ਭੋਗ ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਵੇ ਬਾਸਨਾਤ, ਰਾਗ ਗੁਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਤਮ, ਜਾਇਆ ਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਤਰਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉਡੇ ਉਡਿਆ ਵਿਸੈ ਕੋਸਾਂ, ਤਿਸ ਪਾਛੇ ਬਿਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਾ ਸੈਟ ਸਿਧਾਨ, ਠਾਕੁਰ ਕਰਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਏਕੋ ਓਅੰਕਾਰ ਸਤ ਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰੇ ਗੰਮਾ ਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ।

ते हर हर रूप समासिम से तन जिन हर त्याया जी जन नानक तिन बल जासीम।

ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਬਸੇ ਕਾ ਜਾਣੋਈ। ਯਾਸਾ ਮਹੱਲਾ ਚੌਥਾ। ਤੂੰ ਕਰਤਾ ਸਿਆਰ ਮੈਂ ਡਾਸਾ, ਜੋ ਤੋ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੂੰ ਪਾਈ ਰਹਾਉ। ਸਭ

ਦੂਜਾ ਅਵਰ ਨ ਕੋਇ। ਤੂੰ ਕਰ ਕਰ ਵੇਖਿਆ ਜਾਣੇ ਸੋਏ, ਜਨਾਂ ਨੇ ਗੁਰਮੁਖ ਪ੍ਰਗਟ ਹੋਏ। ਆਸਾ ਮਨ ਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਨੇ ਕੀਆ, ਪੰਕਜ ਮੋਂ ਪੱਗ ਨੀ ਚੱਲੇ, ਹਮ ਦੇਖਾ ਤੈਂ ਡੁਬੀਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਨਾਹੋ ਜਤੀ ਸਤੀ ਨੀ ਪੜਿਆ, ਮੂਰਖ ਮੁਖ ਦਾ ਜਨਮ ਪਿਆ।

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੂ ਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨ ਹਦ ਵਾਜੇ ਆਨੰਦ ਸੁਨੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

ਨੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਇਓ ਧਾਰੂ।

ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਠਾਕੁਰ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰ ਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਭਲਕੇ ਉੱਠ ਭੋਲੀਐ ਵਿਣ ਬੁੱਝੈ ਮੁਕਦਿਆ ਜਾਣ, ਸੋ ਪ੍ਰਭ ਚਿਤ ਨਾ ਆਇਓ ਛੁਟੈ ਕੀ ਬੇਬਾਣ। ਸਤਿਗੁਰ ਸੇਤੀ ਚਿਤ ਲਾਏ, ਸਦਾ ਸਦਾ ਰੰਗ ਮਾਣ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਧੰਨ ਵਾਹਿਗੁਰੂ ਸਾਹਿਬ ਜੀ। ਟੋਡੀ ਮਹਲਾ ਪੰਜਵਾਂ, ਘਰ ਪੰਜਵਾਂ, ਦੋ ਪਦੇ ਇੱਕ ਓਹੰਕਾਰ, ਸਤ ਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋਹਦਾਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ। ਉਸ ਤੋਂ ਪਹਿਲਾਂ ਬੇਨਤੀ ਹੈ ਗੁਰਦੁਆਰਾ ਸਾਹਿਬ ਵਿਖੇ ਨਗਰ ਫੁੱਲੜੀਵਾਲ ਦੀਆਂ ਸੰਗਤਾਂ ਵੱਲੋਂ, WSO ਵੱਲੋਂ ਅਤੇ ਬੀਬੀ ਰਾਜਵਿੰਦਰ ਕੌਰ ਚੁੱਟੀ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਅੱਜ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਪਾਸੋਂ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਿਹਾ ਸੀ। ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ, ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ, ਜੋ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰ ਵਾਲਿਓ, ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਦਾ ਚੈੱਕਅਪ ਕੈਂਪ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਤੋ ਆਪ ਜੀ ਨੂੰ ਬੇਨਤੀ ਹੈ ਕਿ ਲੋੜਵੰਦ ਸੱਜਣ ਲੋੜਵਾਜ ਸੰਗਤਾਂ ਆਪ ਜੀ ਇਸ ਕੈਂਪ ਦਾ ਲਾਹਾ ਲੈ ਸਕਦੇ ਹੋ। ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲੱਗਦੀਆਂ ਨੇ। ਤੋ ਬਹੁਤ ਸਾਰੇ ਪਰਿਵਾਰਾਂ ਦੇ ਕੁਐਸਚਨ ਹੁੰਦੇ ਨੇ, ਜੋ ਪਰਿਵਾਰ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਉਣ ਦੇ ਚਾਹਵਾਨ ਹਨ, ਆਪ ਜੀ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਬਾਹਰੋਂ ਡੈਸਕ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸ਼ੁੱਕਰਵਾਰ ਸ਼ਾਮ 6 ਵਜੇ ਦਸਤਾਰ ਸਿਖਲਾਈ ਕੈਂਪ ਨੌਜਵਾਨ ਵੀਰਾਂ ਵੱਲੋਂ ਇਹ ਕਾਰਜ ਕੀਤਾ ਜਾ ਰਿਹਾ ਹੈ। ਤੋ ਦਸਤਾਰਾਂ ਸਿੱਖਣ ਦੇ ਚਾਹਵਾਨ ਸੱਜਣ ਆਪ ਜੀ ਆਪੋ ਆਪਣੀਆਂ ਦਸਤਾਰਾਂ ਲੈ ਕੇ ਸ਼ਾਮ 6 ਵਜੇ ਸ਼ੁੱਕਰਵਾਰ ਸ਼ਾਮ 6 ਵਜੇ ਆਪ ਜੀ ਗੁਰਦੁਆਰਾ ਸਾਹਿਬ ਪਹੁੰਚਣ ਦੀ ਖੇਚਲ ਕਰਨੀ, ਤਾਂ ਕਿ ਉਹਨਾਂ ਨੌਜਵਾਨਾਂ ਨੂੰ ਜੋ ਕਾਰਜ ਉਹਨਾਂ ਨੇ ਕੀਤਾ ਹੈ ਉਹਨਾਂ ਨੂੰ ਹੁੰਗਾਰਾ ਮਿਲ ਸਕੇ। ਤੋ ਇਹ ਵੀ ਬੇਨਤੀ ਹੈ, ਅੱਜ 2 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਚਰਨਾਂ 'ਚ ਵਰਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ ਆਰੰਭ ਕੀਤੇ ਗਏ ਨੇ। ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਨਗਰ ਫੁੱਲੜੀਵਾਲ ਅਤੇ WSO ਵਰਲਡ ਸਿੱਖ ਔਰਗਨਾਈਜੇਸ਼ਨ ਉਹਨਾਂ ਵੱਲੋਂ ਆਰੰਭ ਕਰਵਾਇਆ ਗਿਆ, ਔਰ ਇਸੇ ਤਰ੍ਹਾਂ ਦੂਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਬੀਬੀ ਰਾਜਵਿੰਦਰ ਕੌਰ ਝੁੱਟੀ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਇਹਨਾਂ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੋ 3 ਦਿਨ ਗੁਰਬਾਣੀ ਦੇ ਪ੍ਰਵਾਹ ਚੱਲਣਗੇ। ਆਪ ਜੀ ਨੂੰ ਬੇਨਤੀ ਹੈ, ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਲਾਹੇ ਪ੍ਰਾਪਤ ਕਰਨੇ, ਤੋ ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਤਿੰਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

देही किसकी बापुरी, पवित्र होए गो ग्राम, जुगो जुग अटल चवर शतर तख्त दे मालक, हाजरा हजूर जारा जहूर शब्द गुरु, बाणी के बोहिथ अमृत के दाते, वालिये कुल आलम दसा पातशाहियां दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सजे दीवाना दियां हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के रब्बी बाणी दे कीर्तन मेरे तो पहला गुरु करके रागी सिंघां पासों सरवण कर रहे सी। सुहाओ समा है लड़ीवार चल रहे भगत कबीर साहब जी दे पावन श्लोकां दी विचार दा, तो जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, विचारां नूं अरंभण तों पहलां फतेह दी सांझ करिए जी। वाहिगुरु जी का खालसा, वाहिगुरु जी की फतेह। भगत कबीर साहब जी दे श्लोकां दी लड़ी विच्चों दो श्लोक मैं आप जी दे नाल सांझे कीते ने। कबीर साहब ने इस पहले श्लोक विच जिहड़ा कि 109 नंबर है, उन्होंने चतुराई की गल की है। चतुराई जिन्हों आप चलाकी कहने, सियाणप कहने, सियाणप होना और गल है पर अपने आप नूं ही सियाणे समझना एक वक्री गल है। चतुराई शब्द जिहड़ा है वह पॉजिटिव पक्ष उत्ते भी वरत्या जाता है ते नैगेटिव भी वरत्या जाता है। तुसी इन्ने क चातुर जरूर होने चाहिए हो भी तुहानू कोई धोखा ना दे सके, छल फरेब ना कर सके, पर इन्ने चातुर भी नहीं होने चाहिए कि तुसी सारिया दे नाल छल फरेब धोखा कपट करो ते ये समझो कि मैं बड़ा उत्तम काम कर रहा। दोवें चीज सियाणप इन्नी होनी चाहिए है कि तुसी जिहड़ा कर्म करते हो सियाणप दे अधीन होवे, पर वह भी सियाणप कोई अर्थ नहीं रखती जिथे बंदा दूजिआं नूं मूर्ख समझदा है। सतगुरु गुरु गरीब नवाज महाराज कहिंदे ने धर्म की दुनिया विच बंदा चतुराइयां ते चलाकियां करके सुखी होना चाहुंदा है पर अंदर दे सहम कदी नहीं मुकदे। असीं हर रोज़ जदों जपजी साहब का पाठ करते हाँ उत्थे भी गुरु नानक साहब ने यह बोल रखे है कि सह सियाणपां लख होए तां इक न चलै नाल। सहस का अर्थ होंदा है हजारां, आख्या हजारां सियाणपां तेरे कोल होण पर एक भी नाल निभण वाली नहीं है, एक भी चलाकी रब नूं परवान नहीं है। महाराज बाणी विच ऐसे बेअंत वाक रखते ने। एक ख्याल होर करियो जदों सतगुर ने यह वरत ये शब्द वरते ना सह सियाणपां लख होए, उस तो पहला उन्होंने तीन क मोटिया मोटिया सियाणपां का जिक्र भी किया है, जिवें भी सोचै सोच ना हो गई जे सोची लख वार। सोचे का अर्थ हुंदा है सोच पवित्रता, वैसे सोचे दे अर्थ कई विद्वान सोचण तो भी करते ने। जपजी साहब के बहुत सारे टीके हुए ने ते उन्हां टीकियां दे विच कुछ विद्वानां ने यह अर्थ किए ने भी सोचण नाल कुछ नहीं हुंदा, हालांकि एक अर्थ विच ये अपनी गल ठीक है वाजब है जिथे जिहड़े तल उत्ते उन्हां ने लिखी होवेगी।
ਕਿਉਂਕਿ ਸਤਿਗੁਰ ਦੀ ਬਾਣੀ ਨੇ ਇਹ ਗੱਲ ਆਖੀ ਹੈ ਵੀ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਕਈ ਵਾਰਾਂ ਬੰਦਾ ਸੋਚਦਾ ਕੁਝ ਹੋਰ ਹੈ, ਹੁੰਦਾ ਕੁਝ ਹੋਰ ਹੈ, ਇਹ ਵੀ ਇੱਕ ਰਿਐਲਿਟੀ ਹੈ, ਇਹ ਵੀ ਅਸਲੀਅਤ ਹੈ। ਲਾਈਫ ਜਿਹੜੀ ਹੈ, ਜ਼ਿੰਦਗੀ ਜਿਹੜੀ ਹੈ, ਇਹ ਕੋਈ ਸਿੱਧੀ ਲਕੀਰ ਵਾਂਗੂ ਨਹੀਂ ਹੈਗੀ ਵੀ ਬੰਦੇ ਨੇ ਖਿੱਚ ਦਿੱਤੀ ਹੈ ਅਤੇ ਉੱਦਾਂ ਹੀ ਚੱਲੀ ਜਾਵੇਗੀ। ਕਈ ਵਾਰ ਤੁਸੀਂ ਘੱਟ ਸੋਚਿਆ ਹੁੰਦਾ ਹੈ, ਤੁਹਾਡੇ ਲਈ ਕੁਦਰਤ ਵੱਧ ਲਈ ਬੈਠੀ ਹੁੰਦੀ ਹੈ। ਕਈ ਵਾਰ ਤੁਸੀਂ ਬਹੁਤ ਸੋਚਦੇ ਹੋ, ਹੁੰਦਾ ਬਿਲਕੁਲ ਹੀ ਉੱਤੋਂ ਉਲਟ ਹੈ। ਪਰ ਹਾਂ, ਉੱਦਾਂ ਹਰ ਕੰਮ ਬੰਦੇ ਨੂੰ ਸੋਚ ਸਮਝ ਕੇ ਅਤੇ ਵਿਚਾਰ ਕੇ ਹੀ ਕਰਨਾ ਚਾਹੀਦਾ ਹੈ। ਉਹਦੇ ਬਾਰੇ ਵੀ ਬਾਣੀ ਨੇ ਆਖਿਆ ਵੀ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ। ਵੀ ਜਿਹੜਾ ਤੂੰ ਕਰਮ ਕਰ ਰਿਹਾ ਇਹ ਸੋਚੀ ਜ਼ਰੂਰ ਵੀ ਇਹਦਾ ਤੈਨੂੰ ਫਲ ਜ਼ਰੂਰ ਮਿਲਣਾ ਹੈ, ਜੋ ਤੂੰ ਬੀਜਦਾ ਹੈ ਉਹ ਤੈਨੂੰ ਵੱਢਣਾ ਪੈਣਾ ਹੈ, ਉਸ ਤੋਂ ਤੂੰ ਬਚ ਨਹੀਂ ਸਕਦਾ। ਇਸ ਲਈ ਜੋ ਬੋਲ ਰਿਹਾ ਹੈ, ਜੋ ਸੋਚ ਰਿਹਾ ਹੈ, ਸਮਝ, ਜੋ ਸੋਚਦਾ ਹੈ ਬੰਦਾ, ਉਹਦੇ ਅਕੋਰਡਿੰਗ ਉਹਦਾ ਸੁਭਾਅ ਹੌਲੀ ਹੌਲੀ ਬਣਦਾ ਜਾਂਦਾ ਹੈ। ਪਰ ਇੱਥੇ ਵਿਦਵਾਨ ਸੱਜਣ ਕਹਿੰਦੇ ਨੇ ਵੀ ਜਿਹੜਾ ਸੋਚਿਆ ਸੋਚ ਨਾ ਹੋਵੇ ਦਾ ਅਰਥ ਇੱਥੇ ਸੋਚਣ ਤੋਂ ਨਹੀਂ ਹੈ। ਉਹਦਾ ਰੀਜ਼ਨ ਕੀ ਹੈ? ਉਹ ਕਹਿੰਦੇ ਨੇ ਤਿੰਨ ਮੁੱਖ ਕਰਮ ਕੀਤੇ ਜਾਂਦੇ ਸਨ। ਪਹਿਲਾ ਕਰਮ ਇਹ ਸੀ ਵੀ ਕੋਈ ਬੰਦਾ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਦਾ ਸੀ, ਪਵਿੱਤਰਤਾ ਰੱਖਦਾ ਸੀ, ਉਹਨੂੰ ਸ਼ੌਚ ਕਹਿੰਦੇ ਨੇ। ਆਮ ਤੁਸੀਂ ਵੇਖੋ ਇੱਕ ਸ਼ਬਦ ਭਾਰਤ ਵਿੱਚ ਲਿਖਿਆ ਹੁੰਦਾ ਹੈ ਸ਼ੌਚਾਲਿਆ। ਸ਼ੌਚਾਲਿਆ ਦਾ ਆਲਿਆ ਘਰ ਨੂੰ ਕਹਿੰਦੇ ਨੇ, ਤੇ ਸ਼ੌਚਾਲਿਆ ਜਿੱਥੇ ਬੰਦਾ ਸੁੱਚਾ ਹੁੰਦਾ ਹੈ, ਜਾਣੀ ਕਿ ਹੱਥ ਪੈਰ ਉੱਥੇ ਸਾਫ਼ ਕਰਦਾ ਹੈ। ਹੁਣ ਇਹ ਵੱਡੀ ਵੱਡੀ ਪੱਧਰ ਉੱਤੇ ਹਿੰਦੁਸਤਾਨ ਵਿੱਚ ਖਾਸ ਕਰਕੇ ਇਹ ਇੱਕ ਟ੍ਰੈਡੀਸ਼ਨ ਹੈ, ਇੱਕ ਪਰੰਪਰਾ ਹੈ ਕਿ ਲੋਕ ਤੀਰਥਾਂ ਉੱਤੇ ਨਹਾਉਣ ਜਾਂਦੇ ਨੇ। ਹਰ ਮਤ ਵਿੱਚ ਵੀ ਹੈ, ਵੈਸੇ ਈਸਾਈਆਂ ਵਿੱਚ ਵੀ ਹੈਗੀ ਹੈ, ਬੈਪਟਿਜ਼ਮ ਦੀ ਉਹ ਗੱਲ ਕਰਦੇ ਨੇ। ਜਦੋਂ ਕਿਸੇ ਨੂੰ ਈਸਾਈ ਬਣਾਉਂਦੇ ਨੇ ਤੇ ਉਹ ਇੱਕ ਤਲਾਬ ਜਿਹਾ ਬਣਾ ਕੇ ਉਹਦੇ ਵਿੱਚ ਉਹਦਾ ਗੋਤਾ ਵੀ ਲਵਾਉਂਦੇ ਨੇ, ਕੋਈ ਪ੍ਰੇ ਵਗੈਰਾ ਵੀ ਕਰਦੇ ਨੇ। ਗੁਰਦੇਵ ਮਹਾਰਾਜ ਨੇ ਆਖਿਆ ਨਹੀਂ, ਇੱਦਾਂ ਸੁਚਮਤਾ ਨਹੀਂ ਹੁੰਦੀ। ਵੀ ਜਿਹੜੀ ਕਲੀਨਿੰਗ ਹੈ ਤੁਹਾਡੇ ਆਪਣੇ ਅੰਦਰ ਦੀ, ਉਹਦਾ ਸੰਬੰਧ ਜਿਹੜਾ ਹੈ ਉਹ ਬਾਹਰ ਦੇ ਜਲ ਨਾਲ ਨਹੀਂ ਹੈ ਵੀ ਤੁਸੀਂ ਕਿਤੇ ਜਾ ਕੇ ਇਸ਼ਨਾਨ ਕਰ ਲਿਆ ਤੇ ਤੁਸੀਂ ਪਵਿੱਤਰ ਹੋ ਜਾਓਗੇ। ਸੋ ਪਹਿਲਾਂ ਇਹ ਕਰਮਕਾਂਡ ਕੀਤਾ ਜਾਂਦਾ ਸੀ। ਸਤਿਗੁਰੂ ਮਹਾਰਾਜ ਨੇ ਪਹਿਲਾਂ ਹੀ ਬੋਲ ਰੱਖ ਦਿੱਤਾ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਲੱਖ ਵਾਰ ਦਾ ਮਤਲਬ ਹੈ ਲੱਖਾਂ ਵਾਰ ਤੂੰ ਜਾ ਕੇ ਇਸ਼ਨਾਨ ਕਰ ਲਾ, ਅੱਜ ਦਾ ਤੁਸੀਂ ਜਾਣ ਲੱਗਿਆ ਗੁਨਮਾ ਪੜ੍ਹ ਕੇ ਜਾਇਓ, ਉੱਥੇ ਮਹਾਰਾਜ ਨੇ ਕਰੋੜਾਂ ਵਾਰ ਆਖਿਆ ਤੂੰ ਇਸ਼ਨਾਨ ਕਰ ਲਾ। ਉਹ ਸ਼ਬਦ ਪ੍ਰਾਰੰਭ ਹੁੰਦਾ ਹੈ ਵੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਅਗਲੀ ਪੰਕਤੀ ਕਿਹੜੀ ਹੈ? ਆਖਿਆ ਕੋਟ ਤੀਰਥ। ਕੋਟ ਦਾ ਮਤਲਬ ਕੀ ਹੁੰਦਾ ਹੈ? ਕਰੋੜਾਂ। ਇੱਕ ਕੋਟ ਦਾ ਅਰਥ ਕਿਲਾ ਵੀ ਹੁੰਦਾ ਹੈ, ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਲੰਕਾ ਸਾ ਕੋਟ ਸਮੁੰਦ ਸੀ ਖਾਈ, ਲੰਕਾ ਵਰਗਾ ਕਿਲਾ। ਕੋਟ ਦਾ ਅਰਥ ਕਰੋੜਾਂ ਵੀ ਹੈ। ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਪਿਆਓ, ਉੱਥੇ ਕੋਟ ਦਾ ਅਰਥ ਕਰੋੜਾਂ ਹੈ, ਸੇਮ ਹੀ ਸ਼ਬਦ ਹੈ। ਹੁਣ ਵੱਟ ਦਾ ਅਰਥ ਜਿਹੜਾ ਹੈ ਉਹ ਵੀ ਬਦਲ ਜਾਂਦਾ ਹੈ। ਇੱਕ ਵੱਟ ਹੁੰਦੀ ਹੈ ਜਿੱਥੇ ਬੰਦਾ ਚੱਲ ਕੇ ਜਾਂਦਾ ਹੈ, ਵੱਟੇ ਵੱਟ ਤੁਰਿਆ ਜਾਂਦਾ। ਇੱਕ ਵੱਟ ਹੈ ਕੱਪੜਿਆਂ ਨੂੰ ਪੈ ਗਏ, ਤੇ ਇੱਕ ਆਮ ਵਰਦੇ ਨੇ ਵੀ ਤੇਰੇ ਮੈਂ ਵੱਟ ਕੇ ਚਪੇੜ ਮਾਰੂ, ਜਾਣੀ ਕਿ ਖਿੱਚ ਕੇ, ਉੱਥੇ ਸ਼ਬਦ ਵੱਟ ਹੀ ਹੈ। ਪਰ ਤਿੰਨਾਂ ਦੀ ਜਿਹੜੀ ਪ੍ਰਸੰਗਤਾ ਹੈ ਉਹ ਆਪਾਂ ਨੂੰ ਵੇਖਣੀ ਪੈਣੀ ਹੈ ਵੀ ਕਿਹੜੇ ਹਿਸਾਬ ਨਾਲ ਇਹ ਲਿਖਿਆ ਗਿਆ। ਹੁਣ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਸਾਹਿਬ ਨੇ ਆਖਿਆ ਕੋਟ ਤੀਰਥ ਮੱਜਣ ਇਸ਼ਨਾਨਾ। ਮੱਜਣ ਦਾ ਅਰਥ ਹੁੰਦਾ ਜੀ ਮੱਜਣ ਕਰਨਾ, ਇਸ਼ਨਾਨ ਕਰਨਾ। ਵੈਸੇ ਮੱਜਣ ਜਿਹੜਾ ਹੈ ਉਹ ਆਮ ਕੁਰਲਾ ਕਰਨ ਨੂੰ ਵੀ ਕਹਿ ਦਿੰਦੇ ਨੇ, ਜਿਵੇਂ ਨਾ ਇੱਕ ਆਪਾਂ ਸ਼ਬਦ ਵਰਤਦੇ ਜਿਹੜੀ ਪੇਸਟ ਕਰਦੇ ਹਾਂ ਉਹਨੂੰ ਕਹਿੰਦੇ ਨੇ ਮੈਂ ਮੱਜਣ ਕਰ ਰਿਹਾ, ਮੰਜਣ ਕਰ ਰਿਹਾ ਦੰਦਾਂ ਨੂੰ, ਜਾਣੀ ਮਾਂਜ ਰਿਹਾ ਉਹਨੂੰ, ਉੱਥੋਂ ਸ਼ਬਦ ਬਣਿਆ ਮੱਜਣ। ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕੱਲ ਮੈਂ ਮੈਲ ਭਰੀਜੈ। ਸਤਿਗੁਰੂ ਕਹਿੰਦੇ ਨੇ ਮੈਲ ਖਤਮ ਨਹੀਂ ਹੋਣੀ ਭਾਵੇਂ ਕਰੋੜਾਂ ਤੀਰਥਾਂ ਤੇ ਜਾ ਕੇ ਨਾਲਾ। ਮਹਾਰਾਜ ਕੀ ਕਰਨਾ ਪਵੇਗਾ? ਆਖਿਆ ਮੈਲ ਖਤਮ ਕਰਨੀ ਹੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਜਿਹੜਾ ਸੰਗਤ ਵਿੱਚ ਬਹਿ ਕੇ ਗੁਰੂ ਦੇ ਉਪਦੇਸ਼ ਗੁਣਾਂ ਨਾਲ ਸਾਂਝ ਬਣਾਉਣ ਲੱਗ ਪਿਆ ਉਹ ਨਿਰਮਲ ਹੋ ਗਿਆ। ਸੋ ਮਹਾਰਾਜ ਨੇ ਚਤੁਰਾਈਆਂ ਦੀ ਗੱਲ ਕੀਤੀ। ਬਾਬੇ ਨੇ ਆਖਿਆ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਅਗਲਾ ਬਚਨ ਕੀ ਹੈ? ਚੁੱਪੈ ਚੁੱਪ ਨਾ ਹੋਵਈ। ਚੁੱਪੇ ਦਾ ਅਰਥ ਹੁੰਦਾ ਹੈ ਮੋਨੀ ਬਣ ਕੇ ਬਹਿ ਜਾਣਾ, ਜਿਵੇਂ ਕੋਈ ਬੰਦਾ ਕਵੇ ਵੀ ਮੈਂ ਤੇ ਬੋਲਣਾ ਹੀ ਨਹੀਂ,
ਆਪਾਂ ਕਹਿੰਦੇ ਬੰਦਾ ਚੁੱਪ ਕਰਕੇ ਬੈਠਾ ਹੈ। ਹੁਣ ਕਈ ਵਾਰ ਬੰਦਾ ਜ਼ੁਬਾਨ ਤੋਂ ਚੁੱਪ ਹੁੰਦਾ ਹੈ, ਮਨ ਕਰਕੇ ਚੁੱਪ ਥੋੜ੍ਹਾ ਹੁੰਦਾ ਹੈ। ਜ਼ੁਬਾਨ ਕਰਕੇ ਚੁੱਪ ਹੈ ਪਰ ਮਨ 'ਤੇ ਬੋਲ ਰਿਹਾ ਹੈ ਨਾ। ਦੁਨੀਆਂ ਵਿੱਚ ਕੋਈ ਐਸਾ ਬੰਦਾ ਜਿਹੜਾ ਧਰਮੀ ਹੋਣ ਦਾ ਦਾਅਵਾ ਇਸ ਕਰਕੇ ਕਰਦਾ ਹੈ ਵੀ ਮੈਂ ਤਾਂ ਚੁੱਪ ਕਰਕੇ ਬੈਠਾ, ਉਹਨੂੰ ਇੱਕ ਆਪਾਂ ਟਰਮ ਦਿੰਦੇ ਹਾਂ ਵੀ ਸਾਡੇ ਬਾਬਾ ਜੀ ਮੋਨੀ ਨੇ। ਮੋਨੀ ਕਿਹਨੂੰ ਕਹਿੰਦੇ ਨੇ? ਜਿਹਨੇ ਮੌਨ ਧਾਰਨ ਕੀਤਾ ਹੋਇਆ, ਜਿਹੜਾ ਜ਼ੁਬਾਨ ਤੋਂ ਬੋਲਦਾ ਨਹੀਂ ਹੈ। ਹੁਣ ਇਹ ਤਿੰਨ ਤਰ੍ਹਾਂ ਦੀ ਫਿਲਾਸਫੀ ਚੱਲਦੀ ਹੈ। ਪਹਿਲੀ ਸੁਚਮਤਾ ਵਾਲੀ, ਤੀਰਥਾਂ 'ਤੇ ਇਸ਼ਨਾਨ ਕਰਨ ਵਾਲੀ। ਦੂਜਾ ਕੋਈ ਮੋਨੀ ਬਣ ਕੇ ਬੈਠਾ ਹੈ, ਕੋਈ ਚੁੱਪ ਕਰਕੇ ਬੈਠਾ ਹੈ। ਬਾਬੇ ਨੇ ਕਿਹਾ ਚੁੱਪ ਹੈ ਚੁੱਪ ਨਾ ਹੋਵੇ, ਵੀ ਇੱਦਾਂ ਚੁੱਪ ਨਹੀਂ ਹੋਇਆ ਜਾਂਦਾ। ਜੇ ਲਾਏ ਰਹਾਂ ਲਿਵ ਤਾਰ, ਜੇ ਤੂੰ ਬਿਲਕੁਲ ਲਿਵ ਲਾ ਕੇ ਵੀ ਬੈਠਾ ਰਵੇ ਨਾ, ਤੇ ਤੂੰ ਜ਼ਬਾਨ ਤੋਂ ਕੋਈ ਸ਼ਬਦ ਨਹੀਂ ਬੋਲ ਰਿਹਾ, ਤੇ ਇਹਦੇ ਨਾਲ ਵੀ ਮਨ ਸ਼ਾਂਤ ਨਹੀਂ ਹੋਣਾ, ਬਲਕਿ ਬੋਲਣਾ ਚਾਹੀਦਾ। ਇਹ ਸਤਿਗੁਰੂ ਨੇ ਤੇ ਸਾਨੂੰ ਇਹ ਸਮਝਾਈ ਹੈ ਗੱਲ ਵੀ ਜਬ ਲੱਗ ਦੁਨੀਆਂ ਰਹੀ ਹੈ ਨਾਨਕ ਕੇ ਸੁਣੀਐ ਕਿਛੁ ਕਹੀਐ, ਵੀ ਜਦੋਂ ਤੱਕ ਭਾਈ ਦੁਨੀਆਂ ਵਿੱਚ ਐ ਕੁਝ ਚੰਗਾ ਸੁਣਿਆ ਕਰ, ਕੁਝ ਚੰਗਾ ਕਿਹਾ ਕਰ। ਹਾਂ ਇਹ ਗੱਲ ਹੈ ਵੀ ਫਜ਼ੂਲ ਨਹੀਂ ਬੋਲਣਾ ਚਾਹੀਦਾ। ਜਿਹੜਾ ਫਜ਼ੂਲ ਬੋਲਣਾ ਹੈ ਉਹ ਬੰਦੇ ਦੇ ਅਸਲੀ ਕਿਰਦਾਰ ਨੂੰ ਜਿਹੜਾ ਹੈ ਉਹ ਸਾਡੇ ਸਨਮੁਖ ਰੱਖ ਦਿੰਦਾ। ਇਸ ਕਰਕੇ ਬਾਬੇ ਨੇ ਇਹ ਵੀ ਹਦਾਇਤ ਕੀਤੀ ਹੈ ਵੀ ਸੰਤ ਮਿਲਿਆ ਕਿ ਸੁਣੀਆਂ ਕਹੀਏ, ਮਿਲਿਆ ਅਸੰਤ ਮਸ਼ਟ ਕਰ ਰਹੀ ਹੈ। ਆਖਿਆ ਕੋਈ ਰੱਬ ਦੇ ਬੰਦੇ ਭਲੇ ਮਿਲਣ ਅਤੇ ਕੋਈ ਚੰਗੇ ਬੋਲਾਂ ਦੀ ਸਾਂਝ ਉਹਨਾਂ ਨਾਲ ਕਰਿਆ ਕਰੋ, ਪਰ ਜੇ ਕੋਈ ਅਸੰਤ ਮਿਲੇ, ਰੱਬੀ ਵਿਚਾਰ ਤੋਂ ਥਿੜਕਿਆ ਹੋਇਆ ਬੰਦਾ ਮਿਲੇ ਤਾਂ ਚੁੱਪ ਕਰ ਜਾਈਂ, ਉੱਥੇ ਬੋਲੀ ਨਾ, ਉੱਥੇ ਮੌਨ ਹੋਣਾ ਹੈ। ਉੱਦਾਂ ਮੋਨੀ ਨਹੀਂ ਹੋਣਾ, ਉੱਦਾਂ ਬੋਲਣਾ ਹੈ। ਹੁਣ ਬੰਦਾ ਜ਼ੁਬਾਨ ਕਰਕੇ ਚੁੱਪ ਹੋ ਗਿਆ, ਮਨ ਥੋੜ੍ਹਾ ਚੁੱਪ ਹੈ। ਜ਼ੁਬਾਨ ਕਰਕੇ ਚੁੱਪ ਹੈ ਪਰ ਚੇਲਿਆਂ ਨੂੰ ਇਸ਼ਾਰਿਆਂ ਦੇ ਨਾਲ ਸਮਝਾ ਰਿਹਾ ਹੈ ਵੀ ਮੈਨੂੰ ਪਾਣੀ ਲਿਆ ਦਿਉ, ਮੈਨੂੰ ਦੁੱਧ ਲਿਆ ਦਿਉ, ਅਤੇ ਜੇ ਕਿਤੇ ਚੇਲੇ ਦੁੱਧ ਦੀ ਜਗ੍ਹਾ ਪਾਣੀ ਫੜਾ ਜਾਣ, ਪਾਣੀ ਦੀ ਜਗ੍ਹਾ ਦੁੱਧ ਫੜਾ ਜਾਣ, ਫਿਰ ਅਗਰੈਸਿਵ ਵੀ ਹੁੰਦਾ ਹੈ, ਗੁੱਸੇ ਦੇ ਵਿੱਚ ਵੀ ਆਉਂਦਾ ਹੈ। ਮਨ 'ਤੇ ਬੋਲ ਰਿਹਾ ਹੈ ਨਾ, ਮਨ 'ਤੇ ਕੁਰਲਾ ਰਿਹਾ ਹੈ। ਹੁਣ ਕਿੰਨੀ ਵਾਰ ਐਸਾ ਹੈ ਜਿੱਥੇ ਆਪਾਂ ਜੋਬ ਕਰਦੇ ਹਾਂ, ਕੰਮ ਕਾਰ ਕਰਦੇ ਹਾਂ, ਬੰਦੇ ਦਾ ਮਨ 'ਤੇ ਕੁਰਲਾ ਰਿਹਾ ਹੁੰਦਾ ਹੈ, ਠੀਕ ਹੈ। ਜ਼ੁਬਾਨ ਸਾਡੀ ਬੋਲ ਤਾਂ ਨਹੀਂ ਸਕਦੀ ਵੀ ਇਹਨੇ ਸਾਨੂੰ ਘੰਟਿਆਂ ਦੇ ਹਿਸਾਬ ਨਾਲ ਕੋਈ ਮਾਇਆ ਦੇਣੀ ਹੈ। ਜਿੰਨੇ ਆਪਾਂ ਬੈਂਕਾਂ ਦੇ ਵਿੱਚ ਜਾਂਦੇ ਹਾਂ, ਜਿੱਥੇ ਵੀ ਅੱਜ ਦਾ ਤੇ ਹੁਣ ਸਮਾਂ ਇਹ ਹੈ ਵੀ ਸਾਨੂੰ ਟ੍ਰੇਨਡ ਹੀ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਵੀ ਜਿਵੇਂ ਕਹਿ ਦਿੱਤਾ ਵੀ ਜਿਹੜਾ ਗਾਹਕ ਹੈ ਉਹ ਆਲਵੇਜ਼ ਰਾਈਟ ਹੈ, ਪਰ ਇਹ ਨਹੀਂ ਹੁੰਦਾ। ਕਸਟਮਰ ਆਲਵੇਜ਼ ਰਾਈਟ ਥੋੜ੍ਹਾ ਹੁੰਦਾ, ਰੋਂਗ ਵੀ ਹੋ ਸਕਦਾ। ਅਤੇ ਜਿਹੜੀ ਉੱਥੇ ਕੋਈ ਭੈਣ ਜਾਂ ਵੀਰ ਕੰਮ ਕਰ ਰਿਹਾ ਹੈ ਉਹਦੇ ਵੀ ਬੱਚੇ ਨੇ, ਉਹਦਾ ਵੀ ਪਰਿਵਾਰ ਹੈ, ਉਹਦੇ ਵੀ ਰਿਸ਼ਤੇਦਾਰ ਭੈਣ ਭਰਾ ਨੇ, ਉੱਥੇ ਵੀ ਦੁੱਖ ਸੁੱਖ ਵਾਪਰਦਾ। ਪਰ ਜਦੋਂ ਉਹ ਆਪਣੀ ਜੌਬ 'ਤੇ ਹੈ ਉਦੋਂ ਉਹਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਸਮਾਈਲ ਦੇ ਕੇ ਦੂਜੇ ਨੂੰ ਮਿਲਣਾ ਹੈ, ਭਾਵੇਂ ਅੰਦਰੋਂ ਬੰਦਾ ਦੁਖੀ ਹੋਵੇ। ਇਸ ਕਰਕੇ ਅੰਦਰ ਸ਼ਾਂਤ ਨਹੀਂ ਹੁੰਦਾ। ਬੰਦਾ ਜ਼ੁਬਾਨ ਤੋਂ ਬੇਸ਼ੱਕ ਨਾ ਬੋਲੇ, ਅੰਦਰੋਂ ਸ਼ਾਂਤ ਹੋਇਆ ਜਾ ਸਕਦਾ ਹੈ। ਕਿਵੇਂ? ਗੁਰੂ ਦੀ ਵਿਚਾਰ ਦੁਆਰਾ। ਜਦੋਂ ਸਾਡੇ ਅੰਦਰ ਗੁਣ ਆਉਣਗੇ, ਹੋਰ ਕੋਈ ਸਿਆਣਪ ਜਿਹੜੀ ਹੈ ਕੰਮ ਨਹੀਂ ਆਉਂਦੀ ਵੀ ਬੰਦਾ ਅੰਦਰੋਂ ਸ਼ਾਂਤ ਹੋ ਜਾਵੇ, ਅੰਦਰੋਂ ਟਿਕਾਅ ਵਿੱਚ ਆ ਜਾਵੇ। ਹੁਣ ਸਿਆਣਿਆਂ ਰਿਸ਼ੀਆਂ ਮੁਨੀਆਂ ਨੇ ਇਹ ਗੱਲ ਕਹਿ ਤਾਂ ਦਿੱਤੀ, ਉਹਨਾਂ ਨੇ, ਚਲੋ ਉਹਨਾਂ ਦਾ ਆਪਣਾ ਐਕਸਪੀਰੀਅੰਸ ਸੀ, ਉਹਨਾਂ ਨੇ ਕਹਿ ਦਿੱਤੀ ਵੀ ਬੰਦੇ ਨੂੰ ਚੁੱਪ ਹੀ ਰਹਿਣਾ ਚਾਹੀਦਾ। ਪਰ ਹਾਂ ਇਹ ਵੀ ਹੈ ਵੀ ਇਹਨੂੰ ਆਪਾਂ ਪੋਜ਼ਿਟਿਵ ਵੇ ਤੋਂ ਇੱਥੋਂ ਤੁਸੀਂ ਵੇਖ ਲਓ, ਮੁੜ ਕੇ ਗੱਲਾਂ ਵਿਗੜ ਜਾਂਦੀਆਂ ਕਈ ਵਾਰਾਂ ਵੀ ਜਿੱਥੇ ਬੋਲਣ ਆ ਰਹੀ ਹੈ ਤਿੱਥੇ ਚੰਗੀ ਚੁੱਪ। ਉਹ ਕਿੱਥੇ ਹੈ? ਉਹ ਹੈ ਰੱਬ ਦੇ ਅੱਗੇ, ਅਕਾਲ ਪੁਰਖ ਦੇ ਅੱਗੇ। ਜਿੱਥੇ ਆ ਰਹੀ ਹੈ ਨਾ ਉੱਥੇ ਚੁੱਪ ਚੰਗੀ ਹੁੰਦੀ ਹੈ। ਹੁਣ ਦੂਜਾ ਬਚਨ ਮਹਾਰਾਜ ਨੇ ਰੱਖਿਆ, ਆਖਿਆ ਜ਼ੁਬਾਨ ਤੋਂ ਮੁੰਨੀ ਹੋਇਆ ਚੁੱਪ ਰਿਹਾ, ਬੰਦੇ ਦਾ ਮਨ ਚੁੱਪ ਨਹੀਂ ਹੁੰਦਾ। ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵ ਤਾਰ। ਅਗਲਾ ਬਚਨ ਕੀ ਹੈ? ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਹੁਣ ਇਹਨੂੰ ਸਮਝੋ ਥੋੜ੍ਹਾ ਜਿਹਾ। ਇੱਕ ਜੇ ਮੈਂ ਬਹੁਤਾ ਪਿੱਛੇ ਨਾ ਜਾਵਾਂ ਤੇ ਇੱਥੇ ਇੱਕ ਬੜਾ ਵੱਡਾ ਸਕਾਲਰ ਵਿਦਵਾਨ ਹੋਇਆ, ਉਹਨੂੰ ਓਸ਼ੋ ਕਹਿੰਦੇ ਸੀ। ਆਪਣੇ ਆਪ ਦੇ ਵਿੱਚ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਬਹੁਤ ਤਬਕੇ ਨੂੰ ਉਹਨੇ ਇੰਸਪਾਇਰ ਵੀ ਕੀਤਾ, ਪ੍ਰਭਾਵਿਤ ਵੀ ਕੀਤਾ, ਕੋਈ ਇਹਦੇ ਵਿੱਚ ਦੋ ਰਾਏ ਨਹੀਂ। ਬਹੁਤ ਸਾਰੇ ਲੋਕ ਉਹਦੇ ਪਿੱਛੇ ਵੀ ਲੱਗੇ, ਇੱਥੇ ਵੀ ਆਸ਼ਰਮ ਜਿਹੜੇ ਨੇ ਖੁੱਲ੍ਹੇ ਹੋਏ ਨੇ। ਅਤੇ ਉਹਦੇ ਉੱਤੇ ਇੱਕ ਵੈੱਬ ਸੀਰੀਜ਼ ਵੀ ਜਿਹੜੀ ਸੀ ਉਹ ਬਣੀ ਸੀ, ਜਿਹਦੇ ਵਿੱਚ ਉਹਦੇ ਡੇਰਿਆਂ ਵਿੱਚ ਕੀ ਕੁਝ ਹੋ ਰਿਹਾ ਸੀ ਉਹ ਉਹਨਾਂ ਨੇ ਨਸ਼ਰ ਕੀਤਾ। ਇੱਕ ਵੈੱਬ ਸੀਰੀਜ਼ ਵੀ ਬਕਾਇਦਾ ਉਸ ਚੀਜ਼ ਦੇ ਬਾਰੇ ਬਣੀ ਸੀ। ਉਹਨੂੰ ਅਮੈਰੀਕਾ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਸੀ, ਉਹ ਚੰਗਾ ਉਹਨਾਂ ਨੇ ਉਹਦੇ ਵਿੱਚ ਉਹ ਸਾਰਾ ਉਹਦਾ ਜਿਹੜਾ ਵਿਖਾਇਆ। ਇੱਕ ਉਹਨਾਂ ਨੇ ਆਪਣਾ ਸ਼ਹਿਰ ਹੀ ਅਮੈਰੀਕਾ ਦੇ ਵਿੱਚ ਵਸਾ ਲਿਆ ਸੀ, ਇੱਕ ਪੂਰੀ ਉਹਨੂੰ ਉੱਥੇ ਜਿਵੇਂ ਆਪਣੇ ਇੱਥੇ ਕੀ ਕਹਿ ਦਿੰਦੇ ਸਿਟੀ ਕਹਿ ਦਿੰਦੇ ਨੇ ਨਾ, ਉੱਥੇ ਸ਼ਬਦ ਹੋਰ ਵਰਤਦੇ ਨੇ, ਹੁਣ ਮੇਰੇ ਧਿਆਨ ਵਿੱਚੋਂ ਨਿਕਲ ਗਿਆ। ਅਤੇ ਉਹਨਾਂ ਨੇ ਪੂਰਾ ਈਵਨ ਉੱਥੋਂ ਦੀ ਅਮੈਰੀਕਾ ਦੀ ਜਿਹੜੀ ਇਲੈਕਸ਼ਨ ਸੀ, ਜਿਹੜੀ ਉਸ ਏਰੀਏ ਦੀ ਇਲੈਕਸ਼ਨ ਸੀ, ਉਹਦੇ ਵਿੱਚ ਉਹਨੇ ਆਪਣੇ ਬੰਦੇ ਖੜ੍ਹੇ ਕੀਤੇ,
ਉਹਦੇ ਜਿਹੜੇ ਚੇਲੇ ਸੀ ਤੇ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਫਰਸਟ੍ਰੇਟ ਸੀ, ਜਿਹੜੇ ਪ੍ਰੋਬਲਮ ਵਿੱਚ ਸੀ, ਜਿਹੜੇ ਕੋਈ ਮਤਲਬ ਡਰੱਗ ਨਸ਼ੇ ਦੇ ਮਾਰੇ ਹੋਏ ਵੀ ਸੀ, ਉਹ ਵੀ ਉਹਦੇ ਡੇਰੇ ਵਿੱਚ ਪਹੁੰਚੇ। ਉਹ ਸਾਰਾ ਉਹ ਵੈਬ ਸੀਰੀਜ਼ ਦੇ ਵਿੱਚ ਉਹਨਾਂ ਨੇ ਵਿਖਾਇਆ ਵੀ ਹੈ। ਹੁਣ ਓਸ਼ੋ ਦੀ ਇੱਕ ਵਿਚਾਰ ਸੀ, ਉਹ ਵਿਚਾਰ ਇਹ ਸੀ ਵੀ ਬੰਦਾ ਆਪਣੇ ਆਪ ਨੂੰ ਕਾਬੂ ਨਾ ਕਰੇ, ਬਲਕਿ ਜੋ ਆਉਂਦਾ ਹੈ ਉਹ ਹੀ ਕਰੇ। ਵੀ ਮਤਲਬ ਜੇ ਉਹਦਾ ਭੋਗ ਭੋਗਣ ਨੂੰ ਜੀਅ ਕਰਦਾ ਤੇ ਰੱਜ ਕੇ ਭੋਗ ਭੋਗੇ, ਤੇ ਜਦੋਂ ਉਹਦਾ ਭੋਗਾਂ ਦੇ ਨਾਲ ਮਨ ਤਸੱਲੀ ਵਿੱਚ ਆ ਜਾਵੇ ਤੇ ਫਿਰ ਉਹਨੂੰ ਟਿਕਾ ਮਿਲਦਾ ਹੈ। ਪਰ ਨਹੀਂ, ਸਤਿਗੁਰੂ ਮਹਾਰਾਜ ਨੇ ਆਖਿਆ ਐਸਾ ਨਹੀਂ ਹੁੰਦਾ। ਇਹ ਖੇਡ ਏਦਾਂ ਦੀ ਹੈ ਵੀ ਜਿਵੇਂ ਨਾ ਬੰਦਾ ਅੱਗ ਨੂੰ ਰਜਾਉਣ ਦੀ ਕੋਸ਼ਿਸ਼ ਕਰੇ, ਅੱਗ ਕਦੀ ਰੱਜਦੀ ਹੈ? ਬੰਦਾ ਆਖੇ ਵੀ ਮੈਂ ਦੋ ਟਰਾਲੀਆਂ ਲੱਕੜਾਂ ਦੀਆਂ ਲਿਆਣ ਕੇ ਅੱਗ ਵਿੱਚ ਸੁੱਟਣੀਆਂ ਨੇ, ਜਦੋਂ ਇਹ ਅੱਗ ਰੱਜ ਜਾਵੇਗੀ ਤੇ ਉਦੋਂ ਮੈਂ ਇਹ ਗੱਲ ਆਖਾਂਗਾ ਵੀ ਹੁਣ ਇਹਦੇ ਵਿੱਚ ਹੱਥ ਪਾ ਲਓ, ਹੁਣ ਕੋਈ ਨੁਕਸਾਨ ਨਹੀਂ ਹੋਵੇਗਾ। ਨਹੀਂ, ਅੱਗ ਦੇ ਵਿੱਚ ਤੁਸੀਂ ਪੂਰੇ ਦਾ ਪੂਰਾ ਪਿੰਡ ਵੀ ਲੂਹ ਦਿਓ ਨਾ, ਪੂਰੇ ਦੇ ਪੂਰੇ ਮੁਲਕ ਵੀ ਪਾ ਦਿਓ, ਤੇ ਤਾਂ ਵੀ ਅੱਗ ਨੇ ਕਦੀ ਨਹੀਂ ਕਹਿਣਾ ਵੀ ਮੈਂ ਤ੍ਰਿਪਤ ਹੋ ਗਈ ਹਾਂ। ਮਹਾਰਾਜ ਨੇ ਬਾਣੀ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਆਖੇ ਇੱਦਾਂ ਹੀ, ਚਾਹੇ ਕਾਮ ਹੈ ਚਾਹੇ ਕ੍ਰੋਧ ਹੈ, ਜੇ ਬੰਦਾ ਆਖੇ ਵੀ ਇਹ ਅੱਗ ਸ਼ਾਂਤ ਹੋ ਜਾਵੇਗੀ, ਆਖੇ ਨਹੀਂ ਹੋਣੀ ਹੈ, ਇਹਦੇ ਉੱਤੇ ਤੁਹਾਨੂੰ ਕਾਬੂ ਕਰਨਾ ਪੈਣਾ ਗੁਰੂ ਦੀ ਮੱਤ ਲੈ ਕੇ, ਕਦੀ ਨਹੀਂ ਕਾਬੂ ਹੋਣੀ। ਹੁਣ ਓਸ਼ੋ ਨੇ ਖਾਸ ਕਰਕੇ ਉਹਦੇ ਵਿੱਚ ਜਿਹੜਾ ਸੀ ਉਹ ਇਹ ਪ੍ਰਚਾਰ ਬਹੁਤ ਕੀਤਾ। ਹੁਣ ਇਹ ਗੱਲ ਕੱਲੀ ਓਸ਼ੋ ਦੀ ਨਹੀਂ, ਬਲਕਿ ਭਾਰਤੀ ਸਾਹਿਤ ਵਿੱਚ ਇਹ ਚੀਜ਼ਾਂ ਪਈਆਂ ਨੇ। ਹੁਣ ਕਿਉਂਕਿ ਅਸੀਂ ਥੋੜ੍ਹਾ ਜਿਹਾ ਸਾਡਾ ਵਾਹ ਪੈਂਦਾ ਕਿਤਾਬਾਂ ਦੇ ਨਾਲ, ਪੜ੍ਹਦੇ ਰਹੀਦਾ ਹੈ। ਜਦੋਂ ਤੁਸੀਂ ਇੰਡੀਅਨ ਪੁਰਾਣੇ ਰਿਲੀਜਨ ਜਿਹੜੇ ਧਰਮ ਨੇ ਜਦੋਂ ਉਹਨਾਂ ਨੂੰ ਪੜ੍ਹੋਗੇ ਨਾ, ਤੇ ਹਿੰਦੁਸਤਾਨ ਦੇ ਵਿੱਚ ਇੱਕ ਮਤ ਹੋਇਆ, ਉਹਨੂੰ ਕਹਿੰਦੇ ਸੀ ਚਾਰ ਵਾਕ ਮਤ। ਉਹਦਾ ਨਾਂ ਕੀ ਸੀ? ਚਾਰ ਵਾਕ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਚਾਰ ਵਾਕੀਆਂ ਮਤ ਦੇ ਬੰਦਿਆਂ ਨੂੰ ਮਿਲੇ ਨੇ, ਤੇ ਉਹਨਾਂ ਨੇ ਕੀ ਕਰਨਾ? ਉਹਨਾਂ ਦੀ ਵੈਸੇ ਉਸ ਮਤ ਦੀ ਕਹਾਣੀ ਇਹ ਵੀ ਉਹਨਾਂ ਦੀ ਕਿਸੇ ਪੰਡਿਤ ਨਾਲ ਵਿਗੜ ਗਈ, ਤੇ ਫਿਰ ਉਹਨਾਂ ਨੇ ਉਹ ਕੰਮ ਕਰਨੇ ਸ਼ੁਰੂ ਕੀਤੇ ਜਿਹੜੇ ਪੰਡਿਤ ਨੂੰ ਚੜਾਉਣ ਵਾਲੇ ਸਨ। ਸਮਝੇ ਬੇਨਤੀ ਨੂੰ? ਮੰਨ ਲਓ ਤੁਹਾਡੀ ਗੁਰਦੁਆਰੇ ਦੇ ਗ੍ਰੰਥੀ ਨਾ ਵਿਗੜ ਜਾਵੇ, ਤੇ ਤੁਸੀਂ ਉਹਦੇ ਸਾਹਮਣੇ ਆਣ ਕੇ ਹਰ ਰੋਜ਼ ਉਹ ਕੰਮ ਕਰੋ ਜਿਹੜੇ ਉਹਨੂੰ ਚੜਾਉਣ। ਇਹਨਾਂ ਨੇ ਕੀ ਕੀਤਾ ਵੀ ਇਹਨਾਂ ਦੀ ਕਿਸੇ ਪੰਡਿਤ ਨਾਲ ਵਿਗੜ ਗਈ, ਤੇ ਇਹਨਾਂ ਨੇ ਚਾਰ ਵਾਕੀਆਂ ਨੇ ਜਿਹੜੇ ਜਿਹਨੇ ਮਤ ਸਿਰਜਿਆ ਜਿਹੜੇ ਸਾਧੂ ਨੇ ਉਹਦੀ ਵਿਗੜ ਗਈ, ਤੇ ਉਹਨੇ ਹਰ ਉਹ ਕੰਮ ਕੀਤਾ ਜਿਹੜਾ ਪੰਡਿਤ ਨੂੰ ਚੜਾਉਣ ਵਾਲਾ ਸੀ। ਪੰਡਿਤ ਨੇ ਆਖਣਾ ਤੀਰਥਾਂ ਤੇ ਨਹਾਓ, ਉਹਨਾਂ ਨੇ ਆਖਿਆ ਵੀ ਜਿਹੜੀ ਵੇਸ਼ਵਾਗਾਮੀ ਉਹੀ ਤੀਰਥ ਹੁੰਦੀ ਹੈ। ਸਮਝੋ ਹੁਣ ਬੇਨਤੀ ਨੂੰ। ਉਹਨੇ ਇਵੇਂ ਉਹਨਾਂ ਨੇ ਆਖਿਆ ਆਪਾਂ ਪ੍ਰਯਾਗ ਤੇ ਜਾ ਕੇ ਸੇਵਾ ਕਰਨੀ, ਪ੍ਰਯਾਗ ਰਾਜ ਨੂੰ ਬੜਾ ਉੱਤਮ ਮੰਨਦੇ ਨੇ। ਉਹਨਾਂ ਆਖਿਆ ਇਹੋ ਹੀ ਪ੍ਰਯਾਗ ਹੈ ਜਿਹੜੀ ਗੱਲ। ਈਵਨ ਉਹਨਾਂ ਨੇ ਇੱਕ ਚੱਕਰ ਬਣਾਉਣਾ ਜਿਹਦੇ ਵਿੱਚ ਜਿਹਨੂੰ ਕਹਿੰਦੇ ਜਿਹਦੇ ਲਈ ਸ਼ਬਦ ਵਰਤੇ ਸੀ ਭੈਰਵੀ ਚੱਕਰ। ਭੈਰਵੀ ਚੱਕਰ, ਭੈਰਵੀ ਚੱਕਰ ਕੀ ਹੁੰਦਾ ਸੀ ਵੀ ਇੱਦਾਂ ਗੋਲ ਗੋਲ ਉਹਨਾਂ ਨੇ ਇੱਕ ਚੱਕਰ ਵਾਹ ਲੈਣਾ, ਜਿਵੇਂ ਭੈਰਵੀ ਦੇਵੀ ਨੂੰ ਮੰਨਦੇ ਨੇ, ਭੈਰੋ ਦੇਵਤੇ ਨੂੰ ਮੰਨਦੇ ਨੇ, ਇਹਦਾ ਚੱਕਰ ਬਣਾ ਕੇ ਨਾ ਉਹਨਾਂ ਨੇ ਜੀ, ਤੇ ਉਹਦੇ ਵਿੱਚ ਆਪ ਬਹਿ ਜਾਣਾ, ਫਿਰ ਉੱਥੇ ਬਹਿ ਕੇ ਉਹਨਾਂ ਸ਼ਰਾਬਾਂ ਪੀਣੀਆਂ, ਜੋ ਅਯਾਸ਼ੀ ਜਿਹੜੀ ਕੀਤੀ ਜਾ ਸਕਦੀ ਸੀ ਉਹਨਾਂ ਨੇ ਉਹ ਕਰਨੀ। ਵੀ ਉਹ ਮਤ ਪੈਦਾ ਹੋਇਆ, ਉਹਨੂੰ ਫਿਰ ਚਾਰ ਵਾਕੀਆਂ ਮਤ ਕਹਿੰਦੇ ਸੀ। ਚਾਰ ਵਾਕ ਰਿਸ਼ੀ ਨੇ ਉਹ ਮਤ ਚਲਾਇਆ ਸੀ। ਹੁਣ ਗੁਰਦੇਵ ਮਹਾਰਾਜ ਨੇ ਆਖਿਆ ਨਹੀਂ, ਬੰਦਾ ਜਿਹੜਾ ਹੈ ਨਾ ਉਹ ਕਦੀ ਵੀ ਤ੍ਰਿਪਤ ਨਹੀਂ ਹੋ ਸਕਦਾ। ਜੇ ਬੰਦਾ ਆਖੇ ਵੀ ਇਸ ਤਰੀਕੇ ਨਾਲ ਮੈਂ ਤ੍ਰਿਪਤ ਹੋ ਜਾਵਾਂਗਾ, ਹੁਣ ਰਾਜਿਆਂ ਦੀਆਂ ਕਿੰਨੀਆਂ ਕਿੰਨੀਆਂ ਰਾਣੀਆਂ ਹੁੰਦੀਆਂ ਸਨ, ਕਦੀ ਤ੍ਰਿਪਤ ਹੋ ਗਏ ਜੀਵਨ ਵਿੱਚ? ਨਹੀਂ ਹੋ ਸਕਦੇ, ਹੋਇਆ ਹੀ ਨਹੀਂ ਜਾ ਸਕਦਾ, ਪੋਸੀਬਿਲਿਟੀ ਨਹੀਂ ਹੈ। ਮਤਲਬ ਸਾਨੂੰ ਇੱਦਾਂ ਲੱਗਦਾ ਨਾ ਕਈ ਵਾਰ, ਤੁਸੀਂ ਵੇਖੋ ਬੰਦਿਆਂ ਨੂੰ ਇਹ ਵੀ ਲੱਗਦਾ, ਹੁਣ ਗੱਲ ਥੋੜ੍ਹੀ ਜਿਹੀ ਦੁਹਰਾਈ ਜਾਣੀ ਹੈ ਪਰ ਕਿਉਂਕਿ ਗੱਲ ਇਹਦੇ ਨਾਲ ਰਿਲੇਟਡ ਹੈ, ਸਾਨੂੰ ਇੱਦਾਂ ਲੱਗਦਾ ਹੈ ਵੀ ਜੇ ਕੈਨੇਡਾ ਵਿੱਚ ਮੇਰੇ ਚਾਰ ਘਰ ਬਣ ਜਾਣ ਤਾਂ ਫਿਰ ਤ੍ਰਿਪਤ ਹੋਵਾਂਗਾ, ਤੇ ਮੈਂ ਤੁਹਾਨੂੰ ਉਹ ਵੀ ਲੋਕ ਵਿਖਾ ਸਕਦਾ ਜਿਨ੍ਹਾਂ ਦੇ 10 ਨੇ ਤ੍ਰਿਪਤ, ਉਹ ਵੀ ਨਹੀਂ ਹੈਗੇ। ਮਤਲਬ ਇਹ ਜਿਹੜੀ ਤ੍ਰਿਪਤੀ ਹੈ ਇੱਥੋਂ ਨਹੀਂ ਮਿਲਣੀ। ਬਾਬੇ ਨੇ ਕਿਹਾ ਮਾਰੂ ਮੀਂਹ ਨਾ ਤ੍ਰਿਪਤ ਆ, ਅੱਗੀ ਲਹਿ ਨਾ ਭੁੱਖ, ਅੱਗ ਦੀ ਕਦੀ ਭੁੱਖ ਲੈਂਦੀ ਨਹੀਂ ਹੈ, ਅੱਗ ਨੂੰ ਰਜਾਇਆ ਨਹੀਂ ਜਾ ਸਕਦਾ, ਇਹਨੂੰ ਜਾਂ ਮਿਟਾਇਆ ਜਾ ਸਕਦਾ ਹੈ ਤੇ ਜਾਂ ਇਹਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਵੀ ਉਸ ਏਰੀਏ ਤੋਂ, ਉਸ ਦਾਇਰੇ ਤੋਂ ਅੱਗ ਬਾਹਰ ਨਾ ਨਿਕਲੇ, ਨਹੀਂ ਤੇ ਇਹ ਅੱਗ ਤੁਹਾਨੂੰ ਖਾ ਜਾਵੇਗੀ। ਜੇ ਬੰਦਾ ਆਖੇ ਵੀ ਮੈਨੂੰ ਇਸ ਚੀਜ਼ ਦੀ ਪ੍ਰਾਪਤੀ ਦੇ ਨਾਲ ਮੇਰੀ ਅਗਨ ਮਿਟ ਜਾਵੇਗੀ, ਵੀ ਮੇਰੀ ਲਾਈਫ ਦਾ ਇਹ ਫਾਈਨਲ ਡੈਸਟੀਨੇਸ਼ਨ ਬਣ ਗਿਆ, ਤੇ ਜਿਹੜੇ ਲੋਕ ਉਸ ਫਾਈਨਲ ਡੈਸਟੀਨੇਸ਼ਨ ਤੇ ਪਹੁੰਚੇ ਵੀ ਨਾ, ਉਹਨਾਂ ਨੇ ਵੀ ਆਖਿਆ ਨਹੀਂ ਇਸ ਤੋਂ ਅੱਗੇ ਹੋਰ ਕੀ ਹੈ। ਤੇ ਇਸੇ ਚੀਜ਼ ਵਿੱਚ ਪੈ ਕੇ ਉਹਨਾਂ ਦੇ ਜੀਵਨ ਪਲੀਤ ਵੀ ਹੋਏ, ਫਿਰ ਘਰਾਂ ਵਿੱਚ ਮੁਸ਼ਕਲਾਂ ਵੀ ਕ੍ਰੀਏਟ ਹੋਈਆਂ, ਪਰਿਵਾਰ ਵੀ ਤਬਾਹ ਹੋਏ। ਸਤਿਗੁਰੂ ਮਹਾਰਾਜ ਨੇ ਆਖਿਆ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਰ। ਜਿਹੜਾ ਬੰਦਾ ਭੁੱਖਾ ਹੈ ਨਾ, ਉਹ ਜੇ ਇਹ ਕਵੇ ਵੀ ਮੈਨੂੰ ਇੰਨਾ ਕੁਝ ਮਿਲ ਜਾਵੇ ਤੇ ਫਿਰ ਮੇਰੇ ਜੀਵਨ 'ਚ ਤਸੱਲੀ ਆਵੇਗੀ, ਬਾਬੇ ਨੇ ਕਿਹਾ ਸਾਰੀ ਦੁਨੀਆਂ ਦੇ ਪਦਾਰਥ ਬੰਨ ਕੇ ਉਹਦੇ ਅੱਗੇ ਲਿਆਣ ਕੇ ਰੱਖ ਦਿਓ, ਤੇ ਉਹਦੀ ਤਾਂ ਵੀ ਭੁੱਖ ਉਤਰ ਨਹੀਂ ਸਕਦੀ। ਕੀ ਰਾਜਿਆਂ ਦੀ ਭੁੱਖ ਉਤਰ ਗਈ?
ਕਿ ਅਹੁਦਿਆਂ ਤੇ ਰੁਤਬਿਆਂ ਤੇ ਪਹੁੰਚਣ ਵਾਲਿਆਂ ਦੀ ਭੁੱਖ ਉਤਰ ਗਈ? ਕਦੀ ਨਹੀਂ ਉਤਰਦੀ। ਜਿਨ੍ਹਾਂ ਨੇ ਕੋਈ ਰੁਤਬੇ ਮਾਣ ਵੀ ਲਏ, ਜਿਹੜੇ ਕਿਸੇ ਰੁਤਬੇ ਤੇ ਰਹਿ ਵੀ ਗਏ, ਉਹਨਾਂ ਦੀ ਭੁੱਖ ਉਤਰਦੀ ਹੈ? ਕਦੀ ਨਹੀਂ ਉਤਰਦੀ। ਇੱਥੇ ਤੁਸੀਂ ਆਮ ਵੇਖੋ, ਜਦੋਂ ਕੋਈ ਜੱਜ ਵਕੀਲ ਜਿਹੜੇ ਨੇ ਉਹ ਆਪਣੇ ਕੰਮਾਂ ਦੇ ਵਿੱਚੋਂ ਰਿਟਾਇਰ ਵੀ ਹੋ ਜਾਂਦੇ ਨੇ, ਵੱਡੇ ਵੱਡੇ ਜੱਜ, ਹਾਈ ਕੋਰਟ, ਸੁਪਰੀਮ ਕੋਰਟ ਜਾਂ ਇਹਨਾਂ ਦੇ ਜੱਜ ਵੀ, ਉਹਨਾਂ ਨੂੰ ਵੀ ਇਹ ਹੁੰਦਾ ਹੈ ਵੀ ਹੁਣ ਘਰੇ ਬਹਿ ਕੇ ਕੀ ਕਰਨਾ, ਵੀ ਥੋੜ੍ਹੀ ਬਹੁਤੀ ਕਿਤੇ ਇਨਕਮ ਆਉਂਦੀ ਰਹੇ, ਕਿਤੇ ਨਾ ਕਿਤੇ ਸਾਨੂੰ ਦੁਆ ਸਲਾਮ ਜਿਹੜਾ ਹੈ ਉਹ ਵੱਜਦਾ ਹੀ ਰਹੇ। ਵੀ ਇੱਕ ਕੋਈ ਲੀਡਰੀ ਵਾਲੇ ਬੰਨੇ ਆ ਜਾਂਦਾ, ਕੋਈ ਕਿਸੇ ਵਾਲੇ ਬੰਨੇ ਆ ਜਾਂਦਾ, ਮਤਲਬ ਜਿਹੜੀ ਇਹ ਭੁੱਖ ਹੈ ਬੰਦੇ ਦੇ ਅੰਦਰ ਉਹ ਮਿਟ ਨਹੀਂ ਸਕਦੀ ਕਦੀ। ਸਤਿਗੁਰੂ ਨੇ ਆਖਿਆ ਬੰਦਾ ਸਿਆਣਪਾਂ ਕਰਦਾ ਹੈ। ਸਿਆਣਪ ਮੈਂ ਦੁਹਰਾ ਦਿਆਂ ਗੱਲ, ਸਿਆਣਪ ਇਹ ਕੀਤੀ ਵੀ ਤੀਰਥ ਤੇ ਨਹਾ ਲਓ ਫਿਰ ਟਿਕਾ ਮਿਲੇਗਾ, ਚੁੱਪ ਰਹਿ ਲਓ ਮੁੰਨੀ ਬਣ ਜਾਓ ਫਿਰ ਟਿਕਾ ਮਿਲੇਗਾ, ਜਾਂ ਫਿਰ ਸਾਰਾ ਕੁਝ ਪ੍ਰਾਪਤ ਕਰ ਲਓ ਫਿਰ ਟਿਕਾ ਮਿਲੇਗਾ। ਬਾਬੇ ਨੇ ਆਖਿਆ ਏਦਾਂ ਦੀਆਂ ਸਿਆਣਪਾਂ ਲੱਖਾਂ ਹਜ਼ਾਰਾਂ ਵੀ ਤੇਰੇ ਕੋਲ ਹੋਣ ਤੇ ਇੱਕ ਵੀ ਤੇਰੇ ਨਾਲ ਚੱਲਣ ਵਾਲੀ ਨਹੀਂ ਹੈ। ਇਹਨੂੰ ਫਿਰ ਮਹਾਰਾਜ ਨੇ ਆਖਿਆ ਵੀ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਇੱਕ ਵੀ ਸਿਆਣਪ ਕੰਮ ਆਉਣ ਵਾਲੀ ਨਹੀਂ ਹੈ। ਗੁਰਦੇਵ ਮਹਾਰਾਜ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ ਕਬੀਰ ਸਾਹਿਬ ਨੇ, ਉਹਨਾਂ ਆਖਿਆ ਬੰਦਾ ਚਤੁਰਾਈਆਂ ਕਰ ਰਿਹਾ ਤੇ ਬੜੀਆਂ ਕਰ ਰਿਹਾ। ਕਬੀਰ ਚਤੁਰਾਈ ਅਤ ਘਣੀ, ਅਤ ਘਣੀ ਦਾ ਅਰਥ ਕੀ ਹੈ? ਬਹੁਤ ਜ਼ਿਆਦੀ ਬੜੀਆਂ ਚਤੁਰਾਈਆਂ ਕਰਦਾ, ਬੜੀਆਂ ਚਲਾਕੀਆਂ ਕਰਦਾ। ਅੱਛਾ, ਇਹਨੂੰ ਮਹਾਰਾਜ ਨੇ ਆਖਿਆ ਮਨਮੁਖ ਦੀ ਨਿਸ਼ਾਨੀ ਹੁੰਦੀ ਹੈ। ਚਤੁਰਾਈ ਕੌਣ ਕਰਦਾ ਹੈ? ਹਮੇਸ਼ਾ ਚਲਾਕ ਬੰਦਾ ਹੀ ਚਤੁਰਾਈ ਕਰੇਗਾ, ਬੇਈਮਾਨ ਬੰਦਾ ਹੀ ਚਤੁਰਾਈ ਕਰੇਗਾ, ਇਮਾਨ ਵਾਲਾ ਬੰਦਾ ਕਦੀ ਚਤੁਰਾਈ ਨਹੀਂ ਕਰਦਾ, ਉਹਨੂੰ ਕਰਨੀ ਨਹੀਂ ਆਉਂਦੀ। ਫਿਰ ਸਮਝੋ, ਜੇ ਥੋੜ੍ਹੀ ਬਹੁਤੀ ਜੀਵਨ 'ਚ ਕੋਈ ਕਮੀ ਹੈ ਤੇ ਤਾਂ ਬੰਦਾ ਚਤੁਰਾਈ ਕਰਦਾ ਹੈ, ਜਿਹਦੇ ਜੀਵਨ 'ਚ ਕਮੀ ਕੋਈ ਨਹੀਂ ਨਾ ਉਹਨੂੰ ਚਤੁਰਾਈ ਵੀ ਕਰਨੀ ਨਹੀਂ ਆਉਂਦੀ। ਮੰਨ ਲਓ ਹੁਣ ਕਹਿੰਦੇ ਵੀ ਕਿਸੇ ਨੇ ਨਾ ਸ਼ਿਕਾਇਤ ਕਰ ਦਿੱਤੀ ਰੱਬ ਦੇ ਕੋਲ, ਤੇ ਉਹ ਸ਼ਿਕਾਇਤ ਕਰਨ ਵਾਲਾ ਕੋਈ ਹੋਰ ਨਹੀਂ ਸੀ, ਉਹ ਸੀ ਹਨੇਰਾ। ਹਨੇਰੇ ਨੇ ਸ਼ਿਕਾਇਤ ਕਿਹਦੀ ਕੀਤੀ? ਚਾਨਣ ਦੀ। ਕਹਿੰਦਾ ਜੀ ਇਹਨੇ ਸਾਡਾ ਬੜਾ ਜੀਣਾ ਦੁੱਭਰ ਕੀਤਾ। ਹਨੇਰਾ ਰੱਬ ਦੇ ਕੋਲ ਸ਼ਿਕਾਇਤ ਲੈ ਕੇ ਪਹੁੰਚਿਆ, ਕਹਿੰਦਾ ਜੀ ਇਹਨੇ ਬੜਾ ਸਾਨੂੰ ਟਰਬਲ ਦਿੱਤੀ ਹੈ, ਬੜੀ ਪ੍ਰੋਬਲਮ ਦਿੱਤੀ ਹੈ ਇਹਨੇ ਸਾਨੂੰ। ਉਹ ਕਹਿੰਦਾ, ਰੱਬ ਕਹਿੰਦਾ ਵੀ ਕੀ ਹੋਇਆ ਹਨੇਰਿਆ? ਕਹਿੰਦਾ ਜੀ ਜਿੱਥੇ ਜਿੱਥੇ ਜਾਂਦਾ ਤੇ ਸਾਨੂੰ ਉੱਥੋਂ ਖਾਈ ਤੁਰਿਆ ਆਉਂਦਾ, ਜਿੱਥੇ ਜਿੱਥੇ ਚਾਨਣ ਪਹੁੰਚਦਾ ਹੈ ਸਾਨੂੰ ਤਬਾਹ ਕਰੀ ਤੁਰਿਆ ਆਉਂਦਾ, ਵੀ ਇਹਨੇ ਇਹਨੇ ਇਹ ਸਾਨੂੰ ਟਿਕਣ ਨਹੀਂ ਦਿੰਦਾ। ਰੱਬ ਕਹਿੰਦਾ ਵੀ ਕੋਈ ਗੱਲ ਨਹੀਂ, ਤੈਨੂੰ ਮੈਂ ਦੱਸਦਾ, ਮੈਨੂੰ ਇੱਕ ਨਾ ਚਾਨਣ ਨਾਲ ਗੱਲ ਕਰ ਲੈਂਦੇ। ਕਹਿੰਦੇ ਚਾਨਣ ਨੂੰ ਸੱਦਿਆ, ਉਹਨੂੰ ਪੁੱਛਦਾ ਹੈ ਤੇਰੇ ਲਈ ਹਨੇਰਾ ਸ਼ਿਕਾਇਤ ਲੈ ਕੇ ਆਇਆ ਸੀ? ਉਹ ਕਹਿੰਦਾ ਤੂੰ ਮੈਨੂੰ ਬੜੀ ਟਰਬਲ ਦਿੰਦਾ, ਬੜੀ ਪ੍ਰੋਬਲਮ ਦਿੰਦਾ। ਤੇ ਚਾਨਣ ਅੱਗੋਂ ਪਤਾ ਕੀ ਕਹਿੰਦਾ? ਕਹਿੰਦਾ ਜੀ ਮੈਂ ਤੈਨੂੰ ਜਾਣਦਾ ਵੀ ਨਹੀਂ, ਮੈਂ ਉਹਨੂੰ ਜਾਣਦਾ ਹੀ ਨਹੀਂ, ਟਰਬਲ ਦੇਣ ਦਾ ਤੇ ਸਵਾਲ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਵੀ ਹਨੇਰਾ ਕੀ ਚੀਜ਼ ਹੁੰਦਾ ਹੈ, ਮੈਂ ਕਦੀ ਆਪਣੀ ਲਾਈਫ ਦੇ ਵਿੱਚ ਉਹਦੇ ਦਰਸ਼ਨ ਹੀ ਨਹੀਂ ਕੀਤੇ ਇਸ ਕਰਕੇ। ਹੁਣ ਇਹ ਗੱਲ ਕਹਿਣ ਤੋਂ ਭਾਵ ਕੀ ਹੈ? ਗੱਲ ਭਾਵ ਇਹ ਹੈ ਵੀ ਜਿਹੜੇ ਨੇਕ ਬੰਦੇ ਨੇ ਨਾ, ਨੇਕਾਂ ਨੂੰ ਬੁਰਾਈਆਂ ਦਾ ਕਦੀ ਪਤਾ ਨਹੀਂ ਹੁੰਦਾ, ਉਹਨਾਂ ਕੋਲ ਚਾਹ ਕੇ ਵੀ ਕਿਸੇ ਦੀ ਬੁਰਾਈ ਨਹੀਂ ਹੋਣੀ। ਜਿਹੜਾ ਜਿਹਦੇ ਅੰਦਰ ਇਹ ਕੁਆਲਿਟੀ ਆ ਗਈ, ਜਿਵੇਂ ਹਨੇਰਾ ਜਿਹੜਾ ਹੈ ਉਹ ਤੇ ਜ਼ਰੂਰ ਨੇਰ ਪਾਉਂਦਾ ਤੁਰਿਆ ਆਉਂਦਾ, ਪਰ ਜਿਹੜਾ ਚਾਨਣ ਹੁੰਦਾ ਨਾ, ਚਾਨਣ ਨੂੰ ਹਨੇਰੇ ਬਾਰੇ ਪਤਾ ਹੀ ਕੁਝ ਨਹੀਂ, ਕਿਉਂਕਿ ਜਿੱਥੇ ਉਹ ਚਲਿਆ ਗਿਆ ਹਨੇਰਾ ਆਪਣੇ ਆਪ ਹੀ ਉੱਥੋਂ ਦੂਰ ਹੋ ਗਿਆ। ਉਹਨਾਂ ਦਾ ਕਦੀ ਆਹਮਣਾ ਸਾਹਮਣਾ ਹੀ ਨਹੀਂ ਹੁੰਦਾ। ਦੋ ਬੰਦੇ ਹੁੰਦੇ ਨੇ, ਉਹਨਾਂ ਦਾ ਆਹਮਣਾ ਸਾਹਮਣਾ ਹੋਇਆ ਆਪਣਾ ਕਿਸੇ ਨਾਲ ਹੋ ਗਿਆ ਵੀ ਤੂੰ ਮੈਨੂੰ ਜਾਣਦਾ ਮੈਂ ਤੈਨੂੰ ਜਾਣਦਾ, ਇੱਦਾਂ ਕਰਕੇ ਆਹਮਣਾ ਸਾਹਮਣਾ। ਜ਼ਿੰਦਗੀ ਵਿੱਚ ਹਨੇਰੇ ਦੇ ਸਾਹਮਣੇ, ਚਾਨਣ ਦੇ ਸਾਹਮਣੇ ਕਦੀ ਵੀ ਹਨੇਰਾ ਆਇਆ ਹੀ ਨਹੀਂ, ਕਿਉਂਕਿ ਜਿੱਥੇ ਜਿੱਥੇ ਚਾਨਣ ਗਿਆ ਉੱਥੇ ਕੀ ਹੋ ਗਿਆ? ਹਨੇਰਾ ਆਪਣੇ ਆਪ ਉੱਥੋਂ ਭੱਜ ਗਿਆ, ਦੂਰ ਹੋ ਗਿਆ। ਹੁਣ ਚਤੁਰਾਈ ਕਿੱਥੇ ਹੁੰਦੀ ਹੈ? ਜਿੱਥੇ ਖੋਟ ਹੋਵੇ ਉੱਥੇ ਚਤੁਰਾਈ ਹੈ, ਜਿੱਥੇ ਖੋਟ ਨਹੀਂ ਹੈ ਉੱਥੇ ਚਤੁਰਾਈ ਨਹੀਂ ਹੋ ਸਕਦੀ, ਚਲਾਕੀ ਨਹੀਂ ਹੋ ਸਕਦੀ। ਬੰਦਾ ਫਿਰ ਚਲਾਕੀ ਦੇ ਨਾਲ, ਹੁਣ ਕੋਈ ਬੰਦਾ ਉਨੀ ਕਾਬਲੀਅਤ ਨਾ ਰੱਖਦਾ ਹੋਵੇ ਤੇ ਕਿਸੇ ਨੂੰ ਰੁਝਾਉਣ ਵਾਸਤੇ ਉਹਨੂੰ ਕੀ ਕਰਨਾ ਪਵੇਗਾ? ਜੇ ਤੁਹਾਡੇ ਅੰਦਰ ਕਾਬਲੀਅਤ ਉਨੀ ਨਹੀਂ ਹੈਗੀ ਪਰ ਤੁਸੀਂ ਕਿਸੇ ਪਰਸਨੈਲਿਟੀ ਨੂੰ ਖੁਸ਼ ਕਰਨਾ ਹੈ ਤੇ ਤੁਹਾਨੂੰ ਕੀ ਕਰਨਾ ਪਵੇਗਾ? ਕੋਈ ਨਾ ਕੋਈ ਚਲਾਕੀ ਕਰਨੀ ਪਵੇਗੀ ਨਾ, ਅਦਰਵਾਈਜ਼ ਕਿਵੇਂ ਹੋ ਸਕਦਾ ਹੈ ਤੁਸੀਂ ਉਹਨੂੰ ਖੁਸ਼ ਕਰ ਲਓ? ਹੁਣ ਮਹਾਰਾਜ ਕਹਿੰਦੇ ਨੇ ਜੀਵਨ ਵਿੱਚ ਕਮੀਆਂ ਨੇ, ਤੁਹਾਡੀ ਲਾਈਫ ਵਿੱਚ ਕਮੀਆਂ ਨੇ, ਤੁਸੀਂ ਕਰ ਰਹੇ ਹੋ ਚਲਾਕੀਆਂ ਧਰਮ ਸਥਾਨਾਂ ਤੇ ਆ ਕੇ ਵੀ, ਗੁਰਦੁਆਰਿਆਂ ਵਿੱਚ ਆਣ ਕੇ ਵੀ, ਵੇਖ ਬਾਬਾ ਅਸੀਂ ਆਹ ਕਰ ਦਿੱਤਾ, ਵੇਖ ਆਹ ਕਰ ਦਿੱਤਾ। ਇਹ ਕੋਈ ਬੱਚੇ ਦੀ ਖੇਡ ਥੋੜ੍ਹਾ ਹੈ ਵੀ ਜਿਵੇਂ ਤੁਸੀਂ ਬੱਚੇ ਨੂੰ ਇਹ ਕਹੋ ਵੀ ਵੇਖ ਅਸੀਂ ਤੇਰੇ ਲਈ ਆਹ ਕਰ ਦਿੱਤਾ, ਅਸੀਂ ਤੇਰੇ ਲਈ ਆਹ ਕਰ ਦਿੱਤਾ। ਹੁਣ ਹਰ ਮਾਂ ਪਿਓ ਕਹਿੰਦਾ, ਪਰ ਜੇ ਕੋਈ ਮਾਂ ਪਿਓ ਬੱਚੇ ਨੂੰ ਗਲਤ ਗੱਲ ਮਨਾਉਣ ਲਈ ਕਵੇ ਵੇਖ ਅਸੀਂ ਤੇਰੇ ਲਈ ਇੱਦਾਂ ਕੀਤਾ, ਵੇਖ ਅਸੀਂ ਤੇਰੇ ਲਈ ਇੱਦਾਂ ਕੀਤਾ, ਲੋਕ ਵੀ ਧਰਮ ਸਥਾਨਾਂ ਤੇ ਜਾ ਕੇ ਇਹੋ ਹੀ ਕਰ ਰਹੇ ਨੇ, ਚਲਾਕੀ ਕਰ ਰਹੇ ਨੇ। ਗੁਰੂ ਜਿਹੜਾ ਬੋਲ ਕਹਿੰਦਾ ਨਾ ਵੀ ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਉਪਦੇਸ਼ ਦਿੰਦਾ ਉਹਨੂੰ ਭਲਾ ਕਰਕੇ ਮੰਨਿਆ ਕਰ, ਕਿਉਂਕਿ ਗੁਰੂ ਤੈਨੂੰ ਵਰਚਿਊ ਉਹ ਗੁਣ ਦਿੰਦਾ ਹੈ, ਤੇਰਾ ਕੰਮ ਹੈ ਵੀ ਉਹਨਾਂ ਗੁਣਾਂ ਨੂੰ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰਨਾ।
ਹੁਣ ਮੈਨੂੰ ਗੁਣ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰਨ ਲੱਗਿਆਂ ਪ੍ਰੋਬਲਮ ਆਉਂਦੀ ਹੈ, ਪਰ ਮੈਨੂੰ ਇਹ ਲੱਗਦਾ ਵੀ ਜੇ ਮੈਂ ਆਹ ਕੰਮ ਕਰਦਿਆਂ ਤਾਂ ਇਹਦੇ ਨਾਲ ਸ਼ਾਇਦ ਰੱਬ ਖੁਸ਼ ਹੋ ਜਾਵੇ, ਇੱਦਾਂ ਨਹੀਂ ਹੋਣਾ। ਜਿੰਨੇ ਧਰਮ ਦੇ ਨਾਂ 'ਤੇ ਅਸੀਂ ਕਈ ਵਾਰਾਂ ਕਰਮ ਕਾਂਡ ਕਰਦੇ ਹਾਂ, ਪਾਖੰਡ ਕਰਦੇ ਹਾਂ, ਉਹਦੀ ਜਾੜੀ ਇੱਥੇ ਪਈ ਹੈ। ਅਤੇ ਬਾਬੇ ਨੇ ਆਖਿਆ ਜਿਹੜਾ ਚਲਾਕੀ ਕਰਦਾ ਹੈ ਉਹ ਮਨਮੁੱਖ ਹੁੰਦਾ ਹੈ, ਯਾਨੀ ਕਿ ਉਹ ਰੱਬ ਦੀ ਵਿਚਾਰ ਨਾਲੋਂ, ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਬੰਦਾ ਹੈ। ਸਤਿਗੁਰ ਨੇ ਆਖਿਆ ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਦੀ ਨਿਸ਼ਾਨੀ ਹੈ ਥੋੜ੍ਹੀ ਜਿਹੀ। ਆਖਿਆ ਜਿਹੜਾ ਪਰਮੇਸ਼ਰ ਦੇ ਰਿਹਾ ਹੈ ਉਹਦੇ ਨਾਲੋਂ ਉਹਨੂੰ ਦਿੱਤਾ ਹੋਇਆ ਚੰਗਾ ਲੱਗਦਾ, ਜੋ ਜੋ ਜਿਹੜੀ ਚੀਜ਼ ਮਿਲੀ ਹੈ ਉਹਨੂੰ ਉਹ ਚੰਗੀ ਲੱਗਦੀ, ਪਰ ਜਿਹੜਾ ਦੇ ਰਿਹਾ ਹੈ ਉਹਨੂੰ ਉਹਦੇ ਨਾਲ ਕੋਈ ਵਾਸਤਾ ਨਹੀਂ ਹੈਗਾ। ਦੇਂਦੇ ਥਾਵੋਂ ਦਿੱਤਾ ਚੰਗਾ, ਜੋ ਮਿਲਿਆ ਇਹਨਾਂ ਨੂੰ ਉਹ ਚੰਗਾ ਲੱਗਦਾ ਵੀ ਆਹ ਚੀਜ਼ ਅੱਛਾ ਮੈਨੂੰ ਆਹ ਮਿਲਿਆ, ਆਹ ਮਿਲਿਆ, ਆਹ ਮਿਲਿਆ, ਵੀ ਜਿਹੜਾ ਦੇ ਰਿਹਾ ਹੈ ਉਹਦੇ ਬਾਰੇ ਤੇ ਭਲਾ ਹੀ ਦਿੱਤਾ ਤੂੰ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ। ਮਹਾਰਾਜ ਨੇ ਆਖਿਆ ਸੁਰਤ ਮਤ ਚਤੁਰਾਈ, ਤਾਂ ਕਿ ਉਹਦੀ ਸੁਰਤ ਵਿੱਚ ਖੁਰਾਫਾਤੀਆਂ ਚੱਲਦੀਆਂ ਰਹਿੰਦੀਆਂ ਨੇ, ਚਲਾਕੀਆਂ ਚੱਲਦੀਆਂ ਰਹਿੰਦੀਆਂ ਨੇ। ਕਿਆ ਕਰਾਖ ਵਿਖਾਣੀ ਹੈ, ਅੰਤਰ ਬਹਿ ਕੇ ਕਰਮ ਕਮਾਵੇ ਸੋਚੋਂ ਕੁੰਡੀ ਜਾਣੀਏ। ਸਤਿਗੁਰੂ ਮਹਾਰਾਜ ਨੇ ਆਖਿਆ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ। ਆਖਿਆ ਜਿਹੜਾ ਧਰਮ ਕਮਾਉਂਦਾ ਨਾ, ਜਿਹੜਾ ਨੇਕੀ ਕਮਾਉਂਦਾ, ਨੇਕੀ ਕੀ ਹੈ, ਧਰਮ ਕੀ ਹੈ? ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਹ ਹੈ ਧਰਮ ਦੀ ਡੈਫੀਨੇਸ਼ਨ। ਆਖਿਆ ਸਭ ਤੋਂ ਉੱਤਮ ਧਰਮ ਹੀ ਇਹ ਹੈ ਵੀ ਤੂੰ ਰੱਬ ਨੂੰ ਯਾਦ ਰੱਖਦਾ ਹਮੇਸ਼ਾ। ਸਭ ਤੋਂ ਧਰਮ ਦੀ ਡੈਫੀਨੇਸ਼ਨ ਕੀ ਹੈ ਜੇ ਕੋਈ ਪੁੱਛੇ, ਤੇ ਧਰਮ ਦੀ ਡੈਫੀਨੇਸ਼ਨ ਹੀ ਹੈ ਵੀ ਹਮੇਸ਼ਾ ਰੱਬ ਦੀ ਭੈ ਭਾਵਨੀ ਵਿੱਚ ਰਹਿਣਾ, ਤੁਹਾਡੀ ਸੁਰਤ ਵਿੱਚ ਰਹੇ। ਉਹ ਅਕਾਲ ਪੁਰਖ ਵੱਡਾ ਹੈ, ਉਹ ਸਿਰਮੌਰ ਹੈ, ਮੈਂ ਉਹਦੀ ਭੈ ਭਾਵਨੀ ਵਿੱਚ ਰਹਿਣਾ। ਅਤੇ ਦੂਜੀ ਗੱਲ ਹੈ ਆਪਣੇ ਕਰਮ ਨੂੰ ਜੋ ਤੁਸੀਂ ਕਰ ਰਹੇ ਹੋ ਉਹਨੂੰ ਪਵਿੱਤਰ ਬਣਾਉਣਾ, ਇਹੋ ਹੀ ਧਰਮ ਹੈ, ਹੋਰ ਕੋਈ ਧਰਮ ਨਹੀਂ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੇ ਕਰਮ ਨਿਰਮਲ ਨਹੀਂ, ਜੇ ਤੁਹਾਡੇ ਖਿਆਲ, ਤੁਹਾਡਾ ਕੀਤਾ ਹੋਇਆ ਕਰਮ ਪਵਿੱਤਰ ਨਹੀਂ, ਸੈਕਰਡ ਨਹੀਂ, ਤੇ ਚੇਤਾ ਰੱਖੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਸੀਂ ਚਲਾਕੀਆਂ ਕਰ ਲਿਓ, ਹੋਰ ਕੁਝ ਨਹੀਂ ਹੈ। ਚਲਾਕੀ ਕਰ ਲਿਓ, ਕੋਈ ਮੇਰੇ ਵਰਗਾ ਪੋਥੀ ਅੱਗੇ ਰੱਖ ਕੇ ਚਲਾਕੀ ਕਰ ਲਵੇਗਾ, ਕੋਈ ਹੱਥ ਵਿੱਚ ਗੁੜਕਾ ਫੜ ਕੇ ਚਲਾਕੀ ਕਰ ਲਵੇਗਾ, ਕੋਈ ਕੀਰਤਨ ਕਰਕੇ ਕਰ ਲਵੇਗਾ, ਕੋਈ ਪਾਠ ਕਰਕੇ ਕਰ ਲਵੇਗਾ, ਕੋਈ ਪਾਠ ਕਰਵਾ ਕੇ ਕਰ ਲਵੇਗਾ, ਤੁਸੀਂ ਸਿਰਫ ਚਲਾਕੀ ਕਰ ਰਹੇ ਹੋ, ਤੁਹਾਡੇ ਕਰਮ ਨਿਰਮਲ ਨਹੀਂ ਹੈਗੇ, ਉਹਦੇ ਵਿੱਚ ਪਵਿੱਤਰਤਾ ਨਹੀਂ ਹੈਗੀ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਮਹਾਰਾਜ ਨੇ ਆਖਿਆ ਪਾਪ ਕਮਾਣਾ ਪਾਪੀ ਜਾਣੀ ਹੈ, ਤੇ ਜੇ ਧਰਮ ਨਹੀਂ ਕਮਾ ਰਿਹਾ ਪਾਪ ਕਮਾ ਰਿਹਾ, ਤੇ ਤੂੰ ਜਿੰਨਾ ਮਰਜ਼ੀ ਚਲਾਕ ਬਣ ਤੂੰ ਪਾਪੀ ਵੱਜਣਾ ਹੈ, ਪਾਪੀ ਹੀ ਵੱਜੇਗਾ, ਤੂੰ ਧਰਮੀ ਨਹੀਂ ਹੋ ਸਕਦਾ। ਸਤਿਗੁਰ ਨੇ ਬਖਸ਼ਿਸ਼ ਕੀਤੀ। ਬਾਬਾ ਕਬੀਰ ਕਹਿੰਦੇ ਕਬੀਰ ਚਤੁਰਾਈ ਅਤ ਘਣੀ, ਬੰਦੇ ਦੇ ਅੰਦਰ ਚਤੁਰਾਈ ਬੜੀ ਜ਼ਿਆਦੀ ਹੈ, ਚਲਾਕੀ ਬੜੀ ਜ਼ਿਆਦੀ ਹੈ। ਇਹ ਮਨ ਚੰਚਲਾ

ਹਰੀ ਜਪ ਕੀ ਹੁੰਦਾ ਹੈ, ਰੱਬ ਦੀ ਭੈ ਭਾਵਨੀ ਵਿੱਚ ਰਹਿਣਾ, ਇੱਕ ਜਿਹੜਾ ਆਪਾਂ ਕਹਿ ਸਕਦੇ ਪਵਿੱਤਰ ਫੀਅਰ, ਰੱਬ ਦਾ ਪਵਿੱਤਰ ਡਰ ਉਹਦੇ ਵਿੱਚ ਰਹਿਣਾ। ਇੱਕ ਡਰ ਹੁੰਦਾ ਹੈ ਜਿਹੜਾ ਗਲਤ ਹੁੰਦਾ, ਇੱਕ ਡਰ ਹੁੰਦਾ ਜਿਹਦੇ ਵਿੱਚ ਪਵਿੱਤਰਤਾ ਹੁੰਦੀ ਹੈ, ਇਸ ਕਰਕੇ ਉਹਦੇ ਪਵਿੱਤਰ ਭਉ ਭਾਵਨੀ ਵਿੱਚ ਰਹਿ। ਹਰ ਜਪ ਹਿਰਦੈ ਮਾਹੇ ਸੂਰੀ ਉੱਪਰ ਖੇਲਣਾ, ਬਾਬੇ ਨੇ ਆਖਿਆ ਚੇਤਾ ਰੱਖ, ਰੱਬ ਦਾ ਸਿਮਰਨ ਜਿਹੜਾ ਹੈ ਨਾ ਉਹ ਸੂਲੀ ਤੇ ਚੜ੍ਹਨ ਦੇ ਸਮਾਨ ਹੈ, ਬੜੀ ਔਖੀ ਖੇਡ ਹੈ, ਚਲਾਕੀ ਨਾਲ ਗੱਲ ਨਹੀਂ ਬਣਨੀ। ਸੂਰੀ ਉੱਪਰ ਖੇਲਣਾ, ਗਿਰੈ ਤਾਂ ਠਾਹਰ ਨਾ ਹੈ। ਮਹਾਰਾਜ ਕਹਿੰਦੇ ਨੇ ਰੱਬ ਦਾ ਸਿਮਰਨ, ਰੱਬ ਦੀ ਯਾਦ ਜਿਹੜੀ ਹੈ ਉਹ ਸੂਲੀ ਦੇ ਉੱਤੇ ਖੇਡਣ ਦੇ ਵਾਂਗੂ ਹੈ, ਜਿਵੇਂ ਬੜਾ ਔਖਾ ਕਾਰਜ ਹੁੰਦਾ ਹੈ। ਹਰ ਸਮੇਂ ਉਹਦੀ ਭੈ ਭਾਵਨੀ ਵਿੱਚ ਰਹਿਣਾ, ਏਦਾਂ ਜਿਵੇਂ ਕੋਈ ਬੰਦਾ ਸੂਲੀ ਦੇ ਉੱਤੇ ਟੰਗਿਆ ਹੋਵੇ। ਇਹਨੂੰ ਹੀ ਮਹਾਰਾਜ ਨੇ ਕਹਿੰਦਾ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਤੇ ਬਾਬੇ ਕਬੀਰ ਨੇ ਕਿਹਾ ਸੂਰੀ ਉੱਪਰ ਖੇਲਣਾ, ਗੁਰੂ ਅਮਰਦਾਸ ਨੇ ਆਖਿਆ ਬਿਖਮ ਮਾਰਗ ਚੱਲਣਾ, ਬਿਖਮ ਮਾਰਗ ਚੱਲਣਾ, ਬਿਖਮ ਔਖੇ ਰਸਤੇ ਉੱਤੇ ਜਾਣਾ। ਤੇ ਦੁਨੀਆਂ ਨੇ ਸੌਖਾ ਤਰੀਕਾ ਲੱਭਿਆ ਹੋਇਆ, ਉਹਨੂੰ ਲੱਗਦਾ ਵੀ ਆਹ ਕਰਮ ਕਰ ਦੋ ਬਸ ਠੀਕ ਹੈ, ਨਹੀਂ ਏਡਾ ਸੌਖਾ ਨਹੀਂ ਹੈ। ਅਸੀਂ ਵੇਖੋ ਅਸੀਂ ਕਿਹਨੂੰ ਚੂਜ਼ ਕਰਦੇ ਹਾਂ, ਅਸੀਂ ਚੂਜ਼ ਕਰਦੇ ਹਾਂ ਸੌਖੀਆਂ ਚੀਜ਼ਾਂ ਨੂੰ। ਹੁਣ ਮੰਨ ਲਓ ਇੱਕ ਬੰਦਾ ਬੇਈਮਾਨੀ ਕਰਦਾ, ਉਹਦੇ ਲਈ ਬੇਈਮਾਨੀ ਵਾਲਾ ਸੁਭਾਅ ਛੱਡਣਾ ਔਖਾ, ਤੇ ਉਹਨੂੰ ਕਹੋ ਵੀ ਇੱਦਾਂ ਕਰ ਵੀ ਤੂੰ ਥੋੜਾ ਬਹੁਤਾ ਵਿੱਚੋਂ ਵਿੱਚੋਂ ਦਾਨ ਪੁੰਨ ਕਰ ਛੱਡਿਆ ਕਰ, ਉਹਦੇ ਲਈ ਉਹ ਕੀ ਹੈ ਸੌਖਾ। ਹੁਣ ਧਰਮ ਦਾ ਮਾਰਗ ਜਿਹੜਾ ਹੈ ਉਹ ਉਹਦੇ ਵਿੱਚ ਸੈਕੰਡਰੀ ਆਪਸ਼ਨ ਹੀ ਕੋਈ ਨਹੀਂ, ਉਹਦੇ ਵਿੱਚ ਹੈ ਹੀ ਪਹਿਲਾ ਕੰਮ ਹੈ ਵੀ ਨਹੀਂ ਭਾਈ ਤੂੰ ਆਪਣੇ ਅੰਦਰ ਇਮਾਨ ਰੱਖ। ਹੁਣ ਦੁਨੀਆਂ ਦਾ ਮਾਰਗ ਇਹ ਕਹਿੰਦਾ ਹੈ ਵੀ ਜੇ ਤੂੰ ਧਰਮ ਦੇ ਰਾਹ ਤੇ ਚੱਲ ਪਿਆ, ਜੇ ਤੂੰ ਠੱਗੀ ਬੇਈਮਾਨੀ ਛੱਡ ਦਿੱਤੀ, ਤੇਰਾ ਟੱਬਰ ਰੁੱਲ ਜਾਣਾ। ਮਤਲਬ ਏਦਾਂ ਦਾ ਇੱਕ ਫੀਅਰ ਜਿਹੜਾ ਹੈ, ਡਰ ਜਿਹੜਾ ਹੈ ਉਹ ਤੁਹਾਡੇ ਦਿਮਾਗ ਦੇ ਵਿੱਚ ਪਾਇਆ ਜਾਂਦਾ। ਸਾਰਾ ਦਾਰੋਮਦਾਰ ਦੁਨੀਆਂ ਦਾ ਇੱਦਾਂ ਹੀ ਚੱਲ ਰਿਹਾ। ਧਰਮ ਕਹਿੰਦਾ ਕੋਈ ਗੱਲ ਨਹੀਂ, ਫਿਰ ਕੀ ਹੋਵੇਗਾ, ਕੀ ਹੋ ਜਾਵੇਗਾ, ਕਿਵੇਂ ਰੁੱਲ ਜਾਣਗੇ, ਕੋਈ ਸਮਝਾਓ ਤੇ ਸਹੀ, ਰੁੱਲਣਾ ਹੁੰਦਾ ਕੀ ਹੈ। ਮਤਲਬ ਰੁੱਲਣਾ ਤਾਂ ਹੁੰਦਾ ਵੀ ਤੁਸੀਂ ਕਿਸੇ ਚੀਜ਼ ਨੂੰ ਬਹੁਤ ਵੱਡਾ ਮੰਨ ਕੇ ਬੈਠਾ, ਜਦੋਂ ਤੁਸੀਂ ਉਸ ਪ੍ਰਾਪਤੀ ਤੱਕ ਨਹੀਂ ਪਹੁੰਚਦੇ ਤੁਸੀਂ ਰੁਲੇ ਹੋਏ ਹੋ। ਤੁਸੀਂ ਕਿਸੇ ਚੀਜ਼ ਨੂੰ ਮੰਨਿਆ ਵੀ ਜੇ ਬੰਦਾ ਇੱਥੇ ਹੋਵੇ ਤੇ ਫਿਰ ਨਹੀਂ ਰੁਲਿਆ, ਜੇ ਥੋੜਾ ਜਿਹਾ ਇੱਥੇ ਹੋਇਆ ਤੇ ਫਿਰ ਕੀ ਹੈ ਰੁਲਿਆ ਹੋਇਆ। ਤੇ ਤੁਹਾਡੇ ਵੱਲ ਵੇਖ ਕੇ ਕੋਈ ਕਹਿੰਦਾ ਨਹੀਂ ਜੇ ਇੱਥੇ ਹੋਇਆ ਤੇ ਫਿਰ ਰੁਲਿਆ ਹੋਇਆ, ਕੋਈ ਕਹਿੰਦਾ ਇੱਥੇ ਹੋਇਆ ਤੇ ਫਿਰ ਰੁਲਿਆ ਹੋਇਆ। ਰੁਲਣ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਕਿੱਦਾਂ ਰੁਲ ਜਾਣਗੇ, ਕੋਈ ਸਮਝਾਵੇ ਤੇ ਸਹੀ ਇਸ ਗੱਲ ਨੂੰ। ਜੇ ਕੋਈ ਬੰਦਾ ਸਾਨੂੰ ਕਹਿ ਰਿਹਾ ਵੀ ਇਮਾਨ ਦੇ ਰਾਹ ਤੇ ਤੁਰਿਆ, ਬੰਦੇ ਰੁਲ ਜਾਂਦੇ ਨੇ, ਗੁਰੂ ਨਾਨਕ ਨਹੀਂ ਰੁਲਿਆ, ਅੱਜ ਵੀ ਚੇਤੇ ਰੱਖ ਰਹੇ ਨੇ, ਤੇ ਜਿਹਨਾਂ ਨੇ ਇਮਾਨ ਨਹੀਂ ਸੀ ਕਮਾਇਆ ਅੱਜ ਉਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈਗਾ, ਕੌਣ ਚੇਤੇ ਕਰ ਰਿਹਾ। ਗੁਰੂ ਨਾਨਕ ਰੁਲ ਗਿਆ, ਅੱਜ ਵੀ ਲੋਕ ਉਹਨੂੰ ਯਾਦ ਕਰ ਰਹੇ ਨੇ। ਗੁਰੂ ਕਲਗੀਧਰ ਮਹਾਰਾਜ ਰੁਲ ਗਏ ਨੇ, ਅਨੰਦਪੁਰ ਉਹਨਾਂ ਦਾ ਉੱਜੜ ਗਿਆ, ਸਾਰਾ ਕੁਝ ਹੈ, ਬੱਚੇ ਤੱਕ ਕੁਰਬਾਨ ਰੁਲ ਗਏ ਨੇ। ਨਹੀਂ ਰੁਲੇ ਤੇ ਆਪਣੇ ਅਰਗੇ ਨੇ ਜਿਹੜੇ ਜਿਉਂਦਿਆਂ ਜੀ ਰੁਲ ਗਏ ਨੇ, ਉਹ ਤੇ ਭਾਵੇਂ ਕਦੋਂ ਦੇ ਗਏ ਤੁਰ ਅਸੀਂ ਵੀ ਜਾਣਾ, ਉਹਨਾਂ ਨੂੰ ਦੁਨੀਆਂ ਅੱਜ ਵੀ ਚੇਤੇ ਕਰਦੀ ਹੈ। ਇਸ ਕਰਕੇ ਖੇਡ ਤੇ ਹੈਗੀ ਹੈ ਸੂਲੀ ਵਾਲੀ, ਬਣਾਈ ਹੈ ਲੋਕਾਂ ਨੇ, ਕਹਿੰਦੇ ਸੂਲੀ ਉੱਪਰ ਖੇਡਣ ਦੇ ਸਮਾਨ ਹੁੰਦਾ। ਤੇ ਬਾਬੇ ਕਬੀਰ ਨੇ ਉਦਾਹਰਨ ਵਰਤੀ, ਆਖਿਆ ਸੂਰੀ ਉੱਪਰ ਖੇਲਣਾ, ਗਿਰੇ ਤਾਂ ਠਾਹਰ ਨਾ ਏ। ਬਾਬੇ ਨੇ ਆਖਿਆ ਪਰ ਚੇਤਾ ਰੱਖੀ ਵੀ ਇਹ ਸਿਮਰਨ ਰੱਬ ਦੀ ਯਾਦ ਅਤ ਔਖੀ ਕਾਰ ਆ, ਵੀ ਛੱਡਿਆ ਵੀ ਨਹੀਂ ਗੱਲ ਬਣਨੀ, ਵੀ ਜੇ ਤੂੰ ਛੱਡੇਗਾ ਤੇ ਫਿਰ ਤੇ ਟਿਕਾਣਾ ਬਿਲਕੁਲ ਨਹੀਂ ਨਾ ਮਿਲਣਾ, ਉਹਦੇ ਤੇ ਖੇਡ ਲਾ। ਪਹਿਲਾ ਅਗਲਾ ਸਲੋਕ ਹੈ, ਬਾਬਾ ਕਬੀਰ ਸਾਹਿਬ ਨੇ ਆਖਿਆ ਕਬੀਰ ਸੋਈ ਮੁੱਖ ਧਨ ਹੈ, ਆਖਿਆ ਮੂੰਹ ਧਨ ਹੈ ਜਾਂ ਮੁੱਖ ਕਹੀਏ ਰਾਮ, ਜਿਹਦੇ ਮੁੱਖ ਵਿੱਚੋਂ ਰੱਬ ਦੀ ਸ਼ਿਵ ਸਲਾਹ ਨਿਕਲਦੀ ਹੈ, ਕੋਈ ਭਲੇ ਬੋਲ ਨਿਕਲਦੇ ਨੇ। ਰਾਮ ਦਾ ਅਰਥ ਇਹ ਨਹੀਂ ਹੁੰਦਾ ਵੀ ਬੰਦਾ ਇਕੱਲਾ ਵਹਿਗੁਰੂ ਵਹਿਗੁਰੂ ਕਰਦਾ ਫਿਰਦਾ, ਕੋਈ ਰਾਮ ਰਾਮ ਕਰਦਾ ਫਿਰਦਾ, ਰਾਮ ਦਾ ਅਰਥ ਹੈ ਭਲੇ ਦੇ ਬੋਲ ਨਿਕਲਣੇ, ਚੰਗੇ ਭਲਾਈ ਦੇ। ਤੁਸੀਂ ਦੋ ਵੇਲੇ ਉੱਠ ਕੇ ਮੂੰਹ ਤੋਂ ਇਹ ਕਹਿ ਦੋ ਨਾ ਵੀ ਮਹਾਰਾਜ ਸਾਰਿਆਂ ਦਾ ਭਲਾ ਕਰ, ਆਹ ਇਹ ਰੱਬ ਦਾ ਨਾਂ, ਇਹਨੂੰ ਕਹਿੰਦੇ ਨੇ ਰੱਬ ਦਾ ਨਾਂ। ਤੇ ਜੇ ਕੋਈ ਇਹ ਕਵੇ ਵੀ ਸਵੇਰੇ ਮੈਂ ਵਹਿਗੁਰੂ ਵਹਿਗੁਰੂ ਕਰ ਲਿਆ, ਰਾਮ ਰਾਮ ਕਹਿ ਲਿਆ, ਤੇ ਮੁੜ ਕੇ ਮੈਂ ਸਾਰੀ ਦਿਹਾੜੀ ਕੋਈ ਭਲੇ ਵਾਲਾ ਕਾਰਜ ਨਹੀਂ ਕੀਤਾ, ਤੇ ਮੈਂ ਬਾਬੇ ਦੀ ਬਾਣੀ ਨੂੰ ਪੜ੍ਹਦਿਆਂ ਫਿਰ ਇਹ ਵਾਕ ਪੜ੍ਹੇ ਨੇ ਵੀ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਇਸ ਕਰਕੇ ਅਸੀਂ ਬੜੀ ਗਲਤ ਜੀ ਇੰਟਰਪ੍ਰੀਟੇਸ਼ਨ ਇਹਨਾਂ ਚੀਜ਼ਾਂ ਦੀ ਕੀਤੀ ਹੈ ਵੀ ਬੰਦਾ ਕਹਿੰਦਾ ਜੀ ਰੱਬ ਦਾ ਨਾਂ, ਰੱਬ ਦਾ ਨਾਂ ਕੀ ਹੈ ਵੀ ਤੁਹਾਡੀ ਜ਼ੁਬਾਨ ਦੇ ਇਹਨਾਂ 32 ਦੰਦਾਂ ਵਿਚਲੀ ਜ਼ੁਬਾਨ ਤੋਂ ਭਲੇ ਦਾ ਬੋਲ ਹੀ ਨਿਕਲੇ, ਚੰਗਾ ਹੀ ਨਿਕਲੇ, ਮਾੜਾ ਤੇ ਨਿਕਲੇ ਹੀ ਨਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੋਈ ਮੁੱਖ ਧਨ ਹੈ ਜਾਂ ਮੁੱਖ ਕਹੀਏ ਰਾਮ, ਆਖਿਆ ਉਹ ਮੂੰਹ ਧਨ ਹੈ। ਤੇ ਇੱਕ ਪਾਸੇ ਬਾਬੇ ਨੇ ਇਹ ਵੀ ਆਖਿਆ ਰੇ ਜੇਬਾ ਕਰੂੰ ਸਤ ਖੰਡ ਜਾਮ ਨਾ ਉਚਰ ਸ਼੍ਰੀ

0: ਗੋਬਿੰਦ, ਉਹਨਾਂ ਨੇ ਆਖਿਆ ਇਹ ਜ਼ਬਾਨ ਤੇਰੇ ਮੈਂ 100 ਟੋਟੇ ਕਰਦੇ ਆ। ਇੱਥੇ 7 ਦਾ ਅਰਥ ਹੈ 100, ਤੇਰੇ ਮੈਂ 100 ਟੋਟੇ ਕਰਦੇ ਆ, ਕਿਉਂਕਿ ਜੇ ਤੂੰ ਰੱਬ ਦਾ ਨਾਂ ਨਾ ਆਪਣੇ ਮੂੰਹ ਤੋਂ ਉਚਰੇ, ਰੇ ਜ਼ੇਬਾ ਕਰੂੰ ਸੱਤ ਖੰਡ, ਜਾਮ ਨਾ ਉਚਰ ਸ਼੍ਰੀ ਗੋਬਿੰਦ। ਤੇ ਬਾਬੇ ਨੇ ਆਖਿਆ ਰਸਨਾ ਜਪੈ ਨਾ ਰਾਮ, ਤਿਲ ਤਿਲ ਕਰ ਕੱਟੀਐ। ਆਖਿਆ ਜਿਹੜੀ ਰਸਨਾ ਰੱਬ ਦਾ ਨਾਂ ਨਹੀਂ ਜਪਦੀ ਉਹਨੂੰ ਤੇ ਛੋਟੀ ਛੋਟੀ ਕਰਕੇ ਕੱਟ ਦੇਣਾ ਚਾਹੀਦਾ। ਆਪਣੇ ਆਪ ਨੂੰ ਮੁਖਾਤਬ ਹੋ ਕੇ ਕਬੀਰ, ਸੋਈ ਮੁੱਖ ਧਨ ਹੈ ਜਾ ਮੁੱਖ ਕਹੀਐ ਰਾਮ, ਦੇਹੀ ਕਿਸਕੀ ਬਾਪੁਰੀ, ਪਵਿੱਤਰ ਹੋਏ ਗੋ ਗ੍ਰਾਮ। ਜ਼ੁਬਾਨ ਤੋਂ ਭਲੇ ਬੋਲ ਬੋਲਣ ਦੇ ਨਾਲ ਬਾਬਾ ਕਬੀਰ ਸਾਹਿਬ ਕਹਿੰਦੇ ਸਰੀਰ ਛੱਡੋ ਸਾਰਾ ਨਗਰ ਹੀ ਭਲਾ ਬਣ ਜਾਂਦਾ, ਸਭ ਕੁਝ ਉੱਤਮ ਹੋ ਜਾਂਦਾ, ਸਾਰਾ ਕੁਝ ਚੰਗਾ ਹੋ ਜਾਂਦਾ। ਸੋ ਗੁਰੂ ਕਿਰਪਾ ਕਰੇ, ਇਹ ਸੀ ਬਾਬਾ ਕਬੀਰ ਸਾਹਿਬ ਦੇ ਦੋ ਬਚਨਾਂ ਦੀ ਵਿਚਾਰ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜਵਾਬ ਜੀ ਨੂੰ। ਲੜੀਵਾਰ ਜੋ ਭਗਤ ਬਾਣੀ ਦੀ ਕਥਾ ਵਿਚਾਰ ਚੱਲਦੀ ਆ ਰਹੀ ਹੈ ਦੇ ਤਹਿਤ ਭਗਤ ਕਬੀਰ ਸਾਹਿਬ ਜੀ ਮਹਾਰਾਜ ਇਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ, ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾ ਰਹੇ ਸਨ। ਤੋ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਤਿੰਨ ਹਾਜ਼ਰੀਆਂ ਗੁਰਬਾਣੀ ਸ਼ਬਦ ਵਿਚਾਰ ਦੀਆਂ, ਗੁਰਬਾਣੀ ਕਥਾ ਵਿਚਾਰ ਦੀਆਂ ਦਿਨ ਦੇ ਵਿੱਚ ਰੋਜ਼ਮਰਾ ਰੂਟੀਨ ਦੇ ਦੀਵਾਨਾਂ ਵਿੱਚ ਹੁੰਦੀਆਂ ਹਨ। ਉਹਦੇ ਵਿੱਚ ਸਭ ਤੋਂ ਪਹਿਲੀ ਕਥਾ ਜੋ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਹੁਕਮਨਾਮੇ ਦੀ ਕਥਾ, ਦੂਜੀ ਹਾਜ਼ਰੀ ਦੇ ਵਿੱਚ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਚੱਲ ਰਹੀ ਹੈ, ਔਰ ਸ਼ਾਮ ਦੀ ਹਾਜ਼ਰੀ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਤੋ ਇੱਕ ਵਾਰੀ ਫਿਰ ਤੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਗੁਰੂ ਪਿਆਰਿਓ, ਬੇਨਤੀ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਦਾ ਮੈਡੀਕਲ ਜੋ ਚੈੱਕਅਪ ਕੈਂਪ ਹੈ ਉਹ ਦਿਨ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਹਦੇ ਵਿੱਚ ਲੋੜਵੰਦ ਵਿਅਕਤੀ ਆਪ ਜੀ ਚੱਲ ਰਹੇ ਇਸ ਕੈਂਪ ਦਾ ਲਾਹਾ ਉਠਾ ਸਕਦੇ ਹੋ। ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ ਨੂੰ 6 ਤੋਂ 7 ਵਜੇ ਤੱਕ ਲੱਗਦੀਆਂ ਨੇ, ਕਿਉਂਕਿ ਆਉਣ ਵਾਲੇ ਦਿਨ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ, ਬਹੁਤ ਸਾਰੇ ਪੇਰੈਂਟਸ ਸਵਾਲ ਕਰਦੇ ਹੈ। ਤੋ ਗੁਰਬਾਣੀ ਗੁਰਬਾਣੀ ਕੀਰਤਨ ਸਿਖਾਉਣ ਦੇ ਚਾਹਵਨ ਸੱਜਣ ਇਹਦੇ ਬਾਰੇ ਹੋਰ ਜਾਣਕਾਰੀ ਜੇਕਰ ਆਪ ਜੀ ਨੇ ਪ੍ਰਾਪਤ ਕਰਨੀ ਹੋਵੇ ਬਾਹਰੋਂ ਡੈਸਕ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੋ 2 ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਚਰਨਾਂ 'ਚ ਵਰਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ 'ਚ ਆਰੰਭ ਕਰਵਾਏ ਗਏ ਨੇ, ਨਗਰ ਫੁੱਲੜੀਵਾਲ ਔਰ ਉਹਦੇ ਨਾਲ ਦੀ ਨਾਲ WSO ਵਰਲਡ ਸਿੱਖ ਔਰਗਨਾਈਜੇਸ਼ਨ ਇਹਨਾਂ ਸੰਸਥਾਵਾਂ ਵੱਲੋਂ ਇੱਕ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ। ਔਰ ਇਸੇ ਤਰ੍ਹਾਂ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਬੀਬੀ ਰਾਜਵਿੰਦਰ ਕੌਰ ਝੁੱਟੀ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਚੱਲ ਰਹੀਆਂ ਨੇ। ਆਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਪਰਸੋਂ ਨੂੰ ਲਗਭਗ 9:30 ਵਜੇ ਪਾਏ ਜਾਣੇ ਆ, ਔਰ ਹਫ਼ਤਾਵਾਰੀ ਦੀਵਾਨ ਸਜਣ ਕੇ ਉਹਨਾਂ ਦੀਵਾਨਾਂ ਵਿੱਚ ਵੀ ਵਿਦਵਾਨ ਸੱਜਣ ਆਪ ਜੀ ਨੂੰ ਜਿੱਥੇ ਗੁਰਬਾਣੀ ਕਥਾ ਵਿਚਾਰ, ਗੁਰਬਾਣੀ ਕੀਰਤਨ, ਢਾਡੀ ਜਥਾ, ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਏਗਾ। ਤੋ ਆਓ ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਮੈਂ ਵੀ ਬੇਨਤੀ ਕਰਦੇ ਹਾਂ ਕਿ ਲਗਭਗ ਪਿਛਲੇ 5 ਸਵਾ 5 ਮਹੀਨੇ ਤੋਂ ਢਾਡੀ ਜਥਾ ਆਪਣੇ ਪਾਸ ਸੇਵਾਵਾਂ ਨਿਭਾ ਰਿਹਾ ਹੈ। ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ ਲਗਭਗ 1.25 ਵੀਕ ਮੇਰਾ ਖਿਆਲ ਜਥੇ ਦੀ ਰਹਿ ਗਈ ਹੈ। 9 ਜੂਨ ਦੀ ਜਥੇ ਦੀ ਵਾਪਸ ਮੁਲਕ ਪੰਜਾਬ ਨੂੰ ਰਵਾਨਗੀ ਹੈ। ਤੋ ਆਓ ਲਾਹਾ ਪ੍ਰਾਪਤ ਕਰੀਏ, ਸਰਵਣ ਕਰਦੇ ਹਾਂ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਗੁਰਦਾਸ ਜੀ ਦੁੱਖ ਝੋਗਦੇ ਹੋਏ ਬਹੁਤ ਮੁਸ਼ਕਲ ਦੇ ਨਾਲ ਕਾਂਛੀ 'ਚ ਜਾ ਪਹੁੰਚੇ, ਕਿਸੇ ਤਰੀਕੇ ਨਾਲ ਇੱਥੋਂ ਇੱਜ਼ਤ ਪੱਤ ਬਚ ਜਾਵੇ। ਕਾਬਲ ਤੋਂ ਨਿਕਲ ਕੇ ਧੱਕੇ ਠੇਡੇ ਧੋੜੇ ਖਾਂਦੇ ਹੋਏ ਕਾਂਛੀ ਜਾ ਪਹੁੰਚੇ। ਗੁਰੂ ਘਰ ਦੇ ਵਿਦਵਾਨ ਸੀ, ਬਾਣੀ ਦੇ ਖੋਜੀ, ਕਥਾ ਇਸ ਢੰਗ ਨਾਲ ਕਰਦੇ ਕਿ ਸੁਣਨ ਵਾਲਾ ਮੰਤਰ ਮੁਗਧ ਹੋ ਜਾਂਦਾ। ਬੜੇ ਪ੍ਰਮਾਣ ਦਿੰਦੇ, ਵਿਦਵਾਨੀ ਦਾ ਕੁਆਂਤ ਨਹੀਂ ਸੀ, ਇੰਨੇ ਵਿਦਵਾਨ ਸੀ। ਵੇਦ ਵਿਆਸ ਆਪਾਂ ਕਹਿੰਦੇ, ਸਿੱਖਾਂ ਦੇ ਵੇਦ ਵਿਆਸ ਸੀ। ਕਾਂਛੀ ਵਿੱਚ ਇੱਕ ਨਦੀ ਆ, ਉਹਦਾ ਨਾਂ ਆ ਵਾਰਾਨਸੀ। ਉਸ ਨਦੀ ਦੇ ਨਾਂ ਤੇ ਇੱਕ ਸ਼ਹਿਰ ਵੱਸਦਾ, ਅੱਜ ਉਹ ਜ਼ਿਲ੍ਹਾ ਬਣਿਆ ਹੋਇਆ ਵਾਰਾਨਸੀ। ਇਸੇ ਵਾਰਾਨਸੀ ਜ਼ਿਲ੍ਹੇ ਵਿੱਚ ਹੀ ਸ੍ਰੀ ਗੋਵਰਧਨਪੁਰ ਰਵਿਦਾਸ ਮਹਾਰਾਜ ਦਾ ਪਿੰਡ ਵਾ। ਇਹ ਉਹ ਧਰਤੀ ਭਗਤ ਕਬੀਰ ਜੀ ਦੀ, ਜਿੱਥੇ ਜਾਤ ਦੇ ਅਭਿਮਾਨੀਆਂ ਨੂੰ ਇਹਨਾਂ ਨੇ ਗੁਰਬਾਣੀ ਦੇ ਰਾਹੀਂ ਗਿਆਨ ਦੇ ਤੀਰ ਮਾਰ ਮਾਰ ਕੇ ਜਾਤ ਅਭਿਮਾਨੀਆਂ ਨੂੰ ਆਪਣੇ ਚਰਨਾਂ ਤੇ ਝੁਕਾਇਆ। ਇਹ ਉਹ ਧਰਤੀ, ਇੱਥੇ ਘਰ ਸਿੱਖਾਂ ਦੇ ਸੀ, ਭਾਈ ਗੁਰਦਾਸ ਜਾਣਦੇ ਸੀ, ਜਾ ਪਹੁੰਚੇ, ਬੜੇ ਖੁਸ਼ ਹੋਏ। ਉਹਨਾਂ ਨੇ ਧਰਮਸ਼ਾਲਾ ਸੀਗੀ, ਧਰਮਸ਼ਾਲਾ 'ਚ ਲੈ ਗਏ। ਰਾਤ ਕੱਟਣੀ ਸਿੱਖਾਂ ਦੇ ਘਰ, ਖਾਣਾ ਦਾਣਾ ਸਿੱਖਾਂ ਦੇ ਘਰ, ਰਾਤ ਨੂੰ ਸੋਣਾ ਵਸਾਉਣਾ ਸਿੱਖਾਂ ਦੇ ਘਰ, ਤੇ ਸਵੇਰ ਨੂੰ ਕਥਾ ਕਰਨੀ ਧਰਮਸ਼ਾਲਾ 'ਚ। ਦੂਰੋਂ ਦਰਾਡਿਓਂ ਸੰਗਤ ਆਉਣ ਲੱਗ ਪਈ, ਸੰਗਤ ਇੱਦਾਂ ਮੰਤਰ ਮੁਗਧ ਹੋ ਗਈ, ਕਿਉਂਕਿ ਅੱਜ ਵੀ ਭਗਵਾਨ ਵਾਲਮੀਕ ਦੀ ਰਮਾਇਣ ਤਾਂ ਮੰਦਰ ਵਿੱਚ ਪ੍ਰਵਾਨ ਕਰ ਲਈ, ਪਰ ਵਾਲਮੀਕ ਨੂੰ ਛੂਦਰੇ ਰੱਖਿਆ। ਰਮਾਇਣ ਪ੍ਰਵਾਨ ਕਰ ਲਏ ਵੀ ਰਮਾਇਣ ਵਧੀਆ ਆ, ਪਰ ਵਾਲਮੀਕ ਛੂਦਰੇ ਰੱਖਿਆ ਵੀ ਉਹ ਛੂਦਰ ਵਾ, ਐਡਾ ਵਿਦਵਾਨ ਬੰਦਾ। ਹੁਣ ਮੰਦਰਾਂ ਵਿੱਚ ਬਹੁਤ ਬੋਲਬਾਲਾ ਸੀ ਛੂਦਰ ਦਾ, ਅੰਦਰ ਜਾ ਨਹੀਂ ਸੀ ਸਕਦਾ ਉਹਨਾਂ ਬੇਲਿਆਂ 'ਚ, ਕਾਂਛੀ 'ਚ ਨਾਲੇ ਬਨਾਰਸ ਵਿੱਚ। ਹੁਣ ਜਦ ਢੰਡੋਰਾ ਪਿੱਟਿਆ ਸੀ ਵੀ ਜਿਹੜਾ ਕਾਂਛੀ ਸ਼ਹਿਰ ਬਨਾਰਸ ਵਿੱਚ ਮਰ ਜਾਵੇ, ਉਹਨੂੰ ਹੋਰ ਕੁਛ ਕਰਨ ਦੀ ਲੋੜ ਨਹੀਂ, ਸਿੱਧਾ ਪ੍ਰਲੋਕ ਵਿੱਚ ਜਾਊਗਾ ਸਵਰਗ 'ਚ। ਹੁਣ ਭਾਈ ਗੁਰਦਾਸ ਰੋਜ਼ ਕਥਾ ਕਰਦੇ ਨੇ ਤੇ ਗੁਰੂ ਨਾਨਕ ਦੇ ਦਰ ਤੇ ਜਾਤ ਪਾਤ ਅਮੀਰ ਗਰੀਬ ਉੱਚਾ ਨੀਵਾਂ ਬਿਲਕੁਲ ਹੈ ਨਾ ਸੀ। ਉਹਨਾਂ ਨੂੰ ਥੋੜ ਜਿਹਾ ਪ੍ਰਭਾਸ ਮਿਲਿਆ, ਨਾਲੇ ਗੁਰਬਾਣੀ ਸੁਣਦੇ ਨਾਲੇ ਸੇਵਾ ਕਰਦੇ। ਇੰਨਾ ਢੰਡੋਰਾ ਕਾਂਛੀ ਵਿੱਚ ਬੈਠ ਹੋ ਗਿਆ ਕਿ ਕਾਂਛੀ ਦਾ ਰਾਜਾ ਵੀ ਆਉਣ ਲੱਗ ਪਿਆ। ਮਹੀਨੇ ਦੋ ਬੀਤ ਗਏ, ਬਨਾਰਸ ਵਿੱਚ ਰਹਿੰਦੀਆਂ ਨੇ। ਉਧਰ ਕਾਬਲ ਦੀ ਸੁਣ ਲਓ, ਸੁਦਾਗਰਾਂ ਨੂੰ ਮਾਇਆ ਦਿੱਤੀ ਤੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਬਾਕੀ ਬਚਦੀ ਮਾਇਆ ਸੰਭਾਲ ਕੇ ਅੰਮ੍ਰਿਤਸਰ ਆ ਜਾਓ। ਉਹਨਾਂ ਨੇ ਬਾਕੀ ਮਾਇਆ ਸੰਭਾਲੀ, ਤੰਬੂ ਪੱਟੇ, ਰਥਾਂ 'ਚ ਲੱਦੇ, ਗੱਡੀਆਂ 'ਤੇ ਲੱਦੇ, ਅੰਮ੍ਰਿਤਸਰ ਨੂੰ ਮੰਜ਼ਲਾਂ ਮਾਰਤੀਆਂ, ਸੁਦਾਗਰ ਚੱਲ ਗਏ। ਸਾਰੀ ਵਾਰਤਾ ਉਹਨਾਂ ਨੇ ਭਾਈ ਗੁਰਦਾਸ ਜੀ ਦੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੱਸ ਦਿੱਤੀ ਵੀ ਤੰਬੂ ਪਾੜ ਕੇ ਚਲੇ ਗਏ। ਅਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਕਿਹੜੀ ਕਿਰਿਆ ਬਾਹਰੀ ਸੀ, ਉਹਨਾਂ ਦੇ ਹੱਥਾਂ ਵਿੱਚ ਤਾਂ ਸਭ ਕੁਝ ਹੋ ਰਿਹਾ ਸੀ, ਅੱਖਾਂ ਉਹਲੇ ਕੁਝ ਨਾ ਸੀ। ਜਿਵੇਂ ਜਿਵੇਂ ਉਹਨਾਂ ਨੇ ਕਿਹਾ ਸਿੱਖਾਂ ਨੇ ਉਵੇਂ ਉਵੇਂ ਕੀਤੀ। ਇੱਕ ਸਾਂਗ ਸੀ ਭਾਈ ਗੁਰਦਾਸ ਜੀ ਨੂੰ ਲੈਣ ਤੇ ਲਿਆਉਣ ਲਈ। ਭਾਈ ਗੁਰਦਾਸ ਜੀ ਦੀ ਪਰਖ ਸੀ, ਐਡੇ ਐਡੇ ਵਿਦਵਾਨ ਬੰਦੇ ਪਰਖ ਚੋਂ ਹਾਰ ਗਏ ਤੇ ਆਪਾਂ ਕੀ ਚੀਜ਼ ਹੋਵਾਂ, ਸਾਡਾ ਤਾਂ ਨਿਤ ਰੋਜ਼ ਪਰਖ ਹੁੰਦੀ ਹੈ। ਹੁਣ ਬੇਅੰਤ ਸੰਗਤ ਆਉਣ ਲੱਗ ਪਈ, ਬੇਅੰਤ ਪਤਾ ਕਿਸੇ ਨੂੰ ਕੁਝ ਨਹੀਂ, ਅੰਮ੍ਰਿਤਸਰ ਵਿੱਚ ਭਾਈ ਗੁਰਦਾਸ ਗਏ ਕਿੱਧਰ ਨੂੰ ਕੋਈ ਪਤਾ ਨਹੀਂ। ਦੋ ਮਹੀਨੇ ਬੀਤ ਗਏ, ਭਾਈ ਗੁਰਦਾਸ ਜੀ ਦਾ ਇੰਨਾ ਸਤਿਕਾਰ ਵੱਧ ਗਿਆ ਨਾ, ਹਰ ਵੇਲੇ ਜਦੋਂ ਕਥਾ ਕਰਨ ਆਉਂਦੇ ਤੇ ਉਹਨਾਂ ਦੇ ਗਲ ਵਿੱਚ ਹਾਰ ਪਾਉਂਦੇ, ਮੂੰਹ ਵਿੱਚੋਂ ਫੁੱਲ ਘਿਰਦੇ ਜਦੋਂ ਗੱਲ ਕਰਦੇ, ਗੁਰਬਾਣੀ ਪੜ੍ਹਦੇ, ਇਤਿਹਾਸ ਸੁਣਾਉਂਦੇ, ਸੰਗਤਾਂ ਮੰਤਰ ਮੁਗਧ ਹੁੰਦੀਆਂ।
ਇੱਕ ਦਿਨ ਮਨ ਬਹਿਵਲ ਹੋ ਉੱਠਿਆ ਕਿ ਮਨ ਕੀ ਕਹਿੰਦਾ, ਮੈਂ ਗੁਰੂ ਦਾ ਚੋਰ ਵਾਂ। ਭਾਵੇਂ ਸੰਗਤਾਂ ਬਹੁਤ ਸਤਿਕਾਰ ਦਿੰਦੀਆਂ ਨੇ, ਪਰ ਮੈਂ ਗੁਰੂ ਦਾ ਚੋਰ ਵਾਂ, ਮੈਂ ਗੁਰੂ ਤੋਂ ਬੇਮੁੱਖ ਹੋ ਕੇ ਨਰਸਿਆ ਆ, ਮੈਂ ਆਪਣੇ ਸਿਦਕ ਤੇ ਕਾਇਮ ਨਹੀਂ ਰਿਹਾ। ਨਾ ਜਾਣੇ ਗੁਰੂ ਕੀ ਸੰਗ ਵਰਤਾਉਂਦਾ ਸੀ, ਮੈਂ ਸੁਦਾਗਰਾਂ ਨੂੰ ਮਾਇਆ ਨਹੀਂ ਦੇ ਸਕਿਆ, ਨਾ ਜਾਣੇ ਗੁਰੂ ਨੇ ਕੀ ਕੌਤਕ ਰਚਿਆ। ਇੱਕ ਦਿਨ ਜਦੋਂ ਬਰਾਤ ਵਿੱਚ ਆਏ ਤਾਂ ਚਿੱਠੀ ਲਿਖ ਦਿੱਤੀ ਅੰਮ੍ਰਿਤਸਰ ਸ਼ਹਿਰ ਨੂੰ। ਚਿੱਠੀ 'ਚ ਲਿਖਤਾ, ਸੱਚੇ ਪਾਤਸ਼ਾਹ, ਮੈਂ ਮੰਨਦਾ ਮੈਂ ਆਪ ਹੁਦਰਾ ਕੰਮ ਕੀਤਾ, ਪਰ ਸੱਚੇ ਪਾਤਸ਼ਾਹ ਮੈਨੂੰ ਇੰਨਾ ਵਿਛੋੜਾ ਮੇਰੇ ਤੋਂ ਸਹਿ ਨਹੀਂ ਹੁੰਦਾ, ਕਿਰਪਾ ਕਰਕੇ ਮੈਨੂੰ ਆਪਣੇ ਕੋਲ ਬੁਲਾ ਲਓ। ਆ ਸੁਣਨਾ, ਇੱਕ ਕਾਗਜ਼ ਲੈ ਕੇ ਚਿੱਠੀ ਲਿਖ ਕੇ ਇੱਕ ਸਿੱਖ ਦੇ ਹੱਥ ਫੜਾਈ, ਕਹਿੰਦੇ ਅੰਮ੍ਰਿਤਸਰ ਲੈ ਜਾ, ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾ, ਬੇਨਤੀ ਕਰੀ ਤੇ ਚਿੱਠੀ ਫੜਾ ਦੇ। ਆ ਸੁਣਨਾ ਚਿੱਠੀ ਵਿੱਚ ਕੀ ਬਹਿਮਲ ਹੋ ਕੇ ਬਰਾਤ ਵਿੱਚ ਭਾਈ ਗੁਰਦਾਸ ਕੀ ਲਿਖਦੇ, ਸੁਣਨਾ ਜਰਾ ਕਰ।

ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੱਥਾਂ ਚਿੱਠੀ ਫੜਾਈ, ਨਮਸਕਾਰ ਕੀਤੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਿੱਠੀ ਪੜ੍ਹੀ ਤੇ ਪੜ੍ਹ ਕੇ ਸੰਗਤ ਨੂੰ ਸੁਣਾ ਦਿੱਤੀ। ਪਤਾ ਲੱਗਾ ਸੰਗਤ ਨੂੰ ਕਿ ਭਾਈ ਗੁਰਦਾਸ ਤੰਬੂ ਪਾੜ ਕੇ ਕਾਂਛੀ ਚ ਚਲੇ ਗਏ ਨੇ। ਕਾਂਛੀ ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖੀ ਸੇਵਕੀ ਸੀ, ਬੜੇ ਸਿੱਖ ਪਰਿਵਾਰ ਰਹਿੰਦੇ ਸੀ। ਔਰ ਭਾਈ ਗੁਰਦਾਸ ਜੀ ਨੇ ਉੱਥੇ ਜਾ ਕੇ ਵੀ ਗੁਰੂ ਨਾਲ ਵਿਛੋੜਾ ਨਹੀਂ ਤੋੜਿਆ, ਪਿਆਰ ਨਹੀਂ ਤੋੜਿਆ। ਕਥਾ ਕਰਦੇ ਬਰਾਗ ਵਿੱਚ ਆ ਕੇ ਕਥਾ ਕਰਦੇ ਕਰਦੇ ਅੱਖਾਂ ਵਿੱਚ ਪਾਣੀ ਵਹਿੰਦਾ। ਔਰ ਇਤਿਹਾਸ ਦੀ ਗੁਰਬਾਣੀ ਰਾਹੀਂ ਇਤਿਹਾਸ ਵੀ ਬਰਾਗਮਈ ਕਹਿੰਦੇ। ਇੱਕ ਦਿਨ ਇੰਨਾ ਮਨ ਬਰਾਗ ਵਿੱਚ ਆਇਆ ਤਾਂ ਚਿੱਠੀ ਲਿਖ ਦਿੱਤੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖ ਚਿੱਠੀ ਦੇਣ ਵਾਲੇ ਦੇ ਕੇ ਚਲੇ ਗਏ। ਉਹਨਾਂ ਨੂੰ ਗਿਆ ਨੂੰ ਪੁੱਛਿਆ ਬਈ ਮਹਾਰਾਜ ਕੁਛ ਬੋਲੇ? ਕਹਿੰਦੇ ਜੀ ਚਿੱਠੀ ਦਿੱਤੀ ਮਹਾਰਾਜ, ਕੁਛ ਨਹੀਂ ਬੋਲੇ, ਚਿੱਠੀ ਪੜ੍ਹ ਕੇ ਸੰਗਤ ਨੂੰ ਸੁਣਾ ਦਿੱਤੀ। ਕੁਝ ਦਿਨਾਂ ਬਾਅਦ ਭਾਈ ਗੁਰਦਾਸ ਉਡੀਕਦੇ ਨੇ ਚਿੱਠੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਤੇ ਚਿੱਠੀ ਲਿਖਦੇ, ਆਪ ਖੁਦ ਚਿੱਠੀ ਲਿਖਦੇ ਨੇ ਤੇ ਚਿੱਠੀ ਲਿਖ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਫੜਾਉਣ ਵਾਸਤੇ ਉਹ ਜਿਹੜੀ ਚਿੱਠੀ ਭਾਈ ਜੇਠਾ ਜੀ ਨੂੰ ਦਿੱਤੀ, ਪਿੰਡ ਸਿੱਧਵਾਂ ਡਾਕਖਾਨਾ ਖਾਲੜਾ ਤਹਿਸੀਲ ਪੱਟੀ, ਅੱਜ ਇਹਨਾਂ ਦੀ ਗੋਤ ਸੀ ਭਾਈ ਕੇ। ਜਿੱਦਣ ਮਹਿਰਾਜ ਦਾ ਜੰਗ ਲੜਿਆ ਉਸ ਜੰਗ ਵਿੱਚ ਭਾਈ ਜੇਠਾ ਜੀ ਸ਼ਹੀਦ ਹੋਏ ਆ। ਬੜਾ ਸਿਦਕਵਾਨ ਸਿੱਖ ਸੀ ਭਾਈ ਜੇਠਾ ਜੀ। ਲੰਮੀ ਸਮਾਂ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਕੀਤੀ ਔਰ ਜੰਗ 'ਚ ਸ਼ਹੀਦ ਹੋਏ। ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਿੱਠੀ ਲਿਖ ਕੇ ਦਿੱਤੀ, ਕਹਿੰਦੇ ਭਾਈ ਜੇਠਾ ਜੀ ਤੁਸੀਂ ਜਾਵੋ। ਜਦੋਂ ਚਿੱਠੀ ਫੜਾਈ ਉਹ ਚਿੱਠੀ ਮੱਥੇ ਨੂੰ ਲਾਈ, ਜਦ ਤੁਰਨ ਲੱਗੇ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਇੱਕ ਮਿੰਟ ਸੁਣੋ, ਇਹ ਚਿੱਠੀ ਉਦੋਂ ਦੇਣੀ ਹੈ ਜਦੋਂ ਕਾਂਛੀ ਦਾ ਰਾਜਾ ਭਾਈ ਗੁਰਦਾਸ ਜੀ ਦੀ ਕਥਾ ਵਿੱਚ ਬੈਠਾ ਹੋਵੇ, ਸੰਗਤ ਬੈਠੀ ਹੋਵੇ, ਉਦੋਂ ਚਿੱਠੀ ਦੇਣੀ। ਕਹਿੰਦਾ ਜੀ ਸੱਤ ਬਚਨ, ਚਿੱਠੀ ਲੈ ਕੇ ਜਾ ਪਹੁੰਚੇ। ਹੁਣ ਭਾਈ ਗੁਰਦਾਸ ਜਦੋਂ ਕਥਾ ਕਰਨ ਆਉਂਦੇ ਨੇ ਸਿੱਖਾਂ ਦੇ ਘਰੋਂ ਧਰਮਸ਼ਾਲਾ ਚ, ਸੰਗਤਾਂ ਹਾਰ ਪਾਉਂਦੀਆਂ ਗੱਲ ਚ, ਇਹਦੇ ਵਿੱਚ ਕੋਈ ਅੱਤ ਕਥ ਨਹੀਂ। ਐਡੇ ਵਿਦਵਾਨ ਭਾਈ ਗੁਰਦਾਸ ਤਕਰੀਬਨ 12 ਪੜ੍ਹ ਕੇ ਵੇਖੀ, ਜਿਹੜੀ ਗੁਰਬਾਣੀ ਦੀ ਘੁੰਡੀ ਗੁਰਬਾਣੀ ਰਾਹੀਂ ਸਿੱਧ ਕਰਨੀ ਹੋਵੇ ਨਾ ਉਹ ਭਾਈ ਗੁਰਦਾਸ ਦੀ 12 ਵਿੱਚੋਂ ਸਿੱਧ ਕੀਤੀ ਜਾਂਦੀ ਹੈ ਭਾਈ ਗੁਰਦਾਸ ਦੀ। ਕਿਉਂਕਿ ਜਦੋਂ ਤੁਸੀਂ ਗੁਰਬਾਣੀ ਦੇ ਅਰਥ ਕਰਨੇ ਆ, ਬੜੀ ਮਾਨਤਾ ਦਿੱਤੀ ਭਾਈ ਗੁਰਦਾਸ ਦੀਆਂ 12 ਨੂੰ, ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਦੇ ਕਵਿਤਾ ਨੂੰ। 575 ਕਵਿਤਵਾ ਭਾਈ ਗੁਰਦਾਸ ਜੀ ਦੇ, ਭਾਈ ਗੁਰਦਾਸ ਦੀ ਗੁਰਬਾਣੀ ਜਿਹੜੀ ਲਿਖੀ ਹੋਈ 12 ਰਾਹੀਂ ਉਹ ਹਰਿਮੰਦਰ ਸਾਹਿਬ ਰਾਗੀ ਸਿੰਘ ਗਾਉਂਦੇ ਨੇ। ਸਿਰਫ ਇੱਕ ਪੰਕਤੀ ਸੁਣ ਤੋਂ ਬਾਹਰ ਹੀ ਰਹਿ ਗਈ ਜਦੋਂ ਮਹਾਰਾਜ ਨੇ ਕੋਲ ਬੈਠੇ ਨੇ ਕਹਿ ਤਬ ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਤਾਰੇ, ਗਾਈ ਮਾਲ ਲਾਲ ਨਿਕਲਿਆ ਪੇਟ ਪਾੜ ਨਾ ਮਾਰੇ। ਜੇ ਗਾਈ ਕਦੇ ਹੀਰਾ ਖਾ ਲਵੇ ਤਾਂ ਕਦੇ ਢਿੱਡ ਥੋੜਾ ਪਾੜ ਦੇਈਦਾ। ਜੇ ਘਰ ਭੰਨੇ ਪਹਾਰੂਆ ਕੌਣ ਰੱਖਣ ਹਾਰੇ। ਜਦੋਂ ਇਹ ਗੱਲਾਂ ਸਾਰੀਆਂ ਵਿਚਾਰੀਆਂ ਤੇ ਕਹਿੰਦੇ ਸਿੱਖੀ ਤਿੱਖੀ ਬੜੀ ਏ, ਤੇ ਭਾਈ ਗੁਰਦਾਸ ਜੀ ਨੇ ਜਿਹੜੇ ਲਹਿਜੇ ਵਿੱਚ ਉਹਦੀ ਗੱਲ ਕੀਤੀ, ਕੋਈ ਕਹਿੰਦਾ ਤਿੱਖੀ ਬਹੁਤ ਵਾ, ਕੋਈ ਕਹਿੰਦਾ ਝੱਲਣਾ ਔਖਾ, ਸਿੱਖੀ ਦੀ ਚਾਲ ਝੱਲਣੀ ਔਖੀ ਏ, ਸਿੱਖੀ ਤੇ ਤੁਰਨਾ ਬੜਾ ਮੁਸ਼ਕਲ ਵਾ, ਤੇ ਭਾਈ ਗੁਰਦਾਸ ਕੇ ਇੱਕ ਬਚਨ ਇੰਨਾ ਗੱਲ ਕਹੀ ਵੀ ਜੇ ਸਤਿਗੁਰ ਸਾਂਗ ਵਰਤਾਮ ਦਾ ਸਿੱਖ ਸਿਦਕ ਨਾ ਹਾਰੇ। ਤੇ ਹੁਣ ਭਾਈ ਗੁਰਦਾਸ ਜੀ ਸਮਝ ਗਏ ਵੀ ਮੈਂ ਹੁਣ ਸਿਦਕ ਤੋਂ ਡੋਲ ਗਿਆ। ਕਿਉਂਕਿ ਜਦੋਂ ਬੰਦਾ ਥਿੜਕ ਜਾਵੇ ਉਹ ਆਪਣੇ ਆਪ 'ਤੇ ਵੀ ਵਿਸ਼ਵਾਸ ਨਹੀਂ ਕਰਦਾ, ਨਾ ਉਹਦਾ ਵਿਸ਼ਵਾਸ ਰਹਿੰਦਾ। ਲੱਖ ਕੋਈ ਕਿਸੇ ਨੂੰ ਸਮਝਾ ਲਵੇ ਉਹਦਾ ਵਿਸ਼ਵਾਸ ਨਹੀਂ ਫਿਰ ਰਹਿੰਦਾ। ਤਾਂ ਹੀ ਤਾਂ ਉਹ ਸੁਦਾਗਰਾਂ ਨੂੰ ਮਾਇਆ ਦੇਣ ਦੇ ਅੰਦਰ ਗਏ। ਹੁਣ ਜਦੋਂ ਭਾਈ ਜੇਠਾ ਜੀ ਨੂੰ ਚਿੱਠੀ ਦਿੱਤੀ ਨਾ

ਜਾ ਕੇ ਸੰਗਤ ਵਿੱਚ ਬਹਿ ਗਏ ਭਾਈ ਜੇਠਾ ਜੀ। ਭਾਈ ਗੁਰਦਾਸ ਜੀ ਨੇ ਦੇਖ ਵੀ ਲਿਆ ਬਈ ਗੁਰੂ ਘਰੋਂ ਆਏ ਨੇ, ਮਨ 'ਚ ਥੋੜ੍ਹਾ ਜਿਹਾ ਚਾਓ ਤਾਂ ਆਇਆ ਵੀ ਸ਼ਾਇਦ ਮੈਨੂੰ ਲੈਣ ਵਾਸਤੇ ਕੋਈ ਚਿੱਠੀ 'ਚ ਲਿਖਿਆ ਸੀ ਨਾ ਵੀ ਮੇਰੇ ਕੋਲ ਵਿਛੋੜਾ ਨਹੀਂ ਝੱਲਿਆ ਜਾਂਦਾ, ਸਤਿਗੁਰੂ ਮੈਨੂੰ ਆਪਣੇ ਕੋਲ ਬੁਲਾ ਲਓ। ਇੰਨੀ ਜ਼ੁਰਤ ਨਹੀਂ ਸਿੱਖ ਦੀ ਕਿ ਆਪਣੇ ਆਪ ਚਲੇ ਜਾਵੇ, ਗੁਰੂ ਮੈਨੂੰ ਆਪ ਸੱਦਾ ਦੇਵੇ। ਸਿੱਖ ਦਾ ਪਿਆਰ ਹੈ ਤੇ ਭਾਈ ਗੁਰਦਾਸ ਨੂੰ ਵੇਖ ਕੇ ਮਨ ਬਹਿਬਲ ਉੱਠਿਆ, ਪਰ ਹੋਈ ਗੱਲ ਉਲਟ। ਉਹਦੇ ਵਿੱਚ ਤਾਂ ਲਿਖਿਆ ਸੀ ਚਿੱਠੀ ਵਿੱਚ ਕਿ ਇਹ ਸਾਡਾ ਚੋਰ ਵਾ, ਛੇਵੇਂ ਪਾਤਸ਼ਾਹ ਚਿੱਠੀ 'ਚ ਲਿਖਦੇ ਆ ਵੀ ਸਾਡਾ ਚੋਰ ਵਾ, ਸਾਨੂੰ ਪਿੱਠ ਦੇ ਕੇ ਇਹ ਕਾਂਛੀ 'ਚ ਆ ਕੇ ਬਹਿ ਗਿਆ, ਇਹਦੀਆਂ ਪੁੱਠੀਆਂ ਮੁਸ਼ਕਾਂ ਬੰਨ ਕੇ ਢੋਹੀ ਪਿੱਛੇ ਕੜੀਆਂ ਲਾ ਕੇ ਤਾਂ ਇੱਥੇ ਅੰਮ੍ਰਿਤਸਰ ਪਹੁੰਚਾ ਦਿਓ। ਚਿੱਠੀ 'ਚ ਆ ਲਿਖਿਆ। ਹੁਣ ਜਦ ਚਿੱਠੀ ਗਈ ਉਹ ਪੜ੍ਹ ਕੇ ਸੁਣਾਈ ਤੇ ਭਾਈ ਗੁਰਦਾਸ ਦੀ ਦਸ਼ਾ ਜਿਹੜੀ ਸੀ ਨਾ, ਆ ਸੁਣੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਵਿਤ ਰਾਹੀਂ ਕੀ ਲਿਖਦੇ, ਸੁਣਨਾ ਜਿਹੜਾ ਕਰੋ।

0: ਚਿੱਠੀ ਵਿੱਚ ਛੇਵੇਂ ਪਾਤਸ਼ਾਹ ਮਾਰੇ ਲਿਖ ਦਿੱਤਾ ਵੀ ਸਾਬਤ ਸੂਰਤ ਸਿੱਖ ਵਾ ਤੇ ਨੌ ਉਹਦਾ ਭਾਈ ਗੁਰਦਾਸ ਵਾ। ਜਦੋਂ ਸਾਡਾ ਸੁਨੇਹਾ ਤੁਹਾਨੂੰ ਮਿਲੇ ਕਾਂਛੀ ਦੇ ਰਾਜੇ ਨੂੰ ਕਹਿੰਦੇ ਇਹ ਸਾਡਾ ਚੋਰ ਵਾ, ਇਹਦੀਆਂ ਪੁੱਠੀਆਂ ਮੁਸ਼ਕਾਂ ਬੰਨ ਕੇ ਭੇਜ ਦਿਓ, ਇਸੇ ਵਾਸਤੇ ਅਸੀਂ ਆਪਣਾ ਜ਼ਿੰਮੇਵਾਰ ਪਾਤਰ ਆ ਸਿੱਖ ਭੇਜਿਆ ਭਾਈ ਜੇਠਾ। ਤੇ ਥੱਲੇ ਲਿਖਦਾ ਜਿਹੜਾ ਵੀ ਬੰਦਾ ਆ ਕਾਰਜ ਕਰੂਗਾ, ਜਿਹੜੀ ਮਨ ਵਿੱਚ ਧਾਰਨਾ ਧਾਰੂਗੀ ਉਹਦੀ ਪੂਰੀ ਹੋਊਗੀ। ਹੁਣ ਕਾਂਛੀ ਦਾ ਰਾਜਾ ਬੈਠਾ, ਕਥਾ ਹੁੰਦੀ ਏ, ਵਾਹ ਵਾਹ ਵਾਹ ਵਾਹ ਸੰਗਤ ਕਰਦੀ ਏ, ਕਿਉਂਕਿ ਮੂੰਹ ਵਿੱਚੋਂ ਫੁੱਲ ਕਰਦੇ ਜਦੋਂ ਭਾਈ ਗੁਰਦਾਸ ਜੀ ਕਥਾ ਕਰਦੇ ਸੀ, ਇੰਨੀ ਬੋਲਬਾਣੀ ਮਿੱਠੀ ਸੀ, ਇੰਨੀਆਂ ਦਲੀਲਾਂ ਸੀ, ਬਹੁਤ ਵਿਦਵਾਨ ਸੀ, ਕੋਈ ਕਸਰ ਨਹੀਂ। ਗੁਰੂ ਗ੍ਰੰਥ ਸਾਹਿਬ ਲਿਖਣ ਵਾਲੇ ਭਾਈ ਗੁਰਦਾਸ, ਈਸ਼ਰਦਾਸ ਪਿਤਾ ਦਾ ਨਾਂ, ਮਾਤਾ ਜਿਉਣੀ ਮਾਂ ਦਾ ਨਾਂ, ਤੇਜ ਭਾਨ ਦਾ ਪੋਤਰਾ, ਬਿਸ਼ਨਦਾਸ ਦਾ ਪੜਪੋਤਰਾ, ਕਿੱਡਾ ਵੰਸ਼, ਗੁਰੂ ਅਮਰਦਾਸ ਦੇ ਭਤੀਜੇ, ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ। ਹੁਣ ਕਥਾ ਹੋ ਹਟੀ, ਸੰਗਤ ਬੈਠੀ, ਥੋੜੀ ਜਿਹੀ ਸੰਗਤ ਪ੍ਰਸ਼ਾਦਾ ਛਕਣ ਚਲੇ ਗਏ, ਬਾਕੀ ਸਾਰੀ ਝੁਰਮਟ ਪਾ ਕੇ ਬੈਠੀ ਭਾਈ ਗੁਰਦਾਸ ਜੀ ਨੂੰ। ਕਾਂਛੀ ਦੇ ਰਾਜੇ ਹੱਥ ਫੜਾ ਕੇ ਚਿੱਠੀ ਤੇ ਭਾਈ ਗੁਰਦਾਸ ਕੋਲ ਜਾ ਕੇ ਭਾਈ ਜੇਠਾ ਜੀ ਬਹਿ ਬਹਿ ਰਸਮੀ ਤੌਰ ਤੇ ਗੱਲਾਂ ਕਰਨ ਲੱਗ ਪਏ। ਉਹ ਕਾਂਛੀ ਦਾ ਰਾਜਾ ਚਿੱਠੀ ਪੜ੍ਹਨ ਲੱਗ ਪਏ, ਉਹਨੇ ਉੱਚੀ ਜਿਹੀ ਪੜ੍ਹ ਕੇ ਸਾਰਿਆਂ ਨੂੰ ਸੁਣਾ ਦਿੱਤੀ। ਭਾਈ ਗੁਰਦਾਸ ਸਮਝ ਗਏ ਵੀ ਇਹ ਚਿੱਠੀ ਮੇਰੇ ਲਈ ਆਈ ਹੈ, ਸੰਗਤ ਦੇਖੇ ਵੀ ਇਹ ਚੋਰ ਹੈ ਕਿਹੜਾ। ਘੁਸਰ ਮੁਸਰ ਸੰਗਤ ਚ ਹਿਲ ਜੁਲ ਹੋਣ ਲੱਗ ਪਈ। ਭਾਈ ਗੁਰਦਾਸ ਗਲ ਵਿੱਚ ਪੱਲਾ ਪਾਇਆ ਹੋਇਆ, ਚਿੱਟਾ ਦਾੜਾ, ਅੱਖਾਂ ਚ ਵੱਥਰੂ, ਨੀਵੀਂ ਪਾ ਕੇ ਖੜੋ ਗਏ। ਕਹਿੰਦੇ ਸਾਧ ਸੰਗ ਜੀ, ਛੇਵੇਂ ਪਾਤਸ਼ਾਹ ਗੁਰੂ ਨਾਨਕ ਦੇ ਘਰ ਦਾ ਚੋਰ ਮੈਂ ਹੀ ਹਾਂ, ਬਾਹਾਂ ਤਾਹਾਂ ਨੂੰ ਕਰਕੇ ਕਹਿੰਦੇ ਬੰਨੋ ਮੇਰੀਆਂ ਪੁੱਠੀਆਂ ਮੁਸ਼ਕਾਂ, ਮੰਨੋ ਗੁਰੂ ਦੀ ਆਗਿਆ, ਲਿਜਾਵੋ ਕਹਿੰਦੇ ਮੈਨੂੰ, ਲੈ ਜਾਓ। ਸੰਗਤ ਕਹਿੰਦੀ ਨਾ, ਸੰਗਤ ਕਹਿੰਦੇ ਤੁਸੀਂ ਚੋਰ ਨਹੀਂ ਲੱਗਦੇ। ਭਾਈ ਗੁਰਦਾਸ ਕਹਿੰਦੇ ਮੈਂ ਚੋਰ ਹਾਂ, ਕਹਿੰਦੇ ਮੈਂ ਚੋਰ ਵਾਂ ਗੁਰੂ ਘਰ ਦਾ, ਮੈਂ ਕਾਂਛੀ ਚੋਂ ਤੰਬੂ ਪਾੜ ਕੇ ਅੱਧੀ ਰਾਤ ਨੂੰ ਹਨੇਰੇ ਹੋਏ ਮੈਂ ਨੱਸ ਕੇ ਆਇਆ, ਕੋਈ ਸਿੱਖਾਂ ਨੂੰ ਨਹੀਂ ਪਤਾ। ਮਹਾਰਾਜ ਕਹਿੰਦੇ ਤੈਨੂੰ 10 ਪੇਟੀਆਂ ਮੋਹਰਾਂ ਦਾ ਤੈਨੂੰ ਚੌਧਰੀ ਬਣਾ ਕੇ ਤੈਨੂੰ ਜ਼ਿੰਮੇਵਾਰ ਬੰਦਾ ਬਣਾ ਕੇ ਭੇਜਿਆ ਸੀ, ਹਰਗੋਬਿੰਦ ਸਾਹਿਬ ਕਹਿ ਰਹੇ। ਗੁਰੂ ਕੇ ਖਾਲਸਾ ਜੀ, ਮੁਸ਼ਕਾਂ ਪੁੱਠੀਆਂ ਬੰਨੀਆਂ। ਸੰਗਤ ਕਹਿੰਦੀ ਇੱਦਾਂ ਕਰੋ, ਜਦੋਂ ਅੰਮ੍ਰਿਤਸਰ ਦੇ ਲਾਗੇ ਜਾਓਗੇ ਉਦੋਂ ਬੰਨ ਲਿਓ, ਹੁਣ ਨਾ ਬੰਨੋ। ਇੱਕ ਦੁਨੀਆਂ ਦਾ ਅਨੋਖਾ ਚੋਰ ਸੀ ਜਿਹਦੇ ਗਲ ਚ ਹਾਰ ਸੰਗਤ ਪਾ ਰਹੀ ਹੈ, ਅੱਖਾਂ ਚੋਂ ਅਥਰੂ, ਸੰਗਤ ਵਿੱਚ ਵੀ ਬਰਾਗ, ਐਡਾ ਵਿਦਵਾਨ ਬੰਦਾ। ਕਹਿੰਦੇ ਲਾਗੇ ਜਾ ਕੇ ਭਾਈ ਗੁਰਦਾਸ ਕਹਿੰਦੇ ਨਹੀਂ, ਆਗਿਆ ਮੰਨੋ, ਜੋ ਮੇਰੇ ਗੁਰੂ ਦਾ ਹੁਕਮ ਆ, ਹੁਕਮ ਤੇ ਫੁੱਲ ਚਾੜੋ, ਹੁਕਮ ਮੰਨੋ। ਗੁਰੂ ਕੇ ਸਿੱਖੋ, ਬੰਨ ਲਈਆਂ ਪੁੱਠੀਆਂ ਮੁਸ਼ਕਾਂ ਭਾਈ ਗੁਰਦਾਸ ਦੀ, ਬੰਨ ਕੇ ਤਲੈ ਤੁਰੇ। ਭਾਈ ਜੇਠਾ ਜੀ, ਸਿੱਖ ਦੂਰ ਤਿਕਰ ਭਾਈ ਗੁਰਦਾਸ ਜੀ ਨੂੰ ਵਿਦਿਆ ਕਰਨ ਗਈ, ਜਿਹੜੀ ਰੋਜ਼ ਕਥਾ ਸੁਣਦੀ ਸੀ। ਕਹਿੰਦੇ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਵੀ ਤੁਸੀਂ ਚੋਰ ਹੋਵੋਗੇ, ਜੇ ਐਡਾ ਵਿਦਵਾਨ ਬੰਦਾ ਚੋਰ ਹੋ ਸਕਦਾ। ਇਹ ਤਾਂ ਹੁਣ ਭਾਈ ਗੁਰਦਾਸ ਜੀ ਨੂੰ ਪਤਾ ਨਾ ਵਿੱਚ ਕੀ ਗੱਲ ਹੋਈ ਹੈ। ਸੰਗਤ ਛੱਡਣ ਗਈ, ਸੰਗਤ ਵਾਪਸ ਮੁੜਿਆ, ਬਰਾਗ ਚ ਵਾਪਸ ਮੁੜੀ, ਵਾਅਦਾ ਕਰਕੇ ਵੀ ਤੁਸੀਂ ਛੇਤੀ ਆਵੋਗੇ। ਭਾਈ ਗੁਰਦਾਸ ਕਹਿੰਦੇ ਮੇਰਾ ਪਤਾ ਨਹੀਂ ਗੁਰੂ ਨੇ ਮੈਨੂੰ ਕੀ ਸਜ਼ਾ ਲਾਉਣੀ ਹੈ। ਭਾਈ ਜੇਠਾ ਤੇ ਭਾਈ ਗੁਰਦਾਸ ਦੋਵੇਂ ਹੁਣ ਗੱਲਾਂ ਕਰਦੇ ਜਾਂਦੇ, ਕਿਉਂਕਿ ਭਾਈ ਗੁਰਦਾਸ ਨੂੰ ਫੜਨ ਵਾਸਤੇ ਜੇਠਾ ਜੀ ਨੂੰ ਭੇਜਿਆ ਨਾ, ਪੁੱਠੀਆਂ ਮੁਸ਼ਕਾਂ ਬੰਨ ਕੇ। ਭਾਈ ਜੇਠਾ ਜੀ ਨੇ ਮੁਸ਼ਕਾਂ ਖੋਲ ਦਿੱਤੀਆਂ। ਕਹਿੰਦੇ ਜਦੋਂ ਅੰਮ੍ਰਿਤਸਰ ਦੇ ਲਾਗੇ ਜਾਵਾਂਗੇ ਉਦੋਂ ਬੰਨ ਲਵਾਂਗੇ। ਹੁਣ ਗੱਲਾਂ ਕਰਦੇ ਕੀ ਜਾਂਦੇ? ਭਾਈ ਗੁਰਦਾਸ ਕਹਿੰਦੇ ਕਿਹੜੀ ਮੇਰੇ ਤੋਂ ਖਤਾ ਹੋ ਗਈ, ਉਹ ਬੇਲਾ ਮੇਰੇ ਹੱਥ ਨਹੀਂ ਆਉਂਦਾ, ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ। ਭਾਈ ਜੇਠਾ ਜੀ ਕਹਿਣ ਲੱਗੇ, ਜਿਹੜੇ ਸਿੱਖਾਂ ਨੇ ਤੁਹਾਨੂੰ ਸਿੱਖਾਂ ਸਮੇਤ ਭੇਜਿਆ ਸੀ ਨਾ, 10 ਪੇਟੀਆਂ ਮੋਹਰਾਂ ਦੇ ਕੇ 6ਵੇਂ ਪਾਤਸ਼ਾਹ ਨੇ ਗੁਪਤ ਇੱਕ ਠੀਕਰੀਆਂ ਦੀ ਵੀ 10 ਪੇਟੀਆਂ ਭਰੀਆਂ ਸੀ, ਸਿਰਫ ਤੁਹਾਡਾ ਸਿਦਕ ਪਰਖਣ ਵਾਸਤੇ। ਜਦੋਂ ਸੁਦਾਗਰਾਂ ਨਾਲ ਤੁਸੀਂ ਗੱਲਬਾਤ ਕਰਦੇ ਸੀ, ਉਹਨਾਂ ਸਿੱਖਾਂ ਨੇ ਤੰਬੂ ਦੇ ਪਿਛਲੇ ਪਾਸੇ ਸੋਨੇ ਦੀਆਂ ਮੋਹਰਾਂ ਵਾਲੀਆਂ ਪੇਟੀਆਂ ਚੁੱਕ ਲਈਆਂ ਤੇ ਠੀਕਰੀਆਂ ਵਾਲੀਆਂ ਪੇਟੀਆਂ ਰੱਖ ਦਿੱਤੀਆਂ। ਤੁਸੀਂ ਸਿਦਕ ਤੋਂ ਡੋਲ ਗਏ, ਤੰਬੂ ਪਾੜ ਕੇ ਕਾਂਛੀ ਆ ਗਏ। ਸਿੱਖਾਂ ਨੇ ਉਹ ਮੋਹਰਾਂ ਵਾਲੀਆਂ ਪੇਟੀਆਂ ਰੱਖ ਦਿੱਤੀਆਂ, ਉਹ ਢੇਰ ਸਾਰਾ ਪੇਟੀਆਂ 'ਚ ਪਾ ਕੇ ਦੁਬਾਰਾ ਫਿਰ ਖਰਚਾ ਲਾ ਕੇ ਲੱਗ ਚੱਕ ਲਿਆ। ਉਹਨਾਂ ਸੁਦਾਗਰਾਂ ਨੂੰ ਮਾਇਆ ਦੇ ਕੇ ਵਿਦਿਆ ਕਰ ਦਿੱਤਾ, ਬੜੇ ਖੁਸ਼ ਗਏ। ਇੱਕ ਘੋੜੇ ਦਾ ਮੁੱਲ 50,000 ਸੀ ਉਹਨਾਂ ਬੇਲਿਆਂ 'ਚ, ਬੜਾ ਕੀਮਤੀ ਘੋੜਾ ਸੀ ਕਾਬਲ ਦਾ, ਬੜੀ ਤਕੜੀ ਮੰਡੀ ਲੱਗਦੀ ਸੀ ਕਾਬਲ ਦੀ। ਭਾਈ ਗੁਰਦਾਸ ਕਹਿਣ ਲੱਗੇ, ਇੱਕ ਇਲਾਕਾ ਮੁਸਲਮਾਨਾਂ ਦਾ, ਇੱਕ ਪਠਾਨ ਸੁਦਾਗਰ। ਮੈਂ ਕਿਹਾ ਮੇਰੀ ਤਾਂ ਮੌਤ ਵਾ, ਮੈਨੂੰ ਤਾਂ ਕਾਲ ਕੋੜੀ ਸਿੱਟਣਗੇ, ਕੋਲੜੇ ਮਾਰਨਗੇ। ਗੱਲਾਂ ਬਾਤਾਂ ਕਰਦਿਆਂ ਭਾਈ ਜੇਠਾ ਜੀ ਵੀ ਵਿਦਵਾਨ ਬੰਦੇ ਸੀ, ਕਹਿੰਦੇ ਭਾਈ ਗੁਰਦਾਸ ਜੀ, ਅਸੀਂ ਤਾਂ ਤੁਹਾਡੇ ਮੂਹਰੇ ਕੁਛ ਵੀ, ਸਾਡਾ ਸਿਰ ਝੁਕਦਾ ਤੁਹਾਨੂੰ, ਪਰ ਤੁਸੀਂ ਸਿਦਕ ਤੋਂ ਡੋਲ ਗਏ, ਪਰਖ ਤੁਹਾਡੀ ਪਰਖ ਹੋ ਰਹੀ ਸੀ। ਤੁਸੀਂ ਉਹ ਜਿਹੜੀ ਪੰਗਤੀ ਉਚਾਰੀ ਹੈ ਨਾ, ਵੀ ਜੇ ਸਤਿਗੁਰ ਸਾਂਗ ਵਰਤਾਮ ਦਾ ਸਿੱਖ ਸਿਦਕ ਨਹਾਰੇ, ਤੁਸੀਂ ਆਪੇ ਸਿਦਕ ਹਾਰ ਬੈਠੇ। ਹੁਣ ਅੰਮ੍ਰਿਤਸਰ ਦਾ ਨੇੜਾ ਆ ਗਿਆ, ਭਾਈ ਗੁਰਦਾਸ ਜੇਠਾ ਜੀ ਨੂੰ ਕਹਿੰਦੇ ਬੰਨੋ ਮੇਰੀਆਂ ਮੁਸ਼ਕਾਂ, ਬੰਨ ਲਓ, ਮੇਰੇ ਗੁਰੂ ਦਾ ਹੁਕਮ ਆ। ਭਾਈ ਜੇਠਾ ਜੀ ਕਹਿੰਦੇ ਨਹੀਂ, ਮੈਂ ਨਹੀਂ ਬੰਨਣੀਆਂ, ਧੱਕੇ ਨਾ ਭਾਈ ਗੁਰਦਾਸ ਜੀ ਨੇ ਬਣਾਈਆਂ, ਕਿ ਮੇਰੇ ਗੁਰੂ ਦਾ ਹੁਕਮ ਆ, ਮੈਂ ਹੁਕਮ ਮੰਨਣਾ। ਫੇਰ ਪੁਸ਼ਕਾਂ ਪੁੱਠੀਆਂ ਬੰਨ ਲਈਆਂ, ਲੈ ਤੁਰੇ। ਜਦ ਹੈ ਨਾ ਦੂਰੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਤਖ਼ਤ 'ਤੇ ਬੈਠਿਆਂ ਵੇਖਿਆ ਤਾਂ ਸਿਰ ਝੁਕਾ ਤਾ, ਅੱਖਾਂ ਵਿੱਚੋਂ ਪਾਣੀ ਅਤੇ ਸਾਰੀ ਸੰਗਤ ਉੱਧਰ ਨੂੰ ਵੇਖਣ ਲੱਗ ਪਈ, ਜੋੜਿਆਂ 'ਚ ਖੜ ਗਏ ਭਾਈ ਗੁਰਦਾਸ। ਸਤਿਗੁਰੂ ਮੈਨੂੰ ਮਾਫ਼ ਕਰ ਦੇਈਓ, ਮੈਂ ਤੁਹਾਡਾ ਚੋਰ ਵਾਂ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਕਹਿੰਦੇ ਭਾਈ ਗੁਰਦਾਸ ਜੀ, ਇੱਕ ਵਾਰ ਉਹ ਦੁਬਾਰਾ ਪੰਗਤੀ ਫਿਰ ਬੋਲੋ। ਫਿਰ ਦੁਬਾਰਾ ਉਹੀ ਪੰਗਤੀ ਬੋਲੀ, ਜੇ ਮਾਂ ਹੋਵੇ ਜਾਰਨੀ, ਕਿਉਂ ਪੁੱਤ ਪਤਾਰੇ, ਗਾਈ ਲਾਲ ਨਿਗਲਿਆ ਪੇਟ ਪਾੜ ਨਾ ਮਾਰੇ, ਜੇ ਘਰ ਭੰਨੇ ਪਹਰੂਆ ਕੁਣ ਰੱਖਣ ਹਾਰੇ। ਫਿਰ ਗਾਂ ਪੰਗਤੀਆਂ ਹੋਰ ਨਾਲ ਉਚਾਰਤੀਆਂ ਆਪਣੀ ਮਾਫ਼ੀ ਦੀਆਂ, ਕਹਿੰਦੇ ਜੇ ਮਾਂ ਪੁੱਤ ਬਿਸ ਦੇ, ਕਿਆ ਕਰੇ ਵਿਚਾਰੇ। ਅਖੀਰ ਵਿੱਚ ਕਹਿੰਦੇ ਜੇ ਗੁਰੂ ਸਾਂਗ ਵਰਤਾਮਦਾ, ਕਿਆ ਸਿੱਖ ਵਿਚਾਰੇ, ਕੀ ਕਰ ਸਕਦਾ ਸਿੱਖ। ਸਤਿਗੁਰੂ ਤੁਸੀਂ ਬੇਅੰਤ ਹੈ, ਮੇਰੀ ਪੇਸ਼ ਨਹੀਂ ਗਈ, ਸਾਰੀ ਸੰਗਤ ਅੱਖਾਂ ਵਿੱਚੋਂ ਅਥਰੂ। ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੋਂ ਉੱਠੇ, ਕਲਾਵੇ ਵਿੱਚ ਲੈ ਲਿਆ, ਮੱਥਾ ਚੁੰਮਿਆ, ਕਹਿੰਦੇ ਜੁਗ ਜੁਗ ਜੀ। ਇਹ ਹੈ ਗੁਰੂ ਅਤੇ ਸਿੱਖ ਦਾ ਪਿਆਰ। ਜੇ ਕਿਤੇ ਸਿੱਖ ਕਿਤੇ ਦੂਜੇ ਪਾਸੇ ਨੂੰ ਜਾਵੇ ਤਾਂ ਗੁਰੂ ਰੋਕਦਾ ਹੈ। ਸਤਿਗੁਰ ਕਿਰਪਾ ਕਰੇ ਕਿਤੇ ਇਹ ਸੋਝੀ, ਇਹ ਬਿਰਤੀ ਸਾਡੇ ਸਿੱਖਾਂ ਦੀ ਹੋਵੇ। ਸਾਡੀ ਬਿਰਤੀ ਆ ਦੂਜੇ 'ਚ ਨੁਕਤਾਚੀਨੀ ਕਰਨ ਦੀ, ਦੂਜੇ 'ਚ ਨੁਕਤਾ, ਦੂਜੇ ਨੂੰ ਆਪਾਂ ਦੇਖਦੇ ਹਾਂ ਆਪ ਨਹੀਂ। ਸਤਿਗੁਰ ਕਿਰਪਾ ਕਰੇ ਇਹ ਸੋਝੀ ਮਤ ਬਖਸ਼ਿਸ਼ ਕਰੇ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਇਤਿਹਾਸ ਦਾ ਸਤਿਕਾਰ ਕੀਤਾ ਸਤਿਗੁਰੂ, ਅੰਮ੍ਰਿਤ ਵੇਲੇ ਦੇ ਉੱਦਮ ਇਸ਼ਨਾਨ, ਨਿਤਨਿਮ ਦੀਆਂ ਦਾਤਾਂ ਦੀ ਕਿ ਨਵਾਜੇ ਝੁਕਾਓ ਸੀ। ਸਾਰੀ ਸੰਗਤ ਗੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਕਰ ਨੋ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸੱਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਪਾਤਸ਼ਾਹ ਜੀਓ ਇਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ

ਧੰਨ ਵਾਹਿਗੁਰੂ ਸਾਹਿਬ ਜੀ। ਕੀਤਾ ਕਰਣਾ ਸਰਬ ਰਜ਼ਾਈ, ਕਿਛੁ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੁ ਨਾ ਹੋਵੇ, ਜਿਉਂ ਹਰ ਪਾਵੈ ਤਿਉਂ ਰਖੀਐ। ਮੇਰੇ ਹਰ ਜੀਉ, ਸਭ ਕੋ ਤੇਰੇ ਵਸ। ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਕੈ, ਜਿਉ ਪਾਵੈ ਤਿਵੈ ਬਖਸ਼। ਧੰਨ ਵਾਹਿਗੁਰੂ ਸਾਹਿਬ ਜੀ। ਟੋਡੀ ਮਹਲਾ ਪੰਜਵਾਂ, ਘਰ ਪੰਜਵਾਂ ਦੋ ਪਦੇ, ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁਖ ਅਰ ਅਹੰ ਰੋਗ।

ਆਈ ਮਨਮੁਖ ਜੰਤ ਦੁੱਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗਮਿ ਅਗੋਚਰ ਕਹਿਣੇ ਕੀਮ ਨਾ ਪਾਈ ਸੁਨ ਸਮਾਧ ਮਹਾ ਪਰਮਾਰਥ ਤੀਨ ਪਵਨ ਪਤਨਾਮ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਮਨ ਮੁਖ ਜੂਟ ਲਹਿ ਪੈ ਮਾਨੰ ਆਪੇ ਗਿਆਨ ਅਗਾਮੰ ਜਿਨ ਚਾਖਿਆ ਸੇਈ ਸਾਧ ਜਾਣਨ ਜਿਉ ਗੁੰਗੇ ਮਠਿਆਈ ਅਕਥੇ ਕਾ ਕਿਆ ਕਥੀਏ ਭਾਈ ਚਾਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨੁਗਰੇ ਮਤ ਨਕਾਈ ਜੋ ਚਲਾਏ ਤਿਉ ਚਾਲੇ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਦ ਲਾਏ ਤੇ ਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੈ ਕਿਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਹਕੀਨੀ ਅੰਮ੍ਰਿਤ ਨਾਮ ਅਧਾਰਾ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣਮੇ ਗਿਆਨ ਧਿਆਨ ਨਾਮ ਮਨ ਪਾਵੇ ਕਹੇ ਕਹਾਵੇ ਤੱਤੋ ਤੱਤ ਵਖਾਨੰ ਸ਼ਬਦ ਗੁਰ ਪੀਰਾ ਗੈਰੰਗ ਵੀਰਾ ਬਿਨ ਗਿਆਨ ਧਿਆਨੰ ਸ਼ਬਦ ਗੁਰ ਪੀਰਾ ਗੈਰੰਗ ਵੀਰਾ ਬਿਨ ਸ਼ਬਦੇ ਜਗ ਬੋਰਾਨੰ ਪੂਰਾ ਬੇਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤੈ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਗਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੇ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਨ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਬਜੇ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਵੇਦ ਬਕੇ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡੀ ਮੈਲ ਨ ਚੂਕੀ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾ ਕਰੀ ਭਾਈ ਊਡੀ ਸਿਰ ਕਹਿ ਭਾਰੀ ਦੁਰਮਤ ਗਣੀ ਵਿਗੂਤੀ ਭਾਈ ਦੂਜੇ ਪਾਏ ਖੁਆਈ ਬਿਨ ਸਤਿਗੁਰ ਨਾਮ ਨ ਪਾਈਐ ਭਾਈ ਬਿਨ ਨਾਮੈ ਪਰਮ ਨ ਜਾਈ ਸਤਿਗੁਰ ਸੇਵੈ ਤੈ ਸੁਖਤਾ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੋ ਬੂਜੈ ਭਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀ ਵੀ ਲੋਈਐ ਭਾਈ ਵਿੱਚ ਹੋ ਨਿਕਲੇ ਤੱਥ ਜਲ ਮਤੀਏ ਜਲ ਦੇਖੀਏ ਭਾਈ ਇਹ ਜਗ ਇਹਾ ਵੱਥ ਗੁਰ ਬਿਨ ਪਰਮ ਵਿਗੂਚੀਏ ਭਾਈ ਘੜ ਘੜ ਦਿਓ ਅਲਖ ਇਹ ਜਗ ਤਾ ਗੋ ਸੂਤ ਕੋ ਭਾਈ ਦੈਤ ਸੁਬਾਦੋ ਮਾਏ ਬਿਨ ਗੁਰ ਗਾਂਠ ਨ ਛੂਟੀ ਭਾਈ ਥਾਕੈ ਕਰਮ ਕਮਾਏ ਇਹ ਜਗ ਪਰਮ ਪਲਾਇਆ ਭਾਈ ਕਹਿਣਾ ਕਿਛੁ ਨ ਜਾਏ ਗੁਰ ਮਿਲਿਐ ਪਉ ਮਨ ਵਸੈ ਪਹਾਈ ਪਹਿ ਮਰਣਾ ਸਚ ਲੇਖ ਮੰਜਨ ਦਾਨ ਚੰਗਿਆਈਆਂ ਪਾਈ ਦਰਗੈ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਪਾਈ ਮਨ ਵਸਿਆ ਚੂਕਾ ਭੇਖ ਏਤਨ ਹਾਟ ਸਰਾਪ ਕੋ ਭਾਈ ਬਕਰ ਨਾਮ ਅਪਾਰ ਇਹ ਵਖਰ ਵਪਾਰੀ ਸੋ ਦ੍ਰਿੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਸੋਰਠ ਮਹੱਲਾ ਪਹਿਲਾ ਜਿਨੀ

ਤਿਨਹਾ ਠਾਕ ਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ। ਬੂਡੇ ਪਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ। ਪੀ ਤੂੰ ਹੈ ਸਾ ਲਾਹਣਾ ਪਿਆਰੇ ਪੀ ਤੇਰੀ ਸਾ ਲਾਹ, ਬਿਣ ਬੋਹਿਤ ਭੈ ਡੁੱਬੀਏ ਪਿਆਰੇ ਕੰਧੀ ਪਾਏ ਕਹਾਹ ਰਹਾਉ। ਸਾ ਲਾਹੀ ਸਾ ਲਾਹਣਾ ਪਿਆਰੇ ਦੂਜਾ ਅਵਰ ਨ ਕੋਏ, ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ। ਤਿਸਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ। ਪਤ ਪਰਵਾਨਾ ਸਾਚਕਾ ਪਿਆਰੇ ਨਾਮ ਸਚਾ ਨਿਸ਼ਾਨ, ਆਇਆ ਲਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਣ। ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਧਰ ਮਝਾਰ, ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ। ਗੁਰਮੁਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰਜ ਸਾਰ, ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ। ਹੁਕਮੇ ਬੰਨ ਚਲਾਈਏ ਪਿਆਰੇ ਮਨਮੁਖ ਲਹੇ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਦਾ ਜਾਏ। ਹੁਕਮੇ ਗਣਿਤ ਗਣਾਈਏ ਪਿਆਰੇ ਹੁਕਮੇ ਹੋਮੇ ਦੋਏ, ਹੁਕਮੇ ਭਵੇ ਭਵਾਈਏ ਪਿਆਰੇ ਅਵਗਣ ਮੁੱਠੀ ਰੋਏ। ਹੁਕਮ ਸੇ ਆਪੇ ਸਾਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ। ਆਖਣੇ ਔਖਾ ਆਖੀਏ ਪਿਆਰੇ ਕਿਉਂ ਸੁਣੀਏ ਸਚਨਾਉ, ਜਿੰਨੀ ਸੋ ਸਲਾਹਿਆ ਪਿਆਰੇ ਹੋ ਤਿੰਨ ਬਲਹਾਰੈ ਜਾਓ। ਨਾਉ ਮਿਲੇ ਸੰਤੋਖੀਆ ਪਿਆਰੇ ਨਦਰੀ ਮੇਲ ਮਿਲਾਓ, ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਧਾਰ। ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ, ਧਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ। ਸੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਕੀ। ਤੂੰ ਗੁਣਦਾਤੋ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ, ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ। ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਖੰਡੀਆਂ ਭਾਈ ਮਨ ਤਨ ਨਾਮ ਵਿਸੇਖ ਰਹਾਉ। ਵੇਖ ਮਾਇਆ ਚਿਤ ਮੋਹਿਆ ਭਾਈ ਚਿਤਰਾਈ ਪਤ ਖੋਏ, ਚਿਤ ਮਹਿ ਠਾਕਰ ਸੱਚ ਵਸੇ ਭਾਈ ਜੇ ਗੁਰ ਗਿਆਨ ਸਮੋਏ। ਰੂੜੋ ਰੂੜੋ ਆਖੀਐ ਭਾਈ ਰੂੜੋ ਲਾਲ ਚਲੂਲ, ਜੇ ਮਨ ਹਰ ਸਿਓ ਬੇਰਾਗੀ ਐ ਭਾਈ ਦਰ ਘਰ ਸਾਚ ਅਭੂਲ। ਪਾਤਾਲੀ ਆਕਾਸ ਤੂੰ ਭਾਈ ਘਰ ਘਰ ਤੂੰ ਗੁਣ ਗਿਆਨ, ਗੁਰ ਮਿਲੀਏ ਸੁਖ ਪਾਇਆ ਭਾਈ ਚੂਕਾ ਮਨੋ ਗੁਮਾਨ। ਜਲ ਮਲਕਾਇਆ ਮਾਂ ਜੀਐ ਭਾਈ ਪੀ ਮੈਲਾ ਤਨ ਹੋਏ, ਗਿਆਨ ਮਹਾਰਸ ਨਾਈਐ ਭਾਈ ਮਨ ਤਨ ਨਿਰਮਲ ਹੋਏ। ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇਹ, ਪਾਹਣ ਨੀਰ ਪਖਾਲੀਐ ਭਾਈ ਜਲ ਮਹਿ ਬੂਡ ਹੈ ਤੇਹ। ਗੁਰ ਬਿਨ ਅਲਖ ਨਾ ਲਖੀਏ ਭਾਈ ਜਗ ਬੂਡੇ ਪਤ ਖੋਏ, ਮੇਰੇ ਠਾਕੁਰ ਹੱਥ ਵਡਾਈਆਂ ਭਾਈ ਜੈ ਭਾਵੈ ਤੈਂ ਦੇ। ਬਈਅਰ ਬੋਲੇ ਮੀਠਲੀ ਭਾਈ ਸੱਚ ਕਹੇ ਪਿਰ ਪਾਏ, ਬਿਰਹਿ ਬੇਦੀ ਸੱਚ ਵਸੀ ਭਾਈ ਅਦਕ ਰਹੀ ਹਰ ਨਾਏ। ਸਭ ਕੋ ਆਕੇ ਆਪਣਾ ਭਾਈ ਗੁਰ ਤੇ ਬੁਝੇ ਸੁਜਾਨ, ਜੋ ਬੀਦੇ ਸੇ ਉਭਰੇ ਭਾਈ ਸ਼ਬਦ ਸਚਾ ਨਿਸ਼ਾਨ। ਈਦਨ ਅਦਕ ਸਕੇਲੀਏ ਭਾਈ ਪਾਵ ਕਰਨ ਚੁਕ ਪਾਏ,
ਖਿਨ ਪਲ ਨਾ ਮੇਰੇ ਦੇ ਵਸੈ ਭਾਈ, ਨਾਨਕ ਮਿਲਣ ਸੁਭਾਈ। ਸੋਰਠ ਮਹੱਲਾ ਤੀਜਾ, ਘਰ ਪਹਿਲਾ, ਤੈ ਤੁਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਦ ਰੱਖ ਲੈ, ਹਰ ਜੀਉ ਹਰਨਾਕਸ਼ ਮਾਰ ਪਚਾਇਆ, ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਪਰਮ ਭੁਲਾਇਆ, ਹਰ ਜੀਏ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ ਰਹਾਉ, ਭਗਤਾਂ ਨੂੰ ਜਮ ਜੋਹੇ ਨਾ ਸਕੈ, ਕਾਲ ਨ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ, ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੇ ਸਹਿਜ ਸੁਭਾਈ, ਮਨਮੁੱਖਾਂ ਨੂੰ ਪ੍ਰਤੀਤ ਨ ਆਵੀ, ਅੰਤਰ ਲੋਭ ਸੁਆਓ, ਗੁਰਮੁਖ ਹਿਰਦੇ ਸ਼ਬਦ ਨਾ ਭੇਦਿਓ, ਹਰ ਨਾਮ ਨ ਲਾਗਾ ਪਾਓ, ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਓ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ, ਮਾਇਆ ਮੋ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ, ਹੋਮੇ ਮਾਰ ਮਨਸਾ ਮਨੇ ਸਮਾਣੀ, ਗੁਰ ਕੇ ਸ਼ਬਦ ਪਛਾਤਾ, ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰ ਨਹਾਰਾ, ਉਹਨਾਂ ਕੀ ਰੀਸ ਕਰੇ ਸੇਵੀ ਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ, ਬਿਨ ਸਤਿਗੁਰ ਸੇਵੈ ਕਿਨੇ ਨਾ ਪਾਇਓ, ਮਨਮੁਖ ਭੌਂਕ ਮੁਏ ਬਿਲਲਾਈ, ਆਵ ਹੈ ਜਾਵ ਹੈ ਠੌਰ ਨਾ ਪਾਵ ਹੈ, ਦੁੱਖ ਮਹਿ ਦੁੱਖ ਸਮਾਈ, ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ, ਬਿਨ ਸਤਿਗੁਰ ਸੇਵੇ ਜਨਮ ਨ ਛੋੜੈ, ਜੇ ਅਨੇਕ ਕਰਮ ਕਰੇ ਅਧਿਕਾਈ, ਵੇਦ ਪੜੈ ਤੇ ਵਾਦ ਵਖਾਣ ਹੈ, ਬਿਨ ਹਰ ਪਤ ਗਵਾਈ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟ ਹੈ ਗੁਰ ਸਰਣਾਈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕੈ ਸਦ ਬਲਹਾਰੇ, ਜਿਨ ਹਰ ਰਾਖਿਆ ਉਰ ਤਾਰਾ। ਸੋਰਠ ਮਹੱਲਾ ਤੀਜਾ, ਦੋ ਤੁਕੀ। ਨਿਗੁਣਿਆਂ ਨੂੰ ਆਪੇ ਬਖਸ਼ ਲੈ, ਭਾਈ ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲੈ ਰਲਾਏ ਰਹਾਉ, ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ, ਸਾਚੇ ਸ਼ਬਦ ਵਿਚਾਰ ਪਉਜਲ ਪਾਰ ਉਤਾਰਿਆ ਭਾਈ, ਸਤਿਗੁਰ ਬੇੜੈ ਚਾੜ, ਮਨੂਰੇ ਤੇ ਕੰਚਨ ਪੈ ਭਾਈ, ਗੁਰ ਪਾਰਸ ਮੇਲ ਮਿਲਾਏ, ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ, ਹੋ ਵਾਰੀ ਹੋ ਵਾਰਣੇ ਭਾਈ, ਸਤਿਗੁਰ ਕੋ ਸਦ ਬਲਹਾਰੈ ਜਾਓ, ਨਾਮ ਨਿਦਾਨ ਜਿਨ ਦਿੱਤਾ ਭਾਈ, ਗੁਰਮਤ ਸਹਿਜ ਸਮਾਉ, ਗੁਰ ਬਿਨ ਸਹਿਜ ਨਾ ਉਪਜੈ ਭਾਈ, ਪੁਸ਼ ਹੋ ਗਿਆਨੀਆਂ ਜਾਏ, ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿੱਚ ਹੋ ਆਪ ਗਵਾਏ,
ਗੁਰਮਤੀ ਪਉ ਉਪਜੈ ਪਾਈ, ਪਉ ਕਰਨੀ ਸੱਚ ਸਾਰ। ਪ੍ਰੇਮ ਪਦਾਰਥ ਪਾਈਐ ਭਾਈ, ਸੱਚ ਨਾਮ ਆਧਾਰ। ਜੋ ਸਤਿਗੁਰ ਸੇਵੈ ਆਪਣਾ ਭਾਈ, ਤਿਨ ਕਹਿ ਹੋ ਲਾਗੋ ਪਾਏ। ਜਨਮ ਸਵਾਰੀ ਆਪਣਾ ਭਾਈ, ਕੁੱਲ ਭੀ ਲਈ ਬਖਸ਼ਾਏ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੈ ਹੋਏ। ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨ ਲਾਗੈ ਕੋਏ। ਸੁਰਠ ਮਹਲਾ ਤੀਜਾ। ਹਰ ਜੀਓ ਸ਼ਬਦੇ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਸਦਾ ਸੁਖ ਸੁਹਾਗਣੀ ਪਾਈ, ਅਨਦਨ ਰਤੀਆ ਰੰਗ ਲਾਏ। ਹਰ ਜੀ ਤੂੰ ਆਪੇ ਰੰਗ ਚੜਾਏ, ਗਾਵ ਹੋ ਰੰਗ ਰਤ ਹੋ ਭਾਈ, ਹਰ ਸੇਤੀ ਰੰਗ ਲਾਏ ਰਹਾਉ। ਗੁਰ ਕੀ ਕਾਰ ਕਮਾਵਣੀ ਪਾਈ, ਆਪ ਛੋੜ ਚਿਤ ਲਾਏ। ਸਦਾ ਸਹਿਜ ਫਿਰ ਦੁੱਖ ਨਾ ਲੱਗੀ ਭਾਈ, ਹਰ ਆਪ ਵਸੇ ਮਨ ਆਏ। ਪਿਰ ਕਾ ਹੁਕਮ ਨਾ ਜਾਣੀ ਭਾਈ, ਸਾਕ ਲੱਖਣੀ ਕੁਨਾਰ। ਮਨ ਹਟਕਾਰ ਕਮਾਵਣੀ ਭਾਈ, ਬਿਨ ਨਾਵੇਂ ਕੁੜਿਆਰ। ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ, ਭਾਏ ਸਚੈ ਬੈਰਾਗ। ਅਨਦਨ ਰਾਤੇ ਗੁਣ ਰਵਹਿ ਭਾਈ, ਨਿਰਭਉ ਗੁਰ ਲਿਵਲਾਗ। ਸਭਨਾ ਮਾਰ ਜੀਵਾਲ ਦਾ ਭਾਈ, ਸੋ ਸੇਵੋ ਦਿਨ ਰਾਤ। ਸੋ ਕਿਉ ਮਨੋ ਵਿਸਾਰੀਐ ਭਾਈ, ਜਿਸ ਦੀ ਵੱਡੀ ਹੈ ਦਾਤ। ਮਨਮੁਖ ਮੈਲੀ ਡੁੰਮਣੀ ਭਾਈ, ਦਰਗੇ ਨਾਹੀ ਥਾਉ। ਗੁਰਮੁਖ ਹੋਵੇ ਤਾਂ ਗੁਣ ਰਵੈ ਭਾਈ, ਮਿਲ ਪ੍ਰੀਤਮ ਸਾਚ ਸਮਾਉ। ਏਤ ਜਨਮ ਹਰ ਨਾ ਚੇਤਿਓ ਪਾਈ, ਕਿਆ ਮੋਹ ਦੇਸੀ ਜਾਏ। ਕਿੜੀ ਪਵੰਦੀ ਮੋਹਾਯੁਨ ਭਾਈ, ਵਿਖਿਆ ਨੋ ਲੁਭਾਏ। ਨਾਮ ਸੰਭਾਲ ਹੈ ਸੁਖ ਵਸੈ ਭਾਈ, ਸਦਾ ਸੁਖ ਸਾਂਤ ਸਰੀਰ। ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ। ਸੋਰਠ ਮਹਲਾ ਪੰਜਵਾਂ। ਕਰ ਪਹਿਲਾ ਅਸ਼ਟਪਦੀਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਕਿਨ ਕਹੀਏ ਕਿਉ ਦੇਖੀਏ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਏ ਭਾਈ, ਜਿਸ ਤੇ ਜਾਪੇ ਤਥ। ਮੇਰੇ ਮਨ ਜਪੀਏ ਹਰ ਭਗਵੰਤਾ, ਨਾਮ ਦਾਨ ਦੇ ਜਨੇ ਆਪਣੇ, ਦੁੱਖ ਦਰਦ ਕਾ ਹੰਤਾ ਰਹਾਉ। ਜਾ ਕੈ ਕਰ ਸਭ ਕਿਛ ਹੈ ਭਾਈ, ਨੌ ਨਿਦ ਭਰੇ ਭੰਡਾਰ। ਤਿਸ ਕੀ ਕੀਮਤ ਨਾ ਪਵੈ ਭਾਈ, ਉੱਚਾ ਆਗਮ ਅਪਾਰ। ਜੀ ਜੰਤ ਪ੍ਰਤਪਾਲਦਾ ਭਾਈ, ਨਿਤ ਨਿਤ ਕਰਦਾ ਸਾਰ। ਸਤਿਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵਣ ਹਾਰ। ਸੱਚੇ ਚਰਨ ਸਰੀਵੀਐ ਭਾਈ, ਭ੍ਰਮ ਭਉ ਹੋਵੈ ਨਾਸ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੈ ਨਾਮ ਨਿਵਾਸ। ਮਿਟੇ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੇ ਪ੍ਰਗਾਸ। ਗੁਰ ਬਚਨੀ ਸੁਖ ਉਪਜੈ ਭਾਈ, ਸਭ ਫਲ ਸਤਿਗੁਰ ਪਾਸ। ਮੇਰਾ ਤੇਰਾ ਛੋਡੀਐ ਭਾਈ, ਹੋਇਏ ਸਭ ਕੀ ਧੂਰ। ਘਟ ਘਟ ਬ੍ਰਹਮ ਪਸਾਰਿਆ ਭਾਈ, ਭੇਖੈ ਸੁਣੇ ਹਜੂਰ। ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਝੂਰ। ਕਰਨ ਕਰਾਵਨ ਸਮਰੱਥੋ ਭਾਈ, ਸਰਬ ਕਲਾ ਭਰਪੂਰ।
ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਪਾਵੇ ਤਾਂ ਮੇਲ ਲੈ ਭਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਏ ਭਾਈ ਹਿਰਦੇ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੋਹ ਲਿਆ ਤਰਤ ਅਕਾਸ ਗੁਰ ਪੂਰੇ ਸੰਤੋਖਿਆ ਭਾਈ ਐਨ ਸਲਾਗਾ ਭਾਉ ਰਸਨਾ ਰਾਮ ਰਵੇ ਸਦਾ ਭਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਹਿ ਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀਅੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹੋ ਤਿਸ ਕੈ ਬਲ ਜਾਓ ਉਹ ਨਿਰਗੁਣ ਯਾਰੇ ਪਾਲਦਾ ਭਾਈ ਦੇ ਨਿਥਾਵੈ ਥਾਉ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਕੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਭਾਈ ਭੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿੰਨਾ ਪ੍ਰੀਤ ਨਾ ਲੱਗੀਆਂ ਭਾਈ ਸੇ ਨਿਤ ਨਿਤ ਮਰਦੈ ਝੂਰ ਅੰਚਲ ਲਾਇ ਤਰਾਇਆ ਭਾਈ ਪੌਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲਬਿਕ ਕਾਟਨ ਹਾਰ ਸੋਰਠ ਮਹੱਲਾ ਪੰਜਵਾਂ ਮਾਤ ਗਰਭ ਦੁਖ ਸਾਗਰੋ ਪਿਆਰੇ ਤਹਿ ਆਪਣਾ ਨਾਮ ਜਪਾਇਆ ਬਾਹਰ ਕਾਢ ਬਿਕ ਪਸਰੀਆ ਪਿਆਰੇ ਮਾਇਆ ਮੋਹ ਵਧਾ ਆਇਆ ਜਿਸਨੋ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਅਰਾਧੇ ਸਾਸ ਸਾਸ ਪਿਆਰੇ ਰਾਮ ਨਾਮ ਲਿਵਲਾਇਆ ਮਨ ਤਨ ਤੇਰੀ ਟੇਕ ਪਿਆਰੇ ਮਨ ਤਨ ਤੇਰੀ ਟੇਕ ਤੁਦ ਬਿਨੇ ਅਵਰ ਨ ਕਰਨੇ ਹਰ ਪਿਆਰੇ ਅੰਤਰ ਜਾਮੀ ਏਕ ਰਹਾਉ ਕੋਟ ਜਨਮ ਪਰਮ ਆਇਆ ਪਿਆਰੇ ਅਨਕ ਜੋਨ ਦੁਖ ਪਾਏ ਸਾਚਾ ਸਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਪੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਏ ਤਿੰਨਾ ਪਿੱਛੇ ਛੁੱਟੀਐ ਪਿਆਰੇ ਜੋ ਸਾਚੀ ਸਰਣਾਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਪਜਿਆ ਸੋਗ ਭੋਗ ਪੁਚਾਏ ਪੁਲਾਇਨ ਪਿਆਰੇ ਉਤਰੀ ਉਤਰੈ ਨਹੀਂ ਵਿਯੋਗ ਜੋ ਗੁਰ ਮਿਲ ਉਦਾਰਿਆ ਪਿਆਰੇ ਤਿੰਨ ਤੁਰੇ ਪਿਆ ਸੰਯੋਗ ਮਾਇਆ ਲਾਲਚ ਅਟਿਆ ਪਿਆਰੇ ਚਿਤਨ ਆਵੈ ਮੂਲ ਜਿਨ ਤੂੰ ਵਿਸਰੇ ਪਾਰ ਬ੍ਰਹਮ ਸਵਾਮੀ ਸੇ ਤਨ ਹੋਏ ਧੂੜ ਬਿਲ ਲਾਟ ਕਰੇ ਬੋ ਤੇਰਿਆ ਪਿਆਰੇ ਉਤਰੇ ਨਾਹੀ ਸੂਲ ਜੋ ਗੁਰ ਮਿਲ ਸਵਾਰਿਆ ਪਿਆਰੇ ਤਿਨਕਾ ਰਹਿਆ ਮੂਲ ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੀਐ ਹਰ ਵਿਸਰੇ ਪਿਆਰੇ ਸੋ ਮੋਹੇ ਕਾਲੇ ਉੱਠ ਜਾਏ ਮਨ ਮੁਗਟੋਈ ਨੈ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਮਿਲ ਸਵਾਰਿਆ ਪਿਆਰੇ ਤਿੰਨਾ ਪੂਰੀ ਪਾਏ ਸੰਜਮ ਸਹਿਸ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁਲ ਲਾਗੇ ਗਾਲ
ਹੁੰਦੀ ਵਸਤ ਨਾ ਜਾਤੀਆਂ ਪਿਆਰੇ, ਕੂੜ ਨਾ ਚੱਲੀ ਨਾਲ, ਸਤਿਗੁਰ ਜਿਨਾ ਮਿਲਾਇਨ ਪਿਆਰੇ, ਸਾਚਾ ਨਾਮ ਸਮਾਲ। ਸਤ ਸੰਤੋਖ ਗਿਆਨ ਧਿਆਨ ਪਿਆਰੇ, ਜਿਸਨੂੰ ਨਦਰ ਕਰੇ ਅਨਦਨ ਕੀਰਤਨ ਗੁਣ ਰਵੇ, ਪਿਆਰੇ ਅੰਮ੍ਰਿਤ ਪੂਰ ਭਰੇ। ਦੁੱਖ ਸਾਗਰ ਤਨ ਲੰਘਿਆ ਪਿਆਰੇ, ਪਵਜਲ ਪਾਰ ਭਰੇ, ਜਿਸ ਭਾਵੈ ਤਿਸ ਮੇਲ ਲਿਹੇ, ਪਿਆਰੇ ਸੇਈ ਸਦਾ ਖਰੇ। ਸਮਰੱਥ ਪੁਰਖ

0: ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰੇ ਪਿਆਰੇ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪਯੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹਿਮ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੁਈ ਦੀ ਜੈ ਬੁੱਧ ਵਿਵੇਕਾ ਰਹਾਉ ਮੌਨ ਪਿਓ ਕਿਰਪਾ ਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਪ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਾਰਾਏ ਮਨ ਕੀ ਮੈਲ ਨ ਉਤਰੇ ਇਹ ਬਿਦ ਜੇ ਲਖ ਯਤਨ ਕਰਾਏ ਕਨਕ ਕਾਮਨੀ ਹੈਵਰ ਗੈਵਰ ਬੋ ਬਿਦ ਦਾਨ ਦਤਾਰਾ ਅਨਬਸਤਰ ਭੂਮ ਬਹੁ ਅਰ ਪੈ ਨੈ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ ਹੋ ਕਰਤ ਬੰਧਨ ਮੈਂ ਪਰਿਆ ਨੈ ਮਿਲੀਏ ਏ ਜੁਗਤਾ ਜੋਗ ਸਿਧਿਆਸਨ ਚੌਰਾਸੀ ਏ ਪੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਨੀ ਚੰਦਨ ਚੁਆ ਨਰਕ ਘੋਰ ਕਾ ਦੁਆਰਾ ਹਰ ਕੀਰਤਨ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਉ ਨਾਨਕ ਤਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਤੇਰੇ ਸੇਵਕ ਏ ਰੰਗ ਮਾਤਾ ਪਿਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਏ ਮਨ ਰਾਤਾ ਰਹਾਉ ਦੂਜਾ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਨੰਦੀ ਮੈਲ ਨ ਕਤ ਮਨ ਜੀਵੇ ਸੱਚਾ ਸੋਏ ਸਸਰੇ ਪਈਏ ਪੈ ਬਸੀ ਸਤਿਗੁਰ ਸੇਵ ਨਿਸੰਗ ਪਰ ਹਰ ਕੱਪੜ ਜੇ ਪਿਰ ਮਿਲੇ ਖੁਸ਼ੀ ਰਾਵੇ ਪਿਰ ਸੰਗ ਸਦਾ ਸਿੰਗਾਰੀ ਨਾ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁੱਖ ਸੱਸੂ ਕਾ ਡਰ ਕੇਸ ਜੇ ਪਿਰ ਪਾਵੈ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੈ ਗੁਰ ਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅਨੰਤ ਨ ਕਾਹੂੰ ਡੋਲੇ ਜਿਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ ਤੁਧ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਪੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੇ ਉਪਾਵਣ ਹਾਰਿਆ ਹੋ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹੋਮੇ ਜਲ ਤੇ ਜਲ ਮੂਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲੀਏ ਆਪਣੇ ਪੰਨੇ ਪਾਏ ਇਹ ਜਗ ਜਲਤਾ ਨਦਰੀ ਆਇਆ ਗੁਰ ਕੇ ਸ਼ਬਦ ਸੁਭਾਏ ਸ਼ਬਦ ਰਤੇ ਸੇ ਸੀਤਲ ਪੈ ਨਾਨਕ ਸੱਚ ਕਮਾਏ ਮਹੱਲਾ ਤੀਜਾ। ਸਫਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ, ਜਿੰਨਾ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੈ ਸਈ ਪੁਰਖ ਸੁਜਾਨ। ਕੁੱਲ ਉਦਾਰੇ ਆਪਣਾ ਸੋਜਨ ਹੋਵੇ ਪਰਵਾਨ, ਗੁਰਮੁਖ ਮੂਏ ਜੀਵ ਦੇ ਪਰਵਾਨ ਹੈ ਮਨਮੁਖ ਜਨਮ ਮਰਾਹੇ, ਨਾਨਕ ਮੂਏ ਨਾ ਆਖੀਐ ਜੇ ਗੁਰ ਕੇ ਸ਼ਬਦ ਸਮਾਹੇ। ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤੇ ਆਈਐ, ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈਐ, ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ, ਹੋ ਗੋ ਲਾ ਲਾ ਲਾ ਤੁਦ ਮੈਂ ਹੁਕਮ ਫੁਰਮਾਈਐ, ਹੋ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਐ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ, ਮੋਠ ਗਲੀ ਪਾਇਨ ਵਿਸਰਿਆ ਗੁਣਤਾਸ, ਮਤ ਜਾਣੋ ਗੋ ਜਗ ਜੀਵਦਾ ਦੂਜੇ ਪਾਏ ਮੁਈਆਸ, ਜਿਨੀ ਗੁਰਮੁਖ ਨਾਮ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸ, ਦੁਖ ਲਾਗਾ ਬਹੁ ਅਤਕਣਾ ਪੁੱਤ ਕਲਤ ਨਾ ਸਾਥ ਨਾ ਕੋਈ ਜਾਸ, ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਭੇ ਸਾਸ, ਮਨ ਮੁਖਾਂ ਨੋ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿੰਨਾ ਅੰਤਰ ਨਾਮ ਨਿਵਾਸ। ਮਹੱਲਾ ਤੀਜਾ। ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ, ਸਤਿਗੁਰ ਕਾ ਪਾਣਾ ਅਨਦਿਨ ਕਰਹਿ ਸੇ ਸੱਚ ਰਹੇ ਸਮਾਏ, ਦੂਜੇ ਪਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰੇ ਵੇਕਾਰ, ਮਨਮੁਖ ਆਪ ਸਵਾਰਥੀ ਕਾਰਜ ਨਾ ਸਕੈ ਸਵਾਰ, ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਪੌੜੀ ਤੁਦੇ ਆਪੇ ਜਗਤੋ ਪਾਏ ਕਹਿ ਆਪ ਖੇਲ ਰਚਾਇਆ, ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ, ਵਿੱਚ ਹੋਮੇ ਲੇਖਾ ਮੰਗੀਐ ਫਿਰ ਆਵੇ ਜਾਇਆ, ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿੰਨੀ ਸੱਚ ਨਾਮ ਚਿੱਤ ਲਾਇਆ, ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ, ਧੰਦਾ ਕਰਤਿਆ ਨਹਿ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ, ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਧਨ ਪਾਇਆ, ਜੋ ਕਸਤੂਰੀ ਮਿਰਗ ਨ ਜਾਣੇ ਪਰਮ ਦਾ ਪਰਮ ਭੁਲਾਇਆ, ਅੰਮ੍ਰਿਤ ਤਜ ਬਿਕ ਸੰਗ੍ਰਹਿ ਕਰਤੇ ਆਪ ਖੁਆਇਆ, ਗੁਰਮੁਖ ਵਿਰਲੇ ਸੋ ਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ, ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ, ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਿਲਾਇਆ, ਬਿਨ ਸ਼ਬਦੇ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ, ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਗਮ ਹੈ ਕਹੋ ਕਿਤ ਵਿਦ ਪਾਈਐ, ਤਿਸ ਰੂਪ ਨਾਰੇਕ ਅਦਿਸ਼ਟ ਕਹੋ ਜਨ ਕਿਉ ਤੇ ਆਈਐ, ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ, ਜਿਸ ਆਪ ਵਜਾਏ ਆਪ ਸੋ ਹਰ ਮਾਰਗ ਪਾਈਐ, ਗੁਰ ਪੂਰੇ ਵੇਖਾ ਲਿਆ ਗੁਰ ਸੇਵਾ ਪਾਈਐ। ਸਲੋਕ ਮਹੱਲਾ ਤੀਜਾ। ਜੋ ਤਨ ਕੋਲੂ ਪੀੜੀਐ ਰਤਨਾ ਪੋਰੀ ਡੇਹ, ਜੋ ਵੰਝੇ ਚੌਖੰਨੀਐ ਸੱਚੇ ਸੰਦਰੇ ਨੇਹ, ਨਾਨਕ ਮੇਲ ਨ ਚੁਕਈ ਰਾਤੇ ਰਾਤੀ ਅਤੇ ਡੇਹ। ਮਹੱਲਾ ਤੀਜਾ। ਸੱਜਣ ਮੇਡਾ ਮੈਂਡਾ ਰੰਗਲਾ, ਰੰਗਲਾਏ ਮਨ ਲੇ, ਜੋ ਮਾਜੀਠੇ ਕੱਪੜੇ ਰੰਗੇ ਪੀ ਪਾਹੇ, ਨਾਨਕ ਰੰਗ ਨਾ ਉਤਰੇ ਬਿਆ ਨਾ ਲੱਗੇ ਕਹਿ ਪੌੜੀ, ਹਰ ਆਪ ਵਰਤੇ ਆਪ ਹਰ ਆਪ ਬੁਲਾਇਆ, ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦੇ ਲਾਏਂਦਾ, ਇੱਕ ਨਾ ਭਗਤੀ ਲਾਏ ਇੱਕ ਆਪ ਖਵਾਏਂਦਾ, ਇੱਕ ਨਾ ਮਾਰਗ ਪਾਏ ਇੱਕ ਉਜੜ ਪਾਏਂਦਾ, ਜਨ ਨਾਨਕ ਨਾਮ ਤੇ ਆਏ ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ, ਚਿਤ ਲਾਏ ਮਨ ਚੰਦਿਆ ਫਲ ਪਾਵਣਾ, ਹੋਮੈ ਵਿੱਚੋ ਜਾਏ ਬੰਧਨ ਤੋੜੇ ਮੁਕਤ ਹੋਏ, ਸੱਚੇ ਰਹੇ ਸਮਾਏ, ਇਸ ਜਗ ਮੈਂ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ, ਨਾਨਕ ਜੋ ਗੁਰ ਸੇਵ ਹੈ ਆਪਣਾ, ਹੋ ਤਿਨ ਬਲਹਾਰੇ ਜਾਓ। ਮਹੱਲਾ ਤੀਜਾ। ਮਨਮੁਖ ਮਨ ਅਜਿਤ ਹੈ ਦੂਜੇ ਲੱਗੇ ਜਾਏ, ਜਿਸਨੋ ਤਿਸਨੋ ਸੁਖ ਸੁਪਨੇ ਨਹੀਂ ਦੁੱਖੇ ਦੁੱਖ ਵਿਹਾਏ, ਘਰ ਘਰ ਪੜ ਪੜ ਪੰਡਿਤ ਥਕੈ ਸਿੱਧ ਸਮਾਧ ਲਗਾਏ, ਇਹ ਮਨ ਵਸਨ ਆਵਈ ਥਕੈ ਕਰਮ ਕਮਾਏ, ਭੇਖ ਧਾਰੀ ਭੇਖ ਕਰ ਥਕੈ ਅਠਸੜ ਤੀਰਥ ਨਾਏ, ਮਨ ਕੀ ਸਾਰ ਨ ਜਾਣਨੀ ਹੋਮੈ ਭਰਮ ਭੁਲਾਏ, ਗੁਰ ਪ੍ਰਸਾਦੀ ਭਉ ਪਿਆ ਬਡ ਭਾਗ ਵਸਿਆ ਮਨ ਆਏ, ਭੈ ਪਈਏ ਮਨ ਵਸ ਹੋਆ ਹੋਮੈ ਸ਼ਬਦ ਜਲਾਏ, ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ, ਸਤਿਗੁਰ ਮਿਲਿਐ ਨਾ ਉਪਾਇਆ ਨਾਨਕ ਸੁਖ ਸਮਾਏ। ਪੌੜੀ। ਏ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹੋ ਮਾਇਆ ਰੰਗ ਕਸੰਬ ਖਿੰਨ ਮਹਿਲ ਹੈ ਜਾਵਣਾ, ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ, ਜਾਂ ਪਕੜ ਚਲਾਇਆ ਕਾਲ ਤਾ ਖਰਾ ਡਰਾਵਣਾ, ਉਹ ਵੇਲਾ ਹੱਥ ਨਾ ਆਵੇ ਫਿਰ ਪਛੁਤਾਵਣਾ। ਸਲੋਕ ਮਹੱਲਾ ਤੀਜਾ। ਸਤਿਗੁਰ ਤੇਜੇ ਮੋਹ ਫਿਰੇ ਸੇ ਬਦੇ ਦੁੱਖ ਸਹਾਹੇ, ਫਿਰ ਫਿਰ ਮਿਲਣਾ ਪਾਏ ਨੀ ਜਮਹਿ ਤੇ ਮਰ ਜਾਹੇ, ਸਹਿਸਾ ਰੋਗ ਨਾ ਛੋਡਈ ਦੁਖ ਹੀ ਮਹਿ ਦੁਖ ਪਾਹੇ, ਨਾਨਕ ਨਦਰੀ ਬਖਸ਼ ਲਿਹੇ ਸ਼ਬਦੇ ਮੇਲ ਮਿਲਾਹੇ। ਮਹੱਲਾ ਤੀਜਾ। ਜੋ ਸਤਿਗੁਰ ਤੇ ਮੋਹ ਫਿਰੈ ਤਿੰਨਾ ਠੌਰ ਨਾ ਠਾਉ, ਜੋ ਛੁੱਟੜ ਘਰ ਘਰ ਫਿਰੈ ਦੋ ਚਾਰਣ ਬਦਨਾਉ, ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਉ। ਪੌੜੀ। ਜੋ ਸੇਵੇ ਸਤ ਮਰਾਰ ਸੇ ਪਵਜਲ ਤਰ ਗਿਆ, ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ, ਸੇ ਦਰਗੇ ਪੈਦੇ ਜਾਹੇ ਜਿੰਨਾ ਹਰ ਜਪ ਲਿਆ, ਹਰ ਸੇਵੇ ਸੇਈ ਪੁਰਖ ਜਿੰਨਾ ਹਰ ਤੁਦ ਮਿਆ, ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਭਉ ਗਿਆ। ਸਲੋਕ ਮਹੱਲਾ ਤੀਜਾ। ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਧੇ ਮਨ ਤ੍ਰਿਪਤੀ ਐ ਪਾਈਐ ਮੁਖ ਦੁਆਰ, ਇਹ ਭੋਜਨ ਅਲਭ ਹੈ ਸੰਤੋ ਲਭੈ ਗੁਰ ਵਿਚਾਰ, ਇਹ ਮਧਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖੀਐ ਉਰ ਧਾਰ, ਇਹ ਮਧਾਵਣੀ ਸਤਿਗੁਰੂ ਪਾਈ ਗੁਰ ਸਿੱਖਾ ਲਦੀ ਪਾਲ, ਨਾਨਕ ਜਿਸ ਬਜਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ। ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ, ਆਪ ਵਿਛੋੜਨ ਸੇ ਵਿਛੜੇ ਦੂਜੇ ਪਾਏ ਖੁਆਏ, ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ। ਪੌੜੀ ਬਹਿ ਸਕੀਆਂ ਜਸ ਗਾਵੇ ਗਾਵਣ ਹਾਰੀਆਂ ਹਰ ਨਾਮ ਸਲਾਹ ਹੋ ਨਿਤ ਹਰ ਕੋ ਬਲਹਾਰੀਆ ਜਿਨੀ ਸੁਣ ਮੰਨਿਆ ਹਰ ਨਾਉ ਤਿੰਨਾ ਹੋ ਵਾਰੀਆ ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ ਹੋ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆ ਸਲੋਕ ਮਹੱਲਾ ਤੀਜਾ ਵਿਣ ਨਾਵੇ ਸਭ ਭਰਮ ਦੇ ਨਿਤ ਜਗ ਤੋਟਾ ਸਹਿ ਸਾਰ ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨਦਿਨ ਉਸਤਤ ਹੋਵੈ ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨ ਸੋਵੈ ਗਿਆਨੀ ਜਾਗੈ ਸਵੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਹਰ ਇੱਕ ਧਿਆਵ ਹੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵ ਹੈ ਤਿੰਨ ਡਰ ਸਟ ਕਤਿਆ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨ ਆਇਓ ਜਿਤ ਕਿਛ ਸੋਜੀ ਪਾਏ ਵਿਨ ਡਿੱਠਾ ਕਿਆ ਸਲਾਹੀਐ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ ਮਹੱਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਇਨ ਜੇ ਦੇਵੈ ਦੇਵਨ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਬਨਹਾਰ ਨਾਨਕ ਸੱਚ ਸਲਾਹੀਐ ਧਨ ਸਵਰਨ ਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨ ਭਾਵ ਸੀ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੁੜਿਆਰੀ ਰਜੇ ਕੂੜ ਜੋ ਵਿਸਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵਈ ਸਲੋਕ ਮਹੱਲਾ ਤੀਜਾ ਸੇਖਾ ਚੌਂਕ ਚੌਂ ਕੌਂਕਿਆਂ ਚੋਵਾਇਆ ਏਹੋ ਮਨ ਇਕਤ ਕਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟਹਿ ਪਉ ਸਭ ਕਿਛ ਜਾਣੈ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕਹਿ ਪਾਣੀ ਪੀ ਚਲਹਿ ਤਾ ਦਰਗਹਿ ਪਾਵਹਿ ਮਾਨ ਨਾਨਕ ਜੇ ਨਾਮ ਨ ਚੇਤਨੀ ਤਿੰਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਤੁੱਟ ਨਾ ਆਵੇ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹੇ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲਗਾ ਅਧਿਕਾਈ ਬਹੁ ਬਹੁ ਬਿਧ ਭਾਂਤ ਕਰ ਕੋਈ ਬੂਝੇ ਬੂਝਣ ਹਾਰਾ ਅੰਤਰ ਵਿਵੇਕ ਕਰ ਸੋਭ ਜੇ ਉਹ ਇਹੋ ਬਿਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੇ ਮਹੱਲਾ ਤੀਜਾ ਗੁਰਮੁਖ ਚਿੱਤ ਨ ਲਾਇਓ ਅੰਤ ਦੁੱਖ ਪਹੁਤਾ ਆਏ ਅੰਦਰ ਹੋ ਬਾਹਰ ਹੋ ਅੰਧਿਆ ਸੁਧ ਨ ਕਾਈ ਪਾਏ ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ ਜਿਨ ਗੁਰ ਕੇ ਸ਼ਬਦ ਸਲਾਹਿਆ ਹਰ ਸਿਓ ਰਹੇ ਸਮਾਏ ਪੰਡਤ ਦੂਜੇ ਪਾਏ ਬਰਕਤ ਨਾ ਹੋਈ ਨਾ ਤਨ ਪੱਲੇ ਪਾਏ ਪੜ੍ਹ ਥੱਕੇ ਸੰਤੋਖ ਨ ਆਇਓ ਅਨ ਦਿਨ ਜਲਤ ਵਿਹਾਏ ਕੂਕ ਪੁਕਾਰ ਨ ਚੁਕਈ ਨਾ ਸੰਸਾ ਵਿੱਚੋ ਜਾਏ ਨਾਨਕ ਨਾਮ ਵਿਹੂਣਿਆ ਮੌਕਾ ਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੈ ਮਿਤ ਤੇ ਸੁਹੋ ਬਲ ਜਾਈ ਗੁਣ ਸਾਂਝੀ ਤਿਨ ਸਿਉ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਨਿਤ ਸੇਵ ਸੁਖ ਪਾਈ ਬਲਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਈ ਸਾ ਲੋਕ ਮਹੱਲਾ ਤੀਜਾ ਪੰਡਤ ਮੈਲ ਨ ਝੁਕਈ ਜੇ ਵੇਦ ਪੜੇ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰ ਪੰਡਤ ਭੂਲੈ ਦੂਜੇ ਲਾਗੇ ਮਾਇਆ ਕਹਿ ਵਾਪਾਰ ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆਂ ਮੋਏ ਗਵਾਰ ਸਤਿਗੁਰ ਸੇਵੀਐ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਇ ਪਿਆਰ ਨਾਨਕ ਨਾਮ ਰਤੇ ਸਹਿਜੇ ਰਜੇ ਜਿੰਨਾ ਹਰ ਰੱਖਿਆ ਉਰਤਾਰ ਮਹੱਲਾ ਤੀਜਾ ਮਨਮੁਖ ਹਰ ਨਾਮ ਨ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਆਂਧੀ ਰਹੇ ਸੁਧ ਨ ਕਾਈ ਪਾਏ ਮਨ ਹਟ ਸਹਿਜ ਨ ਬੀਜਿਓ ਭੁੱਖਾ ਕੈ ਅੱਗੇ ਖਾਏ ਨਾਮ ਨਿਦਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰਮੁਖ ਮਿਲ ਹੈ ਵਡਿਆਈਆਂ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਣੀ ਜੋ ਗੁਰਮੁਖ ਹੈ ਜੋ ਗੁਰਮੁਖ ਚਖੇ ਸਾਧ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾ ਸਤ ਗੁਰੂ ਗੁਰੂ ਬੁਲਾਵਣੀ ਸਾ ਲੋਕ ਮਹੱਲਾ ਤੀਜਾ ਹਸਤੀ ਸਿਰ ਜਿਉ ਅੰਕ ਸਹਿ ਅਹਰਨ ਸਿਵ ਜਿਉ ਸਿਰ ਦੇ ਧਨ ਮਨ ਤਨ ਆਗੇ ਰੱਖ ਕੈ ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਨਾਨਕੁਲ ਉਧਾਰੇ ਆਪਣਾ ਦਰਗੈ ਪਾਵੈ ਮਾਣ ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਘਾਰੇ ਲਾਈਆ ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸਲੋਕ ਮਹੱਲਾ ਤੀਜਾ ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਮਦਰ ਬੱਦੇ ਮਾਰੀਐ ਫਿਰ ਵਿਸ਼ਟਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤਿਗੁਰ ਸੇਵੈ ਆਪਣਾ ਸੇ ਜਨ ਸੱਚੇ ਪ੍ਰਵਾਨ ਗੁਰ ਕੇ ਨਾਇ ਸਮਾਇ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੈ ਦੁਖਦਾਈ ਘਰ ਮੰਦਰ ਮਹਿਲ ਸਵਾਰੀਐ ਕਿਛ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤੇ ਕਾਮ ਨ ਆਈ ਜਨ ਲਾਵੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਿਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਾ ਲੋਕ ਮਹੱਲਾ ਤੀਜਾ ਮਿਨ ਕਰਮੈ ਨਾਉ ਨਾ ਪਾਈਐ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤਿ ਮੇਲ ਮਿਲਾਏ ਮਹੱਲਾ ਪਹਿਲਾ ਇੱਕ ਦਜਹਿ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਸ਼ਟੀ ਹੈ ਇੱਕ ਭੀ ਫਿਰ ਹੱਸਣ ਪਾਹੇ ਨਾਨਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਹੇ ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨ ਕੇ ਕਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿਨ ਕੇ ਤੁਰੇ ਜੀ ਨਖੁਰਗੀਰ ਸਭ ਪਵਿੱਤ ਹੈ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹੈ ਹਰ ਹਰ ਨਾਮ ਨਾਮ ਹਰ ਸਾਤੇ ਜਿਨਕੇ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ ਸਾ ਲੋਕ ਮਹੱਲਾ ਤੀਜਾ ਨਾਨਕ ਨਾਮ ਖੁਥਿਆ ਹਲਤ ਪਲਤ ਸਵ ਜਾਏ ਜਪ ਤਪ ਸੰਜਮ ਸਭ ਹਰ ਲਿਆ ਮੁੱਠੀ ਦੂਜੇ ਪਾਏ ਜਮਦਰ ਬੱਦੇ ਮਾਰੀਐ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜਮਹਿ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁੱਝਈ ਦੁਬਦਾ ਹੋਏ ਖੁਆਰ ਮੋਹ ਕਾਲੇ ਤਿੰਨਾ ਨਿੰਦਕਾਂ ਤਿਤ ਸੱਚੇ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਬਾਰ ਨਾ ਪਾਰ ਪੌੜੀ ਜੋ ਹਰ ਨਾਮ ਤੇ ਆਏਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿੰਨਾ ਮਨ ਚਿੱਤ ਇੱਕ ਅਰਾਧਿਆ ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ ਸਹੀ ਪੁਰਖ ਹਰ ਸੇਵਦੇ ਜਿਨ ਧੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣ ਸਮਝਾਹੀ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਹੀ ਸਾ ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਰਹਿ ਫਿਰ ਨਾ ਮਰਹਿ ਤਾਂ ਸੇਵਾ ਪਵੇ ਸਭ ਥਾਏ ਪਾਰਸ ਪਰਸੀਐ ਪਾਰਸ ਹੋਵੈ ਸੱਚ ਰਹੇ ਲਿਵਲਾਏ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਏ ਨਾਨਕ ਗਣ ਤੇ ਸੇਵਕ ਨਾ ਮਿਲੈ ਜਿਸ ਬਖਸ਼ੈ ਸੋ ਪਵੈ ਥਾਏ ਮਹੱਲਾ ਤੀਜਾ ਮਹਿਲ ਕੋ ਮਹਿਲ ਨਾ ਜਾਣਨੀ ਮੂਰਖ ਆਪਣੇ ਸੋ ਆਏ ਸ਼ਬਦ ਚੀਨੇ ਹੈ ਤਾਂ ਮਹਿਲ ਲਹਿ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਪੋ ਮਨ ਵਸੇ ਤਾਂ ਸਭਾ ਸੋ ਜੀ ਪਾਏ ਸਤਿਗੁਰ ਆਪਣੇ ਕਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰ ਮਿਲੀਐ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਧਨ ਧਨ ਭਾਗਤ ਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ ਧਨ ਧਨ ਭਾਗਤ ਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ ਧਨ ਧਨ ਭਾਗਤ ਨਾ ਸਾਧ ਜਨਾ ਹਰ ਕੀਰਤਨ ਗਾਏ ਸੁਣੀ ਗਾਏ ਗੁਣੀ ਜਨ ਬਣਤਿਆ ਧਨ ਧਨ ਭਾਗਤ ਨਾ ਗੁਰਮੁਖਾ ਜੋ ਗੁਰਸਿੱਖ ਲੈ ਮਨ ਜਨਤਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰੈ ਸਿਧੀ ਪਿੱਛੇ ਲੱਗੀਆ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸਨਾ ਭੁੱਖ ਨ ਜਾਏ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ ਜੋ ਨਾਮ ਰਹੇ ਲਵਲਾਏ। ਪੌੜੀ ਹਉ ਬਲਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਤੇ ਆਈਂਦੇ ਤਿਨ ਦਰਸ਼ਨ ਪਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸਲੋਕ ਮਹੱਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵਈ ਨਾ ਸੁੱਖ ਵਸੇ ਮਨ ਆਏ ਨਾਨਕ ਨਾਮ ਵਿਹੂਣੇ ਮਨ ਮੁਖੀ ਜਾਸਨ ਜਨਮ ਗਵਾਏ ਮਹੱਲਾ ਤੀਜਾ। ਸਿੱਧ ਸਾਧਕ ਨਾਵੇ ਨੂੰ ਸਭ ਖੋਜ ਦੇ ਥੱਕ ਰਹੇ ਲਵਲਾਏ ਮਿਨ ਸਤਿਗੁਰ ਕਿਨੇ ਨਾ ਪਾਇਓ ਗੁਰਮਿਖ ਗੁਰਮੁਖ ਮਿਲੇ ਮਿਲਾਏ ਮਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ ਤਿਗ ਸਿਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੇ ਇਹਾ ਸਿੱਧ ਇਹਾ ਕਰਮਾਤ। ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੈ ਨਿਤ ਗਾਵੇ ਹਰ ਗੁਣ ਸ਼ੰਤਾ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਵਿਖਾਰੀਆਂ ਮੰਗਤ ਜਨ ਜਨਤਾ ਹਰ ਦੇਵੋ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ ਪੜ੍ਹਨਾ
1: ਗੁਣ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੈ ਵੇਸਾ ਪੜ ਥਕੇ ਦੂਜੇ ਭਾਈ ਖੁਆਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੀ ਵਿਚਾਰ ਅੰਦਰ ਖੋਜੈ ਤਤ ਲਹੈ ਪਾਈ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਿਜਈ ਵੇਖੋ ਕੋ ਲਿਵਲਾਈ ਭੇਖ ਧਾਰੀ ਤੀਰਥ ਭਾਵ ਥੱਕੀ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੈ ਸੱਚ ਰਹਿ ਲਿਵਲਾਏ ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹੋਮੈ ਸ਼ਬਦ ਜਲਾਏ। ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦ੍ਰਿੜਾਵੋ ਇੱਕ ਕਿਨਕਾ ਹਰ ਹਰ ਸਿਗਾਰ ਬਣਾਵੋ ਹਰ ਜਨ ਹਰ ਕਾਪੜ ਪੈਰੋ ਖਿਮਕਾ

ਭਗਤ ਹਰ ਉਚਰੈ, ਹਰ ਭਗਤੀ ਮਾਹੇ ਸਮਾਏ ਪੌੜੀ। ਹਰ ਹਰ ਮੇਲ ਸਾਧ ਜਨ ਸੰਗਤ, ਮੁਖ ਬੋਲੇ ਹਰ ਹਰ ਭਲੀ ਬਾਣ। ਹਰ ਗੁਣ ਗਾਵਾਂ ਹਰ ਨਿਤ ਚਵਾਂ, ਗੁਰਮਤੀ ਹਰ ਰੰਗ ਸਦਾ ਮਾਣ। ਹਰ ਜਪ ਜਪ ਔਖਦ ਖਾਧਿਆ, ਸਭ ਰੋਗ ਬਾਤੇ ਦੁੱਖਾਂ ਘਾਣ। ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ। ਜੋ ਗੁਰਮੁਖ ਹਰ ਆਰਾਧ ਦੇ, ਤਿਨ ਚੁਕੇ ਜਮ ਕੀ ਜਗਤ ਕਾਣ। ਸਲੋਕ ਮਹੱਲਾ ਤੀਜਾ। ਰੇ ਜਨ ਉਥਾਰੈ ਦਬਿਓ, ਸੁੱਤਿਆਂ ਗਈ ਵਿਹਾਈ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਉ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਈ। ਜਗਤ ਜਲੰਦਾ ਡਿੱਠ ਮੈਂ, ਹੋ ਮੈਂ ਦੂਜੇ ਫਾਈ। ਨਾਨਕ ਗੁਰ ਸਰਣਾਈ ਉਭਰੇ, ਸੱਚ ਮਨ ਸ਼ਬਦ ਧਿਆਈ। ਮਹੱਲਾ ਤੀਜਾ। ਸ਼ਬਦ ਰਤੇ ਹੋ ਮੈਂ ਗਈ, ਸੋਭਾ ਬੰਤੀ ਨਾਰ। ਪਿਰਕੈ ਪਹਾਣੈ ਸਦਾ ਚਲੈ, ਤਾਂ ਬਣਿਆ ਸਿਗਾਰ। ਸੇਜ ਸੁਹਾਵੀ ਸਦਾ ਪਿਰ ਰਾਵੈ, ਹਰ ਵਰ ਪਾਇਆ ਨਾਰ। ਨਾ ਹਰ ਮਰੈ ਨਾ ਕਦੇ ਦੁੱਖ ਲਾਗੈ, ਸਦਾ ਸੁਹਾਗਣ ਨਾਰ। ਨਾਨਕ ਹਰ ਪ੍ਰਭ ਮੇਲ ਲਈ, ਗੁਰ ਕੈ ਹੇਤ ਪਿਆਰ ਪੌੜੀ। ਜਿਨ੍ਹਾਂ ਗੁਰ ਗੋਪਿਆ ਆਪਣਾ, ਤੇ ਨਰ ਬੁਰਿਆਰੀ। ਹਰ ਜੀਉ ਤਿਨ ਕਾ ਦਰਸ਼ਨ, ਨਾ ਕਰੋ ਪਾਪਿਸ਼ਟ ਅਤਿਆਰੀ। ਉਹ ਘਰ ਘਰ ਫਿਰੈ ਕਸੁੱਧ ਮਨ, ਜਿਉ ਧਰਕਟ ਨਾਰੀ। ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕੋ ਬਲਿਹਾਰੀ। ਸਲੋਕ ਮਹੱਲਾ ਤੀਜਾ। ਗੁਰ

ਸਤਿਗੁਰ ਪਾਏ। ਮਹੱਲਾ ਤੀਜਾ, ਬਿਨ ਸ਼ਬਦ ਸੁਧ ਨਾ ਹੋਵਈ ਜੇ ਅਨੇਕ ਕਰੈ ਸਿਗਾਰ, ਫਿਰ ਕੀ ਸਾਰ ਨ ਜਾਣੀ ਦੂਜੇ ਭਏ ਪਿਆਰ। ਸਾਕ ਸੁਧ ਸਾਕ ਲਖਣੀ, ਨਾਨਕ ਨਾਰੀ ਵਿੱਚ ਕੋ ਨਾਰ ਪੌੜੀ।

ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬਾਣੀ ਜਿਨ੍ਹਾਂ ਸਤਿਗੁਰੂ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕੈ ਵਸ ਹੈ ਜਿਉਂ ਜੰਤੀ ਕੈ ਵਸ ਜੰਤ

ਖਾਵਣਾ, ਭਗਤ ਜਨਾਂ ਕੈ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੈ ਖਪਾਈ ਸਤ

ਜਨਮ ਮਰੈ ਮਰ ਜਾਏ, ਨਾਨਕ ਬਖਸ਼ ਲਏ ਪ੍ਰਭ ਸੱਚ, ਜੇ ਗੁਰ ਚਰਨੀ ਚਿਤ ਲਾਏ ਪੌੜੀ, ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ, ਸਹੀ ਵਿਚਕਣ ਸੰਤ ਜਿਨੀ ਹਰ ਧਿਆਇਆ, ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸਲੋਕ

ਨਾਨਕ ਆਖ ਸੁਣਾਵੇ ਪੌੜੀ, ਗੁਰ ਸੱਚੇ ਬੰਦਾ ਥਿਉ ਰਖਵਾਲੇ, ਗੁਰ ਦਿੱਤੇ ਪੂਰਨ ਹੋਈ ਆਸ, ਗੁਰ ਚਰਣੀ ਮਨ ਰਤੇ, ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ, ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ, ਸਲੋਕ ਮਹੱਲਾ ਪਹਿਲਾ।

ਹੁਕਮ ਹੋਆ ਹਾਸਲ ਤਦੇ ਹੋਏ, ਨਿਬੜਿਆ ਹੰਡ ਹੈ ਜੀ ਕਮਾਂਦੇ ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕ ਸੱਚ ਹੇ ਪੌੜੀ, ਸਭੇ ਗੱਲਾਂ ਆਪ ਥਾਟ ਬਹਾਲੀ ਉਨ, ਆਪੇ ਰਚਨ ਚਾਹੇ ਆਪ ਹੀ ਘਾਲੇ ਉਨ, ਆਪੇ ਜੰਤੋ ਬਾਏ ਆਪ ਪ੍ਰਤ ਪਾਲੇ ਉਨ, ਦਾਸ ਰੱਖੇ ਕੰਠ ਲਾਏ ਨਦਰ ਨਿਹਾਲੇ ਉਨ, ਨਾ

ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੂਤਾਏ ਹੋ ਹਰ ਕੈ ਸਦ ਬਲਿਹਾਰ ਨੈ ਜਿਤ ਸੇਵਿਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋ ਮੈਂ ਸਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੁਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਦੇ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰ ਸੋਈ ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚਹੁੰ ਦਿਸ ਪਸਰਿਓ ਹੈ ਜਮ ਜੇਵਰਾ ਰਹਾਓ। ਕਵਿਤ ਪੜੇ ਪੜ ਕਵਿਤਾ ਮੂਏ, ਕੱਪੜ ਕੇਦਾ ਰਹਿ ਜਾਈ। ਜਟਾ ਧਾਰ ਤਰ ਜੋਗੀ ਮੂਏ, ਤੇਰੀ ਗੱਤ ਇਨ ਹੈ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗੜ ਲੇ ਕੰਚਨ ਭਾਰੀ। ਵੇਦ

ਨਲਨੀ ਬ੍ਰਹਮ ਸੁਆ ਵੇਦ ਪੁਰਾਣ ਸਵੈ ਮਤ ਸੁਨ ਕੈ ਕਰੀ ਕਰਮ ਕੀ ਆਸਾ ਕਾਲ ਗ੍ਰਸ ਸਭ ਲੋਕ ਸਿਆਣੇ ਉਠ ਪੰਡਤ ਪੈ ਚੱਲੇ ਨਿਰਾਸਾ ਮਨ ਰੇ ਸਰਿਉ ਨ ਇਕੈ ਕਾਜਾ ਭਜਿਉ ਨ ਰਘਪਤ ਰਾਜਾ ਰਹਾਉ ਬਨ ਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ਭਗਤ ਨਾਰ ਦੀ ਹਿਰਦੈ ਨ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਨੀ ਡਿੰਭ ਹੋਏ ਬੈਠਾ ਉਨ ਹਰ ਪੈ ਕਿਆ ਲੀਨਾ ਪਰਿਓ ਕਾਲ ਸਵੈ ਜਗ ਉਪਰ ਮਾਹੇ ਲਿਖੇ ਭਰਮ ਗਿਆਨੀ।

ਦਾਤਾ ਜਾਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਿਲੋ ਵਨ ਕੋ ਮਾਟਾ ਤਾਕੋ ਹੋ ਬਿਲੋ ਵਨ ਹਾਰੀ ਕਿਉਂ ਮੇਟੈ ਗੋਸ਼ਾਸ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਧਾਰਾ ਜਗ ਜੀਵਨ ਪ੍ਰਾਣ ਆਧਾਰਾ ਰਹਾਉ ਤੇਰੇ ਗਲੇ ਤੌਕ ਪਗ ਬੇਰੀ ਤੂੰ ਘਰ ਕਰ ਰਮਈਏ ਫੇਰੀ ਤੂੰ ਅਜੋ ਨਾ ਚੇਤਸ ਚੇਰੀ ਤੂੰ ਜਮ ਬਪੁਰਾ ਹੈ ਹੇਰੀ ਪ੍ਰਭ ਕਰਨ ਕਰਾਵਨ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੇ ਜਿਤ ਲਾਈ ਤਿਤ ਲਾਗੀ ਚੇਰੀ ਤੈ ਸਮਤ ਕਹਾਂ ਤੇ ਪਾਈ ਜਾ ਤੇ ਭਰਮ ਕੀ ਲੀਕ ਮਿਟਾਈ ਸੋ ਰਸ ਕਬੀਰੈ ਜਾਣਿਆ ਮੇਰ ਗੁਰ ਪ੍ਰਸਾਦ ਮਨ ਮਾਨਿਆ

ਬਿਨਠਾ ਹਰ ਨਗਰ ਵਸਾਇਆ, ਜਾਚਕ ਜਨਦਾਤਾ ਪਾਇਆ, ਸੋ ਦੀਆ ਨ ਜਾਈ ਖਾਇਆ, ਛੋੜਿਆ ਜਾਏ ਨ ਮੁਕਾ, ਔਰ ਨ ਪੈ ਜਾ ਨਾ ਚੁਕਾ, ਜੋ ਜੀਵਨ ਮਰ ਨਾ ਜਾਣੈ, ਸੋ ਪੰਚ ਸੈਲ ਸੁਖ ਮਾਨੈ, ਕਬੀਰੈ ਸੋ ਤਨ ਪਾਇਆ, ਹਰ ਭੇਟਤ ਆ ਮਿਟਾਇਆ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ।

ਘਾਟਕ ਦੀਪ ਕਰਿਆ ਸਮਾਈ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੈ, ਹਿਰਦੈ ਕਪਟ ਮੋ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂ ਜਿਸ ਕੌਣ ਗੁਨਾ, ਜੋ ਘਟ ਪੀਤਰ ਹੈ ਮਲ ਨਾ ਰਹਾਉ, ਲੋਕੀ ਅਠਸੜ ਤੀਰਥ ਨਾਈ, ਕੌਰਾ ਪੁਨ ਤਉ ਨਾ ਜਾਈ, ਕਹਿ ਕਬੀਰ ਵਿਚਾਰੀ, ਭਵ ਸਾਗਰ ਤਾਰ ਮੁਰਾਰੀ, ਸੁਰ ਠੇਕ ਓਅੰਕਾਰ ਸਤਿਗੁਰੂ ਪ੍ਰਸਾਦ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਧਾਰਾ ਪਿਆ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀਏ ਪੈ ਲੀਜੈ ਰਹਾਉ, ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਤਬ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ, ਸੰਤੋ ਮਨ ਪਵਨੈ ਸੁਖ ਬਨਿਆ, ਕਿ ਜੋਗ ਪ੍ਰਾਪਤ ਗਨਿਆ ਰਹਾਉ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤੈ ਚੋਰੀ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ, ਕੁੰਭ ਕਮਲ ਜਨ ਭਰਿਆ, ਜਨ ਮੇਟਿਆ ਉਬਾ ਕਰਿਆ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ, ਰਾਗ ਸੂਰਠ ਭੁੱਖੇ ਭਗਤਨਾ ਕੀਜੈ, ਜੈ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੇ ਕਾ ਦੇਨਾ, ਮਾਰ ਦੋ ਕੈਸੀ ਬਣੈ ਤੁਮ ਸੰਗੇ, ਆਪਣਾ ਦੇਵ ਤਲੇ ਵੋ ਮੰਗੇ ਰਹਾਉ, ਦੋਏ ਸਿਰ ਮੰਗੋ ਚੂਨਾ, ਪਾਓ ਕੀ ਉਹ ਸੰਗਲੋਨਾ, ਅਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਬਖਤ ਜਿਵਾਲੇ, ਖਾਟ ਮੰਗੋ ਚੌਪਾਈ, ਸਿਰਾਨਾ ਅਵਰ ਤੁਲਾਈ,

0: ਸਰਬ ਰਹਿ ਮਹਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮ ਕਰੇ ਵਿਨਾਸ਼।

ਭਸਮਣ ਪੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਕੱਤ ਲਾਇਆ ਅੱਗੇ ਕਰਨੀ ਕਿਰਤ ਵਾਚੀਐ ਬਹਿਲੇਖਾ ਕਰ ਸਮਝਾਇਆ ਥਾਵ ਨਾ ਹੋਵੇ ਪਾਉਂਦੇ ਹੁਣ ਸੁਣਿਆ ਕਿਆ ਰਵਾਇਆ ਮਨ ਅੰਧੇ

ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਾਹੀ ਸਭ ਸੁਣਿਓ ਲੋਕ ਸਭਾਇਆ ਸਤਿਗੁਰੂ।

ਭਾਗਯ ਪਤਾਣਾ ਆਪਣਾ ਕੀਆ ਕਮਾਣਾ ਹਲ ਮਲਖਾਈ ਸ਼੍ਰੀ ਸ਼ਾਹੀ ਪਾਈ।

ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਚੀਲੇ ਦਇਆ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ

ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਨ ਲੈ ਪੂਜੇ ਪੁਰਾਣ ਪਾਖਿਆ ਕਾ ਕੁੱਠਾ

0: ਜੇਵਾ ਸੁਤ ਕੂੜ ਅੱਖੀ ਸੁਤ ਵੇਖਣਾ ਪਾਰਤ੍ਰੈ ਪਰ ਤਨ ਰੂਪ ਕਨੇ ਸੁਤ ਕਨ ਪਹਿਲਾ ਤਬਾਰੀ ਖਾਏ ਨਾਨਕ ਸਾਧਨੇ ਬੱਚੇ ਜੰਗੂ ਜਾਏ ਮਹਲਾ ਪਹਿਲਾ
1: ਸਭੂ ਸੁਤਕ ਪਰ

ਅਮਰ ਕਿਰਪਾ ਮੈਂ ਸੁਖ ਕਨੇਰੇ ਕੋਇ ਨਾ ਜਾਣੇ ਉਚੇ ਤੇ ਉਚਾ ਸਗਲ ਸੁਮਗਰੀ ਤੁਮਰ

ਤੁਮਰਿਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੈ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਨਿਟ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸ ਸਤਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਦਾ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣੇ ਉੱਟਿਆਂ ਦੇ ਉਣੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣੀ ਸ੍ਰੀ ਆਸ ਵਾਰ ਕੀਰਤਨੀ ਭੋਗ ਜੀ ਕੀ ਅਰਦਾਸ ਭੁੱਲ ਚੋਂ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਬੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨਕ ਦੀਆਂ ਸਿਰ ਤੇ ਮਿਹਰ ਪ੍ਰਿਆਤਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਣੀਆਂ ਪੰਥ ਦੇ ਸਿਰ ਤੇ ਮਿਹਰ ਪ੍ਰਿਆਤਕਣ ਬੱਚੀ ਅਸ਼ਮੀਤ ਕੌਰ ਤੰਦਰੁਸਤੀ ਦੀ ਜਾਚਨਾ ਕਰਦੇ ਹੋਏ ਬੱਚੀ ਵੱਲੋਂ ਬੇਅੰਤ ਪਾਠ ਕੀਤੇ ਗਏ ਸੱਚੇ ਪਾਤਸ਼ਾਹ ਮਿਹਰ ਕਰਨੀ ਰਹਿਮਤ ਕਰਨੀ ਬੱਤੀ ਜੇ ਸਿਰ ਤੇ ਮਿਹਰ ਪ੍ਰਿਆਤਕਣਾ ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ਣੀ ਆਉਣ ਵਾਲੇ ਸਮੇਂ ਦਾਤਾ ਜੀ ਬੱਚੀ ਨੂੰ ਚੜ੍ਹਦੀਆਂ ਕਲਾ ਅਤੇ ਮਾਤਾ ਪਿਤਾ ਆਗਿਆਕਾਰੀ ਬੱਚੀ ਦੇਸ਼ ਕੌਮ ਦੀ ਸਿੱਖ ਸ਼ੁਭ ਗੁਣ ਬਖਸ਼ਿਸ਼ ਕਰਨੇ ਅਤੇ ਬੱਚੀ ਨੂੰ ਇਸੇ ਤਰ੍ਹਾਂ ਦਾਤਾ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਬੇਅੰਤ ਮੈਂ ਅਰਦਾਸ ਕਰਾਉਂਦੇ ਨੇ ਸੇਵਾ ਥਾਏ ਪਾਉਣੀ ਇਸੇ ਤਰ੍ਹਾਂ ਤਰੋਂ ਕਰੋੜ ਸਾਹਿਬ ਆਈ ਪ੍ਰੀਤਪਾਲ ਸਿੰਘ ਜੀ ਵੀ ਹਰਦੀਪ ਕੌਰ ਵੜਿਆਜ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬੱਚੀਆਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਦੇ ਹਾਂ ਬੇਅੰਤ ਮੈਂ ਆਦੇਗਾਂ ਵਾਸਤੇ ਅਰਦਾਸ ਕਰੋ ਮਿਹਰ ਕਰਨੀ ਦਾਤਾ ਜੀ ਉਹ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤਕਣਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਨੂੰ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਭਾਈ ਪ੍ਰੀਤਪਾਲ ਸਿੰਘ ਵੀ ਹਰਦੀਪ ਕੌਰ ਨੂੰ ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ਣੀ ਅਤੇ ਬੱਚਿਆਂ ਨੂੰ ਉੱਚ ਵਿਦਾਤਾਂ ਬਖਸ਼ ਕੇ ਨਿਹਾਲ ਕਰਨਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰੋਂ ਕਰੋਂ ਰਸਾਇਣ ਨਗਰ ਫੁੱਲੜੀ ਵਾਰ ਜਲੰਧਰ ਦੀਆਂ ਸਮੂਹ ਸੰਗਤਾਂ ਵੱਲੋਂ ਅਤੇ ਭਾਈ ਅਵਤਾਰ ਸਿੰਘ ਰਾਜਵਿੰਦ ਝੁੱਠੀ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ
ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ, ਨਗਰ ਦੀ ਚੜ੍ਹਦੀ ਕਲਾ ਅਤੇ ਨਗਰ ਵੱਲੋਂ ਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਨੂੰ ਸਮਰਪਣ ਹੁੰਦੇ ਹਾਂ। 1984 ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਬਾਬਾ ਪ੍ਰੀਤਮ ਦਾਸ ਜੀ ਸਲਾਨਾ ਯਾਦ ਮਨਾਉਂਦਿਆਂ ਹੋਇਆਂ, ਇਸੇ ਤਰ੍ਹਾਂ ਝੁੱਟੀ ਪਰਿਵਾਰ ਵੱਲ ਦਾਤਾ ਪਰਿਵਾਰ ਦੀ ਸੁੱਖ ਸ਼ਾਂਤ, ਦੋਹਤੇ ਪੋਤੀਆਂ ਪਰਿਵਾਰ, ਬੱਚਿਆਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਦਾਤਾ ਜੀ ਹੋ, ਨਗਰ ਨਿਵਾਸੀ ਪਰਿਵਾਰਾਂ ਅਤੇ ਝੁੱਟੀ ਪਰਿਵਾਰ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ, ਤਕੜਾ ਤੰਦਰੁਸਤੀਆਂ, ਚੜ੍ਹਦੀਆਂ ਕਲਾ ਗੁਰੂ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਪਰਿਵਾਰਾਂ ਦੇ ਕਾਰੋਬਾਰਾਂ ਜੀ ਬਖਸ਼ਣੀਆਂ, ਬਖਸ਼ਣੀਆਂ ਨਗਰ ਨੂੰ ਚੜ੍ਹਦੀ ਕਲਾ ਬਣੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਉਪਦੇਸ਼ ਅਤੇ ਉਹਨਾਂ ਦੀ ਯਾਦ ਸਮੁੱਚੀ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੀ, 1984 ਦੇ ਸ਼ਹੀਦਾਂ ਦੀ ਯਾਦ ਅਤੇ ਬਾਬਾ ਪ੍ਰੀਤਮ ਸਾਹਿਬ ਦੇ ਪਾਏ ਮਾਰਗ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ। ਝੁੱਟੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਰੱਖੇ, ਝੁੱਟੀ ਪਰਿਵਾਰ ਨੂੰ ਚੜ੍ਹਦੀਆਂ ਦੋਹਤੇ ਪੋਤੀਆਂ ਪਿਓ ਧੀਆਂ ਪੁੱਤਰਾਂ ਸਭ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਰੱਖੇ, ਚੜ੍ਹਦੀ ਕਲਾ ਬਣੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਪਾਠੀ ਸਿੰਘ ਸਿੰਘਣੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਕੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਣਾ, ਆਪਣੇ ਇਸ ਕਾਰਜ ਨੂੰ ਮਿਹਰ ਭਰਿਆ ਹੱਥ ਕੇ ਸੰਪੂਰਨ ਕਰਨਾ। ਦਾਤਾ ਜੀ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ, ਪਵਿੱਤਰ ਹਜ਼ੂਰੀ ਵਿੱਚ ਨਗਰ ਨਿਵਾਸੀ ਪਰਿਵਾਰਾਂ ਅਤੇ ਦਾਤਾ ਜੀ ਝੁੱਟੀ ਪਰਿਵਾਰਾਂ, ਇਸ 'ਤੇ ਇਸੇ ਤਰ੍ਹਾਂ ਬੱਚੀ ਅਸ਼ਮੀਤ ਕੌਰ ਅਤੇ ਵੜੈਜ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ। ਹਜ਼ਰਤ ਦਰ ਪ੍ਰਵਾਨ ਹੋਵੇ, ਪਰਿਵਾਰਾਂ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮੁ ਪਿਆਰੇ ਮੇਲਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਦਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਸਰਨ ਸਗਲ ਪਹਿ ਲਾਥੇ ਦੋਹ ਬਿਰਸੇ ਸੋਹ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੂ ਰੰਗ ਰਾਤਾ ਸੋ ਕਹੋ ਟਲ ਗੁਰ ਸੇਵੀ ਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਹੋਵੈ ਸਿਫਤ ਕਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਰ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬ੍ਰਹਮ ਮਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ ਨਾਵਨ ਦੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ ਏਕ ਸ਼ਬਦ ਲਿਵਲਾਏ ਨਾਵਨ ਦੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸ਼ਬਦ ਰਤਿਆਂ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗਿਆ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵਲਾਏ ਪੌੜੀ

0: ਜਿੱਥੇ ਮੇਰਾ ਗੁਰ ਤਰੈ ਵਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵੇਖ ਕ੍ਰਿਖਾ। ਤਨ ਤਨ ਸਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਤਰੈ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੀ ਸਤਸੰਗ ਜੀ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਹੋਈ। ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਏ ਪਰਮ ਗਦ ਮੇਰੀ। ਅਲਾਹੀ ਬਾਣੀ ਸ੍ਰੀ ਆਸਕੀ ਵਾਰ ਦੇ ਕੀਰਤਨ ਸੁਣ ਕੀਤੇ ਨੇ, ਜਥੇ ਦਾ ਧੰਨਵਾਦ। ਉਪਰੰਤ ਸਰਬੱਤ ਦੇ ਭਲੇ ਲਈ ਆਪ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਪਿੰਡ ਫੁਰੜੀ ਵਾਰ ਨਗਰ ਨਿਵਾਸੀ ਭਾਈ ਅਵਤਾਰ ਸਿੰਘ, ਰਾਜਵਿੰਦਰ ਕੌਰ ਝੁੱਟੀ ਪਰਿਵਾਰ, ਪ੍ਰੀਤਪਾਲ ਸਿੰਘ ਅਤੇ ਅਸਮੀਤ ਕੌਰ ਬੱਚਿਆਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਅੰਮ੍ਰਿਤ ਵੇਲੇ ਦਰਬਾਰ ਵਿੱਚ ਸਿੰਘਾਸਨ ਤੇ ਵਿਰਾਜਮਾਨ ਸਮਝ ਉਲਾਹੀ ਫਰਮਾਨ ਮੁੱਖ ਭਾਵ ਪਿੱਤਰ ਨਾਮੇ ਬਖਸ਼ੇ ਸ਼ਰਨ ਕੀਤੇ ਗਏ। ਸੋ ਬਣੇ ਪ੍ਰੋਗਰਾਮ ਸਹਿਤ ਇਸ ਮੁੱਖ ਭਾਗ ਦੀ ਕਥਾ ਭਾਈ ਸਾਹਿਬ ਭਾਈ ਗਿਆਨੀ ਗੁਰਸ਼ਰਦ ਸਿੰਘ ਜੀ ਸਰਵਣ ਕਰਾ ਰਹੇ ਨੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਅੱਜ ਆਨੰਦ ਕਾਰਜ ਵੀ ਨੇ, ਔਰ ਇਸ ਤੋਂ ਇਲਾਵਾ ਫੁੱਲੜੀ ਵਾਰ ਨਗਰ ਅਤੇ ਭਾਈ ਅਵਤਾਰ ਸਿੰਘ, ਰਾਜਵਿੰਦਰ ਚਿੰਟੂਈ ਪਰਿਵਾਰਾਂ ਵੱਲੋਂ ਅਖੰਡ ਪਾਠ ਆਰੰਭ ਨੇ, ਕੱਲ੍ਹ ਨੂੰ ਭੋਗ ਪੈਣਗੇ। ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰਾਂ ਵੱਲੋਂ ਸਭ ਨੂੰ ਬੇਨਤੀ ਦਰਸ਼ਨ ਦੇਣੇ। ਸੋ ਆਓ ਹੁਣ ਸਰਵਣ ਕਰੀਏ ਅੱਜ ਦੇ ਮੁੱਖ ਭਾਗ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਨੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ

ਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਸਵਾਸਾਂ ਨੂੰ ਸਫਲਿਆ ਕਰਨ ਦਾ ਉੱਦਮ ਗੁਰੂ ਕੀ ਬਾਣੀ ਦੇ ਦੁਆਰਾ ਕਰ ਰਹੇ ਹੋ। ਗੁਰੂ ਕਰਕੇ ਰਾਗੀ ਸਿੰਘਾਂ ਨੇ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਾਏ, ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਮੁਖਵਾਕ ਉਪਦੇਸ਼ ਹੈ ਉਹ ਆਪ ਸਮੂਹ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਪ ਸਾਧ ਸੰਗਤ ਇਸ ਪਾਵਨ ਪਵਿੱਤਰ ਬਚਨ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਸੋਰਠ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁੱਲ 31 ਰਾਗ ਨੇ। ਸੋਰਠ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਦੇ ਵਿੱਚੋਂ ਹੈ। ਇੱਕ ਪੌੜੀ ਅਤੇ ਦੋ ਸਲੋਕ ਜਿਹੜੇ ਨੇ ਉਹ ਦਰਜ ਨੇ। ਦੋਵੇਂ ਸਲੋਕ ਗੁਰੂ ਅਮਰਦਾਸ ਸਾਹਿਬ ਦੇ ਨੇ, ਪੌੜੀ ਗੁਰੂ ਰਾਮਦਾਸ ਸਾਹਿਬ ਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪਹਿਲੇ ਸਲੋਕ ਵਿੱਚ ਇਹ ਦੱਸਿਆ ਹੈ ਕਿ ਬ੍ਰਾਹਮਣ ਕਿਹਨੂੰ ਕਹਿੰਦੇ ਨੇ। ਆਮ ਤੌਰ ਉੱਤੇ ਹਿੰਦੁਸਤਾਨ ਦੇ ਵਿੱਚ ਇੱਕ ਉੱਚ ਅਹੁਦਾ ਉੱਚੀ ਕਾਸਟ ਜਿਹਨੇ ਆਪਣੇ ਆਪ ਨੂੰ ਕਹਿਲਾਇਆ ਉਹਦਾ ਨਾਂ ਜਿਹੜਾ ਹੈ ਬ੍ਰਾਹਮਣ ਰੱਖਿਆ ਗਿਆ। ਉਸੇ ਬ੍ਰਾਹਮਣ ਨੇ ਸਮਾਜ ਨੂੰ ਜਿਹੜਾ ਹੈ ਵੱਖ ਵੱਖ ਹਿੱਸਿਆਂ ਵਿੱਚ ਦਰਜਿਆਂ ਵਿੱਚ ਵੀ ਵੰਡਿਆ। ਈਵਨ ਬ੍ਰਾਹਮਣ ਵੀ ਜਿਹੜੇ ਨੇ ਉਹ ਵੀ ਕਈ ਤਰ੍ਹਾਂ ਦੇ ਨੇ। ਉੱਥੇ ਵੀ ਉਹਨੇ ਦਰਜਾ ਬਦਰਜਾ ਵੀ ਕਿਹੜਾ ਬ੍ਰਾਹਮਣ ਉੱਚਾ ਹੁੰਦਾ ਹੈ, ਕਿਹੜਾ ਬ੍ਰਾਹਮਣ ਥੋੜ੍ਹਾ ਜਿਹਾ ਉੱਤੋਂ ਨੀਵਾਂ ਹੈ, ਮਤਲਬ ਜਿਵੇਂ ਲੈਵਲ ਸੈੱਟ ਕੀਤੇ ਹੋਣ। ਇੱਦਾਂ ਹੀ ਜਾਤਾਂ ਬਰਾਦਰੀਆਂ ਦੇ ਵਿੱਚ ਉਹਨੇ ਜਦੋਂ ਮੁੱਖ ਰੂਪ ਵਿੱਚ ਸਮਾਜ ਨੂੰ ਵੰਡਿਆ ਤੇ ਚਾਰ ਵਰਨਾਂ ਦੀ ਗੱਲ ਆ ਕਿ ਇੱਕ ਬ੍ਰਾਹਮਣ ਹੈ, ਦੂਜਾ ਖੱਤਰੀ ਹੈ, ਤੀਜਾ ਵੈਸ਼ ਹੈ ਤੇ ਚੌਥਾ ਸ਼ੂਦਰ ਹੈ। ਫਿਰ ਉਹਨਾਂ ਸਾਰਿਆਂ ਦੀਆਂ ਅੱਡੋ ਅੱਡ ਰਿਸਪੋਂਸੀਬਿਲਟੀਜ਼ ਜਿਹੜੀਆਂ ਨੇ ਉਹ ਮਿਥੀਆਂ ਗਈਆਂ ਵੀ ਬ੍ਰਾਹਮਣ ਦਾ ਕੰਮ ਕੀ ਹੁੰਦਾ ਹੈ, ਖੱਤਰੀ ਕੀ ਕਰੇਗਾ, ਵੈਸ਼ ਕੀ ਕਰੇਗਾ, ਸ਼ੂਦਰ ਕੀ ਕਰੇਗਾ। ਤੇ ਇਹ ਸਾਰਾ ਤਾਣਾ ਬਾਣਾ ਇਸ ਤਰੀਕੇ ਨਾਲ ਬਣਿਆ ਗਿਆ ਵੀ ਜਿਵੇਂ ਬ੍ਰਾਹਮਣ ਇੱਕ ਉੱਚਾ ਹੈ, ਉਹਦੀ ਕਿਹੜੀ ਗੋਤਰ ਹੈ ਉਹ ਬਿਲਕੁਲ ਵੱਖਰਾ ਹੈ। ਉਸ ਤੋਂ ਇਲਾਵਾ ਜਿਹੜਾ ਖੱਤਰੀ ਹੈ, ਖੱਤਰੀਆਂ ਦੇ ਕਿਹੜੇ ਕਿਹੜੇ ਗੋਤਰ ਨੇ, ਵੈਸ਼ਾਂ ਦੇ ਕਿਹੜੇ ਕਿਹੜੇ ਨੇ, ਜਿਹੜੇ ਸ਼ੂਦਰ ਕਹੇ ਗਏ ਸਭ ਤੋਂ ਦਰਕਾਰੇ, ਉਹਨਾਂ ਦੀਆਂ ਵੀ ਦਰਜਾਬੰਦੀਆਂ ਨੇ। ਸੋ ਜਾਤ ਪਾਤ ਦਾ ਸਾਨੂੰ ਇਹ ਅਸਰ ਜਿਹੜਾ ਹੈ ਨਾ ਬੜਾ ਡੂੰਘਾ ਵੇਖਣ ਨੂੰ ਮਿਲਦਾ ਹੈ। ਹਰ ਜਾਤ ਜਿਹੜੀ ਹੈ ਉਹ ਆਪਣੇ ਆਪ ਨੂੰ ਉੱਤਮ ਸਮਝਦੀ ਹੈ, ਚੰਗਾ ਸਮਝਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਵੀ ਨਹੀਂ, ਸਾਰੇ ਮਨੁੱਖ ਇੱਕ ਬਰਾਬਰ ਨੇ, ਸਰੀਰ ਕਰਕੇ ਸਾਡਾ ਜਨਮ ਇੱਕੋ ਜਿਹਾ ਹੈ, ਸਾਡੇ ਅੰਦਰ ਖੂਨ ਵਗਣ ਵਾਲਾ ਇੱਕੋ ਜਿਹਾ ਹੈ। ਜੇ ਜਾਤ ਹੁੰਦੀ ਹੈ ਤੇ ਉਹ ਬੰਦੇ ਦੀ ਆਪਣੀ ਸੋਚ ਤੇ ਵਿਚਾਰਾਂ ਕਰਕੇ ਹੁੰਦੀ ਹੈ। ਜੇ ਤੁਹਾਡੇ ਵਿਚਾਰ ਉੱਤਮ ਨੇ, ਤੁਹਾਡੀ ਜਾਤ ਉੱਤਮ ਹੈ। ਜੇ ਤੁਹਾਡੇ ਵਿਚਾਰ ਨੀਵੇਂ ਦਰਜੇ ਦੇ ਨੇ ਤੇ ਤੁਹਾਡੀ ਜਾਤ ਵੀ ਜਿਹੜੀ ਹੈ ਉਹ ਨੀਵੇਂ ਦਰਜੇ ਦੀ ਹੈ। ਮਹਾਰਾਜ ਦੀ ਬਾਣੀ ਵਿੱਚੋਂ ਅਸੀਂ ਹਰ ਰੋਜ਼ ਇੱਕ ਵਾਕ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਖਸਮ ਵਿਸਾਰੇ ਤੇ ਕਮਜ਼ਾਤ। ਕਮਜ਼ਾਤ ਕਿਹਨੂੰ ਕਹਿੰਦੇ ਨੇ? ਨੀਵੀਂ ਜਾਤ ਵਾਲੇ, ਨੀਵੇਂ ਅਸਲੇ ਵਾਲੇ ਨੂੰ। ਆਖਿਆ ਜੇ ਤੁਸੀਂ ਆਪਣੇ ਜੀਵਨ ਵਿੱਚੋਂ ਰੱਬ ਦੀ ਭੈ ਭਾਵ ਨਹੀਂ ਕੱਢੀ ਹੋਈ ਹੈ ਤੇ ਚੇਤੇ ਰੱਖੋ ਤੁਸੀਂ ਖਸਮ ਨੂੰ ਵਿਸਾਰਿਆ ਹੈ ਤੇ ਤੁਸੀਂ ਕਮਜ਼ਾਤ ਹੀ ਹੋ। ਤੇ ਰਹੀ ਗੱਲ ਬ੍ਰਾਹਮਣ ਦੀ, ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ, ਜਿਹੜਾ ਰੱਬ ਨੂੰ ਚੇਤੇ ਕਰਦਾ ਹੈ, ਉਹ ਕੋਈ ਵੀ ਹੋਵੇ। ਡਜ਼ਨਟ ਮੈਟਰ ਕਿ ਉਹ
ਜਨਮ ਸਿੱਧ ਕੋਈ ਬ੍ਰਾਹਮਣ ਹੁੰਦਾ, ਜਿਵੇਂ ਡਾਕਟਰ ਦੇ ਘਰ ਵਿੱਚ ਜਨਮ ਲੈਣ ਵਾਲਾ ਡਾਕਟਰ ਥੋੜ੍ਹਾ ਹੁੰਦਾ ਹੈ, ਹੋ ਸਕਦਾ ਉਹ ਸਟੱਡੀ ਕਰਕੇ ਇੰਜੀਨੀਅਰ ਬਣ ਜਾਵੇ। ਇੱਦਾਂ ਕੋਈ ਇੰਜੀਨੀਅਰ ਦੇ ਘਰ ਵਿੱਚ ਜਨਮ ਲੈਣ ਵਾਲਾ ਬੱਚਾ ਹੋ ਸਕਦਾ ਹੈ ਕੋਈ ਕਲਾਕਾਰ ਬਣ ਜਾਵੇ, ਕੋਈ ਚਿੱਤਰਕਾਰ ਬਣ ਜਾਵੇ, ਅੱਡੋ ਅੱਡੋ ਪ੍ਰੋਫੈਸ਼ਨ ਅਪਣਾ ਲਵੇ, ਉਹਦੇ ਅਕੋਰਡਿੰਗ ਉਹਦੀ ਜਾਤ ਸੈੱਟ ਹੋਵੇਗੀ ਨਾ। ਰਵਿਦਾਸ ਜੀ ਮਹਾਰਾਜ ਵਰਗੇ ਜਿਹੜੇ ਸੀ ਉਹ ਚੰਮ ਦਾ ਕੰਮ ਕਰਦੇ ਸੀ, ਇਸ ਕਰਕੇ ਉਹਨਾਂ ਨੂੰ ਕੀ ਕਿਹਾ ਗਿਆ, ਚਮਿਆਰ ਕਿਹਾ ਗਿਆ। ਤੇ ਤੁਸੀਂ ਵੇਖੋ ਜਿਹੜੇ ਅੱਜ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਪਿਓ ਦਾਦਿਆਂ ਨੇ ਕੋਈ ਚੰਮ ਦਾ ਕੰਮ ਕੀਤਾ ਸੀ, ਉਹ ਹੋ ਸਕਦਾ ਉਹਨਾਂ ਦੀਆਂ ਟਰਕਿੰਗ ਕੰਪਨੀਆਂ ਹੋਣ, ਉਹ ਚੰਮ ਦਾ ਕੰਮ ਹੀ ਨਹੀਂ ਕਰਦੇ, ਘਲਾਉਂਦੇ ਉਹ ਵੀ ਆਪਣੇ ਆਪ ਨੂੰ ਕੀ ਹੋਣ ਵੀ ਮੈਂ ਕੌਣ ਆ, ਚਮਿਆਰ ਹਾਂ। ਹੁਣ ਰਵਿਦਾਸ ਜੀ ਦਾ ਇਹ ਕਿੱਤਾ ਸੀ, ਇਸ ਕਰਕੇ ਚੰਮ ਦਾ ਕੰਮ ਕਰਦੇ ਸਨ। ਮਹਾਰਾਜ ਨੇ ਬਾਣੀ ਚ ਲਿਖਿਆ ਵੀ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਇਸੇ ਤਰੀਕੇ ਨਾਲ ਹੁਣ ਸਾਡੇ ਵਿੱਚੋਂ ਕਿੰਨੇ ਐਸੇ ਹੋਣਗੇ ਜਿਹੜੇ ਪਹਿਲਾਂ ਕਿਤੇ ਕਿਸਾਨੀ ਦਾ ਕੰਮ ਕਰਦੇ ਸੀ, ਅੱਜ ਨਹੀਂ ਕਰਦੇ, ਵਨ ਸੁਨੇ ਕੰਮ ਨੇ। ਸੋ ਜ਼ਾਤ ਦਾ ਸੰਬੰਧ ਜਿਹੜਾ ਹੈ ਇਹ ਬੰਦੇ ਦੇ ਉੱਚੇ ਜਾਂ ਨੀਵੇਂ ਹੋਣ ਦੇ ਨਾਲ ਨਹੀਂ ਹੈ, ਬਲਕਿ ਬੰਦੇ ਦੇ ਇੱਕ ਤੇ ਕੰਮਾਂ ਨਾਲ ਹੈ। ਵੀ ਜੇ ਕਿਸਾਨ ਦਾ ਪੁੱਤਰ ਹੈ, ਪੀੜ੍ਹੀ ਦਰ ਪੀੜ੍ਹੀ ਉਹ ਕਿਸਾਨੀ ਕਰ ਰਿਹਾ ਹੈ ਅਤੇ ਉਹ ਕਿਸਾਨ ਹੈ। ਹੁਣ ਕਿਸਾਨ ਦਾ ਪੁੱਤਰ ਜਿਹੜਾ ਹੈ ਜੇ ਉਹ ਕੋਈ ਹੋਰ ਕੰਮ ਕਰਨ ਲੱਗ ਪਿਆ, ਅਤੇ ਆਪਾਂ ਇਹ ਕੀ ਕਹਿੰਦੇ, ਆਪਾਂ ਕਹਿੰਦੇ ਜੀ ਬਿਜ਼ਨਸਮੈਨ ਆ। ਬਿਜ਼ਨਸਮੈਨ ਬਹੁਤੇ ਜਿਹੜੇ ਸੀ ਉਹ ਬਾਣੀਏ ਲੋਕ ਹੁੰਦੇ ਸਨ। ਕੋਈ ਸਮਾਂ ਇਹ ਸੀ ਹੱਟੀਆਂ ਦੇ ਉੱਤੇ ਬਿਜ਼ਨਸਾਂ ਦੇ ਵਿੱਚ, ਅੱਜ ਜਿਹਨੂੰ ਗੁਜਰਾਤੀਆਂ ਦੀ ਆਪਾਂ ਗੱਲ ਕਰਦੇ ਹਾਂ, ਜਿਹੜੀ ਗੁਜਰਾਤੀ ਕਮਿਊਨਿਟੀ ਹੈ ਉਹ ਬਿਜ਼ਨਸਮੈਨ ਕਮਿਊਨਿਟੀ ਹੈ। ਅਤੇ ਅੱਜ ਤੇ ਗੁਜਰਾਤੀਆਂ ਦੇ ਲੈਵਲ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਆਪਣੇ ਬੰਦਿਆਂ ਦੇ ਜਿਹੜੇ ਕਾਰੋਬਾਰ ਨੇ ਉਹ ਹੈਗੇ ਨੇ। ਹੁਣ ਸਤਿਗੁਰੂ ਮਹਾਰਾਜ ਨੇ ਉਸ ਬ੍ਰਾਹਮਣ ਨੂੰ ਇਹ ਗੱਲ ਆਖੀ ਵੀ ਭਾਈ ਬ੍ਰਾਹਮਣ ਉਹ ਨਹੀਂ ਹੁੰਦਾ ਜਿਹੜਾ ਜਨਮ ਸਿੱਧ ਕੋਈ ਆਪਣੇ ਆਪ ਨੂੰ ਐਲਾਨ ਦੇਵੇ। ਬਾਬੇ ਨੇ ਆਖਿਆ ਬ੍ਰਾਹਮਣ ਸ਼ਬਦ ਬੜਾ ਪਵਿੱਤਰ ਹੈ, ਪਰ ਬ੍ਰਾਹਮਣ ਹੁੰਦਾ ਉਹ ਹੈ ਜਿਹਦੀ ਸਾਂਝ ਬ੍ਰਹਮ ਦੇ ਨਾਲ ਹੈ, ਮਹਾਰਾਜ ਦੀ ਬਾਣੀ ਵਿੱਚ। ਅੱਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ। ਬਿੰਦੇ ਦਾ ਅਰਥ ਹੁੰਦਾ ਹੈ ਜਾਣਨਾ, ਜਿਹਨੇ ਰੱਬ ਨੂੰ ਜਾਣਿਆ, ਜਿਹਨੇ ਬ੍ਰਹਮ ਨੂੰ ਜਾਣਿਆ ਉਹਦਾ ਬ੍ਰਾਹਮਣ ਪੁਣਾ ਕਾਇਮ ਰਹਿੰਦਾ ਹੈ। ਜਿਵੇਂ ਜੇ ਕੋਈ ਚੰਮ ਦੇ ਕੰਮ ਨੂੰ ਜਾਣਦਾ ਹੈ ਤੇ ਉਹਦਾ ਚਮਿਆਰ ਪੁਣਾ ਕਾਇਮ ਰਹੇਗਾ, ਜੇ ਕੋਈ ਕਿਸਾਨੀ ਦੇ ਕੰਮ ਨੂੰ ਜਾਣਦਾ ਹੈ ਤੇ ਉਹਦਾ ਕਿਸਾਨ ਪੁਣਾ ਕਾਇਮ ਰਹੇਗਾ। ਇਸੇ ਤਰੀਕੇ ਨਾਲ ਜਿਹਨੇ ਰੱਬੀ ਗੁਣਾਂ ਨੂੰ ਜਾਣਿਆ ਹੈ ਤੇ ਹੁਣ ਭਾਵੇਂ ਕੋਈ ਦੁਨਿਆਵੀ ਤੌਰ ਉੱਤੇ ਕਿੱਤਾ ਕੋਈ ਵੀ ਹੋਵੇ, ਪਰ ਰੱਬ ਨੂੰ ਜਾਣ ਕੇ ਤੇ ਬ੍ਰਾਹਮਣ ਹਰ ਕੋਈ ਬਣ ਸਕਦਾ ਹੈ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਸਤਿਗੁਰੂ ਮਹਾਰਾਜ ਨੇ ਆਖਿਆ, ਉਹਨੇ ਇੱਕ ਸ਼ਬਦ ਵਿੱਚ ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੀ ਸੁਰਤ ਨੂੰ ਜੋੜਿਆ ਹੋਇਆ ਹੈ। ਬੇਸਿਕਲੀ ਉਹਨੂੰ ਬ੍ਰਾਹਮਣ ਕਹਿੰਦੇ ਨੇ, ਅਸਲ ਵਿੱਚ ਬ੍ਰਾਹਮਣ ਉਹ ਹੈ। ਇੱਕ ਬ੍ਰਾਹਮਣ ਉਹ ਹੈ ਜਿਹਨੇ ਥੋੜ੍ਹਾ ਜਿਹਾ ਪ੍ਰੋਫੈਸ਼ਨ ਬਣਾਇਆ ਹੈ, ਉਹ ਕੀ ਹੈ ਵੀ ਉਹ ਲੋਕਾਂ ਦੀਆਂ ਪੱਤਰੀਆਂ ਅਤੇ ਟੀਵੀ ਬਣਾਉਂਦਾ, ਉਹਨੂੰ ਵੀ ਬ੍ਰਾਹਮਣ ਕਹਿੰਦੇ ਨੇ। ਹਾਲਾਂਕਿ ਸਾਰੀ ਜਿਹੜੀ ਵਿਦਿਆ ਹੈ ਇਹਦਾ ਕੋਈ ਅਰਥ ਨਹੀਂ ਹੈ, ਬਹੁਤਾ ਅੰਦਾਜ਼ਨ ਵਿਦਿਆ ਹੈ। ਤੁਸੀਂ ਕਦੀ ਵੇਖੋ ਨਾ, ਬੰਦਾ ਸਵੇਰੇ ਉੱਠਦਾ ਹੈ ਅਤੇ ਕਈ ਵਾਰ ਰਾਸ਼ੀ ਫਲ ਵੇਂਹਦਾ ਹੈ ਵੀ ਅੱਜ ਮੇਰੇ ਗ੍ਰਹਿ ਜਾਂ ਸਿਤਾਰੇ ਕਿੱਦਾਂ ਨੇ, ਪਰ ਕੀ ਹਰ ਗੱਲ ਹਰ ਬੰਦੇ ਉੱਤੇ ਇਕੁਅਲ ਲਾਗੂ ਹੁੰਦੀ ਹੈ? ਕਦੀ ਨਹੀਂ ਹੁੰਦੀ। ਜੇ ਕੋਈ ਇਹ ਆਖੇ ਵੀ ਕੋਈ ਤੁਹਾਡੇ ਨਾਂ ਦਾ ਅੱਖਰ ਹੈ, ਉੱਥੋਂ ਤੁਹਾਡੀ ਰਾਸ਼ੀ ਵੇਖ ਕੇ ਮੈਂ ਦੱਸ ਦੇਵਾਂਗਾ ਤੁਹਾਡਾ ਗ੍ਰਹਿ ਕਿੱਥੇ ਹੈ, ਤੁਹਾਡੇ ਸਿਤਾਰੇ ਕਿੱਥੇ ਨੇ, ਲੋਕ ਹੱਥ ਵਿਖਾਉਂਦੇ ਨੇ ਪੰਡਤਾਂ ਨੂੰ, ਅਤੇ ਉਹ ਮਿੱਠੀਆਂ ਮਿੱਠੀਆਂ ਗੱਲਾਂ ਅੱਗੋਂ ਸੁਣਾ ਦਿੰਦੇ ਨੇ। ਪੰਡਿਤ ਜੀ ਉਹ ਕਹਿੰਦੇ ਨੇ ਵੀ ਤੂੰ ਤਾਂ ਬਹੁਤ ਚੰਗਾ ਹੈ, ਤੂੰ ਤਾਂ ਬੜਾ ਭਲਾ ਬੰਦਾ ਹੈ, ਸਾਰੇ ਤੇਰੇ ਨਾਲ ਬੁਰੇ ਨੇ। ਹੁਣ ਹਰ ਬੰਦਾ ਹੀ ਕਹਿੰਦਾ ਮੈਂ ਭਲਾ, ਇੱਥੇ ਬੁਰਾ ਕੌਣ ਕਹਿੰਦਾ ਆਪਣੇ ਆਪ ਨੂੰ? ਹਰ ਬੰਦਾ ਹੀ ਜਿਹੜਾ ਹੈ ਉਹ ਆਪਣੇ ਆਪ ਨੂੰ ਕੀ ਕਹਿੰਦਾ, ਭਲਾ ਕਹਿੰਦਾ। ਹੁਣ ਪੰਡਿਤ ਜੀ ਨੇ ਕਹਿ ਦਿੱਤਾ, ਬੰਦੇ ਨੇ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਲਈਆਂ, ਆਖਿਆ ਆਹ ਨਕਸ਼ੱਤਰ ਹੈ, ਆਹ ਤੇਰੇ ਗ੍ਰਹਿ ਨੇ, ਤੂੰ ਆਹ ਆਪਣੇ ਹੱਥਾਂ ਦੇ ਵਿੱਚ ਇਸ ਰੰਗ ਦਾ ਜਿਹੜਾ ਹੈ ਕੋਈ ਮੂੰਗਾ ਪਾਲਾ, ਕੋਈ ਨੀਲੇ ਰੰਗ ਦਾ, ਕੋਈ ਕਾਲੇ ਰੰਗ ਦਾ, ਅਤੇ ਤੇਰੇ ਜਿਹੜੇ ਗ੍ਰਹਿ ਮਾੜੇ ਨੇ ਉਹ ਟਲ ਜਾਣਗੇ। ਉਹਨੇ ਤੁਹਾਡੀ ਪੱਤਰੀ ਲਿਖ ਦਿੱਤੀ ਵੀ ਤੁਹਾਡਾ ਜਿਹੜਾ ਬੱਚਾ ਹੈ ਉਹ ਫਿਊਚਰ ਵਿੱਚ ਕੀ ਕੁਝ ਕਰੇਗਾ। ਸਤਿਗੁਰੂ ਮਹਾਰਾਜ ਕਹਿੰਦੇ ਪੋਸੀਬਿਲਟੀ ਹੈ ਹੀ ਨਹੀਂ, ਸੰਭਾਵਨਾ ਹੈ ਕੋਈ ਨਹੀਂ। ਉਹਨੇ ਦੱਸ ਦਿੱਤਾ ਨਾ ਜਿਹੜੇ ਪੱਤਰੀਆਂ ਲੋਕ ਲਿਖਾਉਂਦੇ ਨੇ, ਚਲੋ ਆਪਣੇ ਵਿੱਚ ਰਿਵਾਜ ਘੱਟ ਹੈ, ਆਮ ਤੌਰ ਉੱਤੇ ਲੋਕ ਬ੍ਰਾਹਮਣ ਦੇ ਕੋਲ ਜਾ ਕੇ ਪੱਤਰੀਆਂ ਲਿਖਾ ਲੈਂਦੇ ਹੁੰਦੇ ਸੀ ਵੀ ਸਾਡਾ ਬੱਚਾ ਕਰੇਗਾ ਕੀ। ਹੁਣ ਜਿਹਨੂੰ ਤੁਸੀਂ ਪਹਿਲਾਂ ਹੀ ਡਿਕਲੇਅਰ ਕਰ ਦਿੱਤਾ, ਜਿਹਦੇ ਬਾਰੇ ਤੁਸੀਂ ਪਹਿਲਾਂ ਹੀ ਡਿਕਲੇਅਰ ਕਰ ਦਿੱਤਾ, ਹੁਣ ਉਹਦੇ ਨਾਲ ਦੋ ਘਟਨਾਵਾਂ ਵਾਪਰ ਗਈਆਂ ਉੱਥੇ। ਇੱਕ ਤਾਂ ਹੈ ਵੀ ਪਹਿਲੀ ਗੱਲ, ਜਿਹਨੂੰ ਡਿਕਲੇਅਰ ਕਰ ਦਿੱਤਾ ਫਿਰ ਹੋ ਸਕਦਾ ਉਸ ਤੋਂ ਬਾਹਰ ਉਹ ਸੋਚ ਹੀ ਨਹੀਂ ਸਕਦਾ,
ਜਿਹਦੇ ਬਾਰੇ ਤੁਸੀਂ ਲਿਖ ਦਿੱਤਾ ਨਾ ਵੀ ਇੱਦਾਂ ਹੀ ਕਰੇਗਾ, ਹੋ ਸਕਦਾ ਉਸ ਤੋਂ ਬਾਹਰ ਉਹ ਸੋਚ ਹੀ ਨਾ ਪਾਵੇ, ਉਸ ਤੋਂ ਅੱਗੇ ਡਿਵੈਲਪ ਉਹ ਹੋ ਹੀ ਨਾ ਸਕੇ। ਤੇ ਦੂਜਾ ਕਾਰਨ ਇਹ ਹੈ ਵੀ ਜੇ ਇੱਦਾਂ ਬੰਦੇ ਨੂੰ ਸਾਰਾ ਕੁਝ ਹੀ ਪਤਾ ਹੈ, ਤੇ ਇੱਥੇ ਵੱਡੇ ਵੱਡੇ ਬ੍ਰਾਹਮਣ ਪੰਡਿਤ ਜਿਹੜੇ ਲੋਕਾਂ ਦੀਆਂ ਪੱਤਰੀਆਂ ਲਿਖਣ ਵਾਲੇ ਸੀ, ਕਿ ਉਹਨਾਂ ਦੀ ਲਾਈਫ ਵਿੱਚ ਟਰਬਲ ਨਹੀਂ ਆਈਆਂ, ਪ੍ਰੋਬਲਮਸ ਨਹੀਂ ਆਈਆਂ। ਜੇ ਬੰਦੇ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਲੱਗ ਜਾਵੇ ਤੇ ਜ਼ਿੰਦਗੀ ਦਾ ਤੇ ਰਸ ਖਤਮ ਹੋ ਜਾਵੇਗਾ। ਜ਼ਿੰਦਗੀ ਇਸੇ ਕਰਕੇ ਕੀਮਤੀ ਹੈ ਕਿਉਂਕਿ ਇਹਦਾ ਭੇਦ ਕਿਸੇ ਨੇ ਪਾਇਆ ਨਹੀਂ ਹੈ। ਹੁਣ ਤੁਹਾਨੂੰ ਪਹਿਲਾਂ ਹੀ ਕੋਈ ਦੱਸ ਦੇਵੇ ਵੀ ਤੁਸੀਂ ਇੰਨੀ ਤਰੀਕ ਨੂੰ ਮਰ ਜਾਣਾ ਹੈ, ਖਤਮ ਹੋ ਜਾਣਾ ਹੈ, ਬੰਦਾ ਕਿੰਨੀ ਚਿੰਤਾ ਵਿੱਚ ਹੋਵੇਗਾ। ਨੋਰਮਲ ਜੀ ਗੱਲ ਹੈ, ਤੁਸੀਂ ਕਦੀ ਕਿਸੇ ਨੂੰ ਕਹਿ ਕੇ ਵੇਖ ਲਓ ਵੀ ਮੈਨੂੰ ਦੱਸ ਵੀ ਮੈਂ ਮਰਨਾ ਕਦੋਂ ਹੈ। ਅਗਲਾ ਕਹੇਗਾ ਜੀ ਅੱਜ ਤੋਂ 10 ਦਿਨ ਬਾਅਦ ਤੁਸੀਂ ਮਰਨਾ ਹੈ। ਹੁਣ 10 ਦਿਨਾਂ ਦੇ ਉਸ ਪੀਰੀਅਡ ਨੂੰ ਉਹਨੇ ਕਿਵੇਂ ਕੱਢਣਾ ਹੈ ਇਹਦਾ ਅੰਦਾਜ਼ਾ ਲਾ ਕੇ ਵੇਖੋ। ਵੀ ਬੰਦਾ ਕਹੇਗਾ ਹਾਏ ਮੈਂ ਤੇ 10 ਦਿਨ ਨੂੰ ਮਰ ਜਾਣਾ। ਹੁਣ ਜ਼ਿੰਦਗੀ ਦਾ ਭੇਦ ਹੈ, ਇਹਨਾਂ ਭੇਦਾਂ ਨੂੰ ਕੋਈ ਬੰਦਾ ਇੱਥੋਂ ਤੱਕ ਅਪਰੋਚ ਨਹੀਂ ਕਰ ਸਕਦਾ, ਇੱਥੋਂ ਤੱਕ ਪਹੁੰਚ ਨਹੀਂ ਕਰ ਸਕਦਾ। ਹਾਂ ਇੱਕ ਪੱਤਰੀ ਐਸੀ ਹੈਗੀ ਹੈ, ਪੱਤਰੀ ਦਾ ਮਤਲਬ ਹੁੰਦਾ ਜੀ ਪੱਤਰ, ਇੱਕ ਉਹਨੇ ਲਿਖ ਦਿੱਤਾ ਵੀ ਤੁਹਾਡਾ ਬੱਚਾ ਇੰਜੀਨੀਅਰ ਬਣੇਗਾ। ਹੁਣ ਤੇ ਉੱਦਾਂ ਦੀਆਂ ਜੌਬਾਂ ਆ ਗਈਆਂ ਜਿਹੜੀਆਂ ਸ਼ਾਇਦ ਪਹਿਲੇ ਸਮਿਆਂ ਵਿੱਚ ਹੁੰਦੀਆਂ ਵੀ ਨਹੀਂ ਸਨ। ਹੁਣ ਤੇ ਜੌਬਾਂ ਉੱਦਾਂ ਦੀਆਂ ਹੈਗੀਆਂ ਨੇ, ਪਹਿਲਾਂ ਤੇ ਵੱਧ ਤੋਂ ਵੱਧ ਇਹ ਹੋ ਜਾਏਗਾ ਨਾ ਵੀ ਇੱਕ ਇਹ ਜਿਹੜਾ ਸੀ ਇਹ ਵਪਾਰ ਕਰੇਗਾ, ਘੋੜੇ ਲੈ ਕੇ ਆਇਆ ਕਰੇਗਾ। ਹੁਣ ਤੇ AI ਨਾਲ ਮਤਲਬ ਆਰਟੀਫਿਸ਼ਲ ਇੰਟੈਲੀਜੈਂਸੀ ਆ ਗਈ, ਕਿੰਨਾ ਕੁਝ ਹੈ, ਕਿੰਨੀਆਂ ਜੌਬਾਂ ਵੱਖਰੀਆਂ ਜਿਹੀਆਂ ਕ੍ਰੀਏਟ ਹੋ ਗਈਆਂ। ਹੁਣ ਤੇ ਕੰਪਿਊਟਰ ਦੇ ਵਿੱਚ ਇੱਕ ਬੰਦੇ ਨੇ ਫੀਡ ਕਰ ਦਿੱਤਾ। ਆ ਕਿੰਨੀਆਂ ਐਪਸ ਦੀਆਂ ਮਸ਼ਹੂਰੀਆਂ ਕਈ ਵਾਰ ਇਸੇ ਤਰ੍ਹਾਂ ਹੀ ਆ ਜਾਂਦੀਆਂ ਵੀ ਆਹ ਐਪ ਡਾਊਨਲੋਡ ਕਰੋ, ਆਪਣੀ ਡੇਟ ਆਫ ਬਰਥ ਦਿਓ, ਆਪਣੇ ਜਨਮ ਬਾਰੇ ਦੱਸੋ ਤੇ ਤੁਹਾਡੀ ਸਾਰੀ ਕੁੰਡਲੀ ਜਿਹੜੀ ਆ ਉਹ ਸਾਹਮਣੇ ਲਿਆ ਦਾਂਗੇ। ਆਖਰ ਉਸ ਕੰਪਿਊਟਰ ਨੂੰ ਪਤਾ ਥੋੜ੍ਹਾ ਉਹਦੇ ਵਿੱਚ ਕਿਸੇ ਨੇ ਫੀਡ ਕਰ ਦਿੱਤਾ, ਉਹਦੀ ਜਿਹੜੀ ਉਹਦਾ ਜਿਹੜਾ ਐਲਗੋਰਿਦਮ ਹੈ ਉਹਨੂੰ ਉਸ ਤਰੀਕੇ ਨਾਲ ਸੈੱਟ ਕਰ ਦਿੱਤਾ, ਜੋ ਜੋ ਚਾਹੁੰਦਾ ਸੀ ਉਹਦੇ ਵਿੱਚ ਪਾ ਦਿੱਤਾ। ਉਹ ਐਪਸ ਦਾ ਧੰਦਾ ਜਿਹੜਾ ਹੈ ਉਹ ਵੀ ਚੱਲ ਪਿਆ। ਸੋਫਟਵੇਅਰ ਇੰਜੀਨੀਅਰ ਨੇ IT ਵਾਲਿਆਂ ਨੇ ਉਹ ਐਪ ਜਿਹੜੀ ਹੈ ਕ੍ਰੀਏਟ ਕਰ ਦਿੱਤੀ, ਉਹਦੇ ਵਿੱਚ ਸਾਰਾ ਕੁਝ ਫੀਡ ਪਾ ਦਿੱਤਾ। ਹੁਣ ਆਪਾਂ ਆਮ ਇਹਨੇ ਸਕਿੱਪ ਵਰਗੀਆਂ ਐਪਾਂ ਨੇ, ਡੋਰਡੈਸ਼ ਵਰਗੀਆਂ ਨੇ, ਉਬਰ ਵਰਗੀਆਂ ਨੇ, ਉਹਦੇ ਵਿੱਚ ਕਿਸੇ ਬੰਦੇ ਨੇ ਕੁਝ ਪਾਇਆ ਹੈ ਨਾ, ਕੋਈ ਐਲਗੋਰਿਦਮ ਇੱਦਾਂ ਦਾ ਸੈੱਟ ਕੀਤਾ ਹੈ, ਤੇ ਫਿਰ ਉਹ ਤੁਹਾਨੂੰ ਦੱਸਦਾ ਵੀ ਇੱਥੋਂ ਤੁਹਾਨੂੰ ਰਾਈਡ ਮਿਲੇਗੀ, ਇੱਥੋਂ ਆਹ ਮਿਲੇਗਾ। ਹੁਣ ਇੱਕ ਬੰਦੇ ਨੇ ਆਪਣੀ ਸੋਚ ਦੇ ਵਿੱਚ ਜੋ ਕੁਝ ਸੀ ਉਹ ਉਸ ਐਪ ਦੇ ਵਿੱਚ ਇੰਸਟਾਲ ਕਰ ਦਿੱਤਾ, ਅਸੀਂ ਆਪਣੀ ਡੇਟ ਆਫ ਬਰਥ ਭਰੀ, ਉਹਨੇ ਉਹਦੇ ਅਕੋਰਡਿੰਗ ਜੋ ਪਾਇਆ ਸੀ ਉਹ ਤੁਹਾਨੂੰ ਕੱਢ ਕੇ ਰੱਖ ਦਿੱਤਾ ਉਹਨੇ। ਤੇ ਤੁਸੀਂ ਵੇਖੋ ਇੱਕੋ ਘਰ ਦੇ ਵਿੱਚ, ਇੱਕੋ ਪਰਿਵਾਰ ਵਿੱਚ ਜੇ ਇੱਕ ਸਮੇਂ ਉੱਤੇ ਜਨਮ ਲੈਣ ਵਾਲੇ ਬੱਚੇ ਹੋਣ, ਵੀ ਜੋੜੇ ਭਰਾ ਜੰਮੇ ਹੋਣ ਇੱਕੋ ਸਮੇਂ, ਥੋੜ੍ਹਾ ਬਹੁਤਾ ਹੀ ਉਹਨਾਂ ਦਾ ਫਰਕ ਹੋਵੇ, ਕੀ ਉਹਨਾਂ ਦੀ ਲਾਈਫ ਵੀ ਇੱਕੋ ਜਿਹੀ ਹੋਵੇਗੀ? ਕੀ ਉਹਨਾਂ ਦੀ ਜ਼ਿੰਦਗੀ ਇੱਕੋ ਜਿਹੀ ਹੋਵੇਗੀ? ਨਹੀਂ, ਬਿਲਕੁਲ ਵੱਖਰੀ, ਬਹੁਤ ਡਿਫਰੈਂਟ ਹੋਵੇਗੀ। ਜੇ ਉਹਨਾਂ ਦੇ ਨਾਮ ਇੱਕੋ ਹੀ ਹੋਣ, ਜਾਂ ਦੁਨੀਆਂ ਦੇ ਵਿੱਚ ਹਰ ਰੋਜ਼ ਕਿੰਨੇ ਬੱਚੇ ਬੋਰਨ ਹੁੰਦੇ ਨੇ ਤੇ ਹਰ ਇੱਕ ਦੇ ਪਹਿਲਾ ਨਾਂ ਦਾ ਅੱਖਰ ਇੱਕੋ ਹੀ ਹੋਵੇਗਾ, ਹਰ ਇੱਕ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੀ ਹੋਵੇਗੀ। ਹੋ ਸਕਦਾ ਹੈ ਮੇ ਵੀ ਕਿਸੇ ਦਾ ਟਾਈਮ ਵੀ ਜਿਹੜਾ ਹੈ ਉਹ ਰਲ ਜਾਵੇ, ਐਕੂਰੇਟ ਟਾਈਮ ਤੇ ਕੋਈ ਵੀ ਨਹੀਂ ਹੁੰਦਾ। ਤੇ ਕੀ ਉਹਨਾਂ ਦੀ ਜਿਹੜੀ ਮੰਜ਼ਿਲ ਹੈ, ਜਿਹੜੀ ਉਹਨਾਂ ਦੀ ਕਿਸਮਤ ਹੈ ਕਹਿ ਲਓ, ਕੋਈ ਡੈਸਟਨੀ ਹੈ, ਉਹ ਇੱਕੋ ਹੀ ਹੋਵੇਗੀ? ਨਹੀਂ, ਬੜੀ ਵੱਖਰੀ ਵੱਖਰੀ ਹੈ, ਕਿਉਂਕਿ ਇਹ ਕੁਦਰਤ ਦੀ ਖੇਡ ਹੈ। ਸਤਿਗੁਰ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਮਹਾਰਾਜ ਕਹਿੰਦੇ ਜਿਵੇਂ ਰੁੱਖਾਂ ਦੇ ਪੱਤੇ ਇੱਕੋ ਦੇ ਨਹੀਂ ਨਾ ਹੁੰਦੇ, ਇੱਦਾਂ ਹਰ ਬੰਦਾ ਦੂਜੇ ਵਰਗਾ ਨਹੀਂ ਹੁੰਦਾ। ਇਹ ਕੁਦਰਤ ਦੀ ਭਿੰਨਤਾ ਹੈ। ਇੱਕੋ ਹੀ ਨਸਲ ਦੇ ਰੁੱਖ ਹੋਣ, ਇੱਕੋ ਹੀ ਬੀਜ ਬੀਜਿਆ ਹੋਵੇ ਤੁਸੀਂ, ਇੱਕੋ ਹੀ ਘਰ ਵਿੱਚ ਇੱਕੋ ਹੀ ਅੰਬ ਦੇ 2 ਬੂਟੇ ਲੱਗੇ ਹੋਣ, ਇੱਕ ਬੂਟਾ ਹੋਰ ਤਰ੍ਹਾਂ ਦਾ ਹੈ, ਦੂਜਾ ਹੋਰ ਤਰ੍ਹਾਂ ਦਾ। ਹਾਂ, ਤੁਹਾਡੀ ਸਿਆਣਪ ਹੈ ਵੀ ਤੁਸੀਂ ਉਹਨੂੰ ਸ਼ੇਪ ਕਿੱਦਾਂ ਦੀ ਦੇਣੀ ਹੈ, ਵੀ ਤੁਸੀਂ ਉਹਦੀ ਗਰੂਮਿੰਗ ਕਿੱਦਾਂ ਦੀ ਕਰਨੀ ਹੈ, ਇਹ ਤੁਹਾਡੇ ਉੱਤੇ ਡਿਪੈਂਡ ਹੈ ਗੱਲ। ਇਸੇ ਤਰੀਕੇ ਨਾਲ ਬੱਚੇ ਦਾ ਜਨਮ ਹੋਇਆ, ਤੁਸੀਂ ਉਹਦੀ ਗਰੂਮਿੰਗ ਕਿੱਦਾਂ ਕਰਨੀ ਹੈ, ਇਟਸ ਡਿਪੈਂਡ ਔਨ ਯੂ, ਇਹ ਤੁਹਾਡੇ ਉੱਤੇ ਹੈ ਵੀ ਤੁਸੀਂ ਉਹਨੂੰ ਕਿਹੋ ਜਿਹੇ ਸੰਸਕਾਰ ਦਿੰਦੇ ਹੋ, ਕਿਹੋ ਜਿਹੇ ਗੁਣ ਦਿੰਦੇ ਹੋ, ਕਿਹੋ ਜਿਹੇ ਉਹਦੇ ਅੰਦਰ ਔਗਣ ਭਰਦੇ ਹੋ, ਕੁਝ ਸਾਡੇ ਹੱਥ ਵਿੱਚ ਵੀ ਹੈਗਾ। ਅਦਰਵਾਈਜ਼ ਇੱਦਾਂ ਦਾ ਕੁਝ ਨਹੀਂ ਹੈ ਵੀ ਕਿਸੇ ਪੰਡਿਤ ਨੇ ਲਿਖ ਦਿੱਤਾ ਵੀ ਸਾਰਾ ਕੁਝ ਇੱਦਾਂ ਹੋਵੇਗਾ, ਨਹੀਂ। ਤੇ ਉਹ ਲਿਖੋ ਜਿਹੜੀ ਤੁਹਾਨੂੰ ਸੁੱਖ ਦੇਵੇ। ਇਹ ਪੱਤਰੀਕਾ ਦਾ ਜਿੰਨੇ ਤੁਹਾਨੂੰ ਪਹਿਲਾਂ ਹੀ ਲਿਖ ਦਿੱਤਾ ਵੀ ਇੰਨੀ ਤਰੀਕ ਨੂੰ ਤੁਸੀਂ ਮਰ ਜਾਣਾ, ਉਹਨੇ ਦੁੱਖ ਹੀ ਦੇਣਾ ਤੁਹਾਨੂੰ। ਜਿੰਨੇ ਤੁਹਾਨੂੰ ਪਹਿਲਾਂ ਹੀ ਲਿਖ ਕੇ ਦੱਸ ਦਿੱਤਾ ਵੀ ਤੁਹਾਡੇ ਪੁੱਤਰ ਨੇ ਕੋਈ ਵੱਡੇ ਅਹੁਦੇ ਉੱਤੇ ਚਲੇ ਜਾਣਾ, ਉਹਨੇ ਤੁਹਾਡੇ ਪੱਲੇ ਹੰਕਾਰ ਹੀ ਪਾਉਣਾ ਵੀ ਪੰਡਿਤ ਨੇ ਲਿਖ ਦਿੱਤਾ, ਤੁਹਾਡੇ ਨੇਚਰ ਨੂੰ ਐਗਸਟਿਕ ਹੀ ਬਣਾਉਣਾ ਉਹਨੇ। ਜਿੰਨੇ ਤੁਹਾਨੂੰ ਪਹਿਲਾਂ ਲਿਖ ਦਿੱਤਾ ਵੀ ਤੁਹਾਡਾ ਬੱਚਾ ਤੇ ਨਖਿੱਧ ਹੈ, ਇਹਨੇ ਤੇ ਨਖਿੱਧ ਰਹਿਣਾ ਹੈ, ਹਾਲਾਂਕਿ ਇੱਦਾਂ ਕੋਈ ਲਿਖਦਾ ਨਹੀਂ ਪੰਡਿਤ, ਭਾਵੇਂ ਕਿ ਬੱਚੇ ਨਖਿੱਧ ਹੋ ਜਾਂਦੇ ਨੇ, ਉਹਨੇ ਤੁਹਾਨੂੰ ਡਿਪਰੈਸ਼ਨ 'ਚ ਹੀ ਪਾਉਣਾ ਹੈ ਨਾ ਵੀ ਹਾਏ ਮੇਰੇ ਬਾਰੇ ਤੇ ਪੰਡਿਤ ਨੇ ਇੱਦਾਂ ਕਹਿ ਦਿੱਤਾ। ਤੁਹਾਨੂੰ ਸੁੱਖ ਨਹੀਂ ਦੇ ਸਕਦੀ ਉਹ ਚੀਜ਼। ਸਤਿਗੁਰੂ ਮਹਾਰਾਜ ਦਾ ਇੱਕ ਬਚਨ ਬਾਣੀ ਵਿੱਚ ਆਉਂਦਾ ਹੈ, ਬਾਬੇ ਨੇ ਆਖਿਆ ਭਾਈ ਖਿਆਲ ਕਰੋ, ਹੇ ਪੰਡਿਤ ਤੂੰ ਲੋਕਾਂ ਦੀਆਂ ਪੱਤਰੀਆਂ ਨਾ ਵਾਚ ਵੀ ਤੇਰੀ ਪੱਤਰੀ ਵਿੱਚ ਕੀ ਲਿਖਿਆ ਹੈ, ਤੇਰੀ ਪੱਤਰੀ ਕਿੱਦਾਂ ਦੀ ਹੈ। ਪੱਤਰੀ ਵਾਚਣੀ ਹੈ ਤੇ ਆਪਣੇ ਮਨ ਦੀ ਪੱਤਰੀ ਵਾਚ, ਕਿਉਂਕਿ ਆਪਣਾ ਮਨ ਵੀ ਇੱਕ ਲੈਟਰ ਲਿਖ ਰਿਹਾ, ਇੱਕ ਪੱਤਰੀ ਲਿਖ ਰਿਹਾ ਹੈ।
ਉਹ ਕਿਵੇਂ ਲਿਖਦਾ ਹੈ? ਜੋ ਮਨ ਵਿੱਚ ਖਿਆਲ ਚੱਲਦੇ ਨੇ, ਜਿਹੜੇ ਫੁਰਨੇ ਚੱਲਦੇ ਨੇ, ਉਹ ਇੱਕ ਪੱਤਰ ਹੈ, ਉਹ ਇੱਕ ਲੈਟਰ ਹੈ।

0: ਤੇ ਜੇ ਤੂੰ ਉਸ ਮਨ ਦੇ ਉੱਠਦੇ ਹੋਏ ਫੁਰਨਿਆਂ ਦੀ ਵਿਚਾਰ ਕਰਨੀ ਸ਼ੁਰੂ ਕਰ ਦਵੇਂ, ਦੈਨ ਤੈਨੂੰ ਸਮਝ ਲੱਗ ਜਾਵੇਗੀ ਕਿੱਥੇ ਕਿੱਥੇ ਤੇਰੇ ਵਿੱਚ ਕਮੀਆਂ ਨੇ ਤੇ ਤੂੰ ਸੁਖੀ ਹੋ ਸਕਦਾ। ਆਹ ਹੈ ਜਿਹੜੀ ਪੱਤਰੀ ਸਾਡੇ ਅੰਦਰ ਹੈ, ਮਨ ਕੀ ਪੱਤਰੀ ਵਾਚਣੀ। ਸਤਿਗੁਰ ਨੇ ਕਿਹਾ ਸੁਖੀ ਹੂੰ ਸੁਖ ਸਾਰ। ਸਭ ਤੋਂ ਸੁਖੀ ਬੰਦਾ ਪਤਾ ਕਿਹੜਾ ਹੈ? ਜਿਹੜਾ ਪੰਡਿਤਾਂ ਦੀਆਂ ਪੱਤਰੀਆਂ ਨੂੰ ਨਹੀਂ ਵਾਚਦਾ, ਜਿਹੜੀ ਪੰਡਿਤ ਨੇ ਪੱਤਰੀ ਲਿਖ ਕੇ ਦਿੱਤੀ ਉਹਨੂੰ ਨਹੀਂ ਵਾਚਦਾ, ਜਿਹੜਾ ਮਨ ਉਹਦਾ ਪੱਤਰੀ ਲਿਖ ਰਿਹਾ ਨਾ, ਜਿਹੜਾ ਉਹਦਾ ਮਨ ਖਿਆਲ ਲਿਖ ਰਿਹਾ ਹੈ, ਜਿਹੜਾ ਉਹਨਾਂ ਦੇ ਉੱਤੇ ਫੋਕਸ ਕਰਨਾ ਸ਼ੁਰੂ ਕਰ ਦਿੰਦਾ, ਆਖਿਆ ਉਹ ਬੰਦਾ ਸੁਖੀ ਰਹਿੰਦਾ ਹੈ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖ ਸਾਰ। ਸਭ ਤੋਂ ਉੱਤਮ ਸੁਖ ਮਨ ਦੀ ਪੱਤਰੀ ਨੂੰ ਵਾਚਣਾ ਹੈ, ਮਨ ਦੇ ਪੱਤਰ ਨੂੰ ਪੜ੍ਹਨਾ ਹੈ, ਇਹਨੂੰ ਪੜ੍ਹਨਾ ਬੜਾ ਔਖਾ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖ ਸਾਰ। ਸਤਿਗੁਰੂ ਕਹਿੰਦੇ ਨੇ ਸੋ ਬ੍ਰਾਹਮਣ ਭਲਾ ਆਖੀ ਹੈ, ਆਖਿਆ ਉਹ ਬ੍ਰਾਹਮਣ ਬੜਾ ਭਲਾ ਹੈ, ਬੜਾ ਚੰਗਾ ਹੈ। ਕਿਹੜਾ? ਜਿਹੜਾ ਆਪਣੇ ਮਨ ਦੀ ਪੱਤਰੀ ਨੂੰ ਵਾਚਦਾ ਹੈ, ਜਿਹੜਾ ਕਿਸੇ ਦੇ ਕੋਲ ਜਾ ਕੇ ਤਾਂ ਪੱਤਰੀਆਂ ਨਾ ਕਿਸੇ ਦੀਆਂ ਬਣਾਉਂਦਾ ਹੈ ਤੇ ਨਾ ਕਿਸੇ ਨੂੰ ਉਸ ਪੱਤਰੀ ਵਾਲੇ ਬੰਨੇ ਉਤਸ਼ਾਹਿਤ ਕਰਦਾ ਵੀ ਕਿਸੇ ਪੰਡਿਤ ਕੋਲ ਪੱਤਰੀ ਲਿਆਓ, ਟੇਵੇ ਲਵਾਓ, ਟੇਵਾ ਵੀ ਉਹਨੂੰ ਕਹਿੰਦੇ। ਇੱਥੇ ਕਈ ਧੀਆਂ ਬੱਚੀਆਂ ਦੇ ਵਿਆਹ ਇਸ ਕਰਕੇ ਰੁਕ ਗਏ ਕਿਉਂਕਿ ਪੰਡਿਤ ਨੇ ਕਹਿ ਦਿੱਤਾ ਵੀ ਇਹ ਮਗਲੀਕ ਹੈ, ਇਹਦਾ ਤੇ ਨੁਕਸਾਨ ਹੋ ਜਾਣਾ। ਪੰਡਿਤ ਦੇ ਚੱਕਰ ਵਿੱਚ ਪੈ ਕੇ ਕਹਿ ਦਿੱਤਾ ਗਿਆ ਵੀ ਇਹ ਕੀ ਹੈ, ਮਗਲੀਕ ਹੈ। ਤੇ ਕਹਿੰਦੇ ਜੀ ਪੰਡਿਤ ਜੀ ਹੱਲ ਕੀ ਹੈ? ਕਹਿੰਦੇ ਹੁਣ ਮੁੰਡਾ ਵੀ ਮਗਲੀਕ ਲੱਭੋ ਕੋਈ, ਫਿਰ ਇਹਨਾਂ ਦਾ ਵਿਆਹ ਕਰੋ, ਫਿਰ ਇਹ ਸੁਖੀ ਰਹਿਣਗੇ। ਅੱਛਾ, ਇਹਦਾ ਅਰਥ ਇਹ ਹੈ ਵੀ ਹੁਣ ਤੱਕ ਦੁਨੀਆਂ ਦੇ ਵਿੱਚ ਜਿਹੜੇ ਇੱਦਾਂ ਮੰਗਲੀਕ ਮਿਲੇ ਸੀ ਆਪਸ ਵਿੱਚ ਇੱਦਾਂ, ਉਹਨਾਂ ਨੂੰ ਫਿਰ ਕੋਈ ਕਸ਼ਟ ਨਹੀਂ ਆਇਆ, ਕੋਈ ਦੁੱਖ ਨਹੀਂ ਆਇਆ ਉਹਨਾਂ ਨੂੰ। ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ, ਇਸ ਕਰਕੇ ਉਹਨਾਂ ਨੇ ਵਹਿਮ ਪਾ ਦਿੱਤਾ। ਈਵਨ ਤੁਸੀਂ ਹੈਰਾਨ ਹੋਵੋਗੇ, ਜਿਹੜਾ ਪ੍ਰਸਿੱਧ ਬਾਲੀਵੁੱਡ ਦਾ ਅਭਿਨੇਤਾ ਹੈ ਨਾ, ਕੀ ਉਹਦਾ ਨਾਂ ਹੈ, ਅਮਿਤਾਭ ਬੱਚਨ, ਉਹਦੀ ਜਿਹੜੀ ਨੂੰਹ ਸੀ ਐਸ਼ਵਰਿਆ ਰਾਏ, ਉਹਦਾ ਉਹਨੂੰ ਵੀ, ਉਹ ਵੀ ਮੰਗਲੀਕ ਸੀ, ਉਹਨੂੰ ਵੀ ਪੰਡਿਤ ਨੇ ਆਖਿਆ ਵੀ ਤੁਸੀਂ ਵੇਖੋ ਪੜ੍ਹੇ ਲਿਖੇ ਬੰਦੇ ਜਿਹੜੇ ਨੇ ਉਹ ਵੀ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ ਨੇ। ਡਰਿਆ ਬੰਦਾ ਜਿਹੜਾ ਹੈ ਨਾ, ਉਹ ਹਰ ਕੁਝ ਕਰ ਲੈਂਦਾ। ਉਹਨੂੰ ਪੰਡਿਤ ਨੇ ਕਿਹਾ ਵੀ ਮਤਲਬ ਤੇਰੀ ਇਹ ਜਿਹੜੀ ਨੂੰਹ ਹੈ ਇਹ ਤੇ ਮੰਗਲੀਕ ਹੈ ਤੇ ਇਹਨਾਂ ਦਾ ਵਿਆਹ ਨਹੀਂ ਹੋ ਸਕਦਾ। ਫਿਰ ਕਹਿੰਦੇ ਹੱਲ ਕੀ ਹੈ ਜੀ? ਕਹਿੰਦੇ ਪਹਿਲਾਂ ਇੱਦਾਂ ਕਰੋ ਵੀ ਇਹਦਾ ਐਸ਼ਵਰਿਆ ਰਾਏ ਜਿਹੜੀ ਹੈ ਇਹਦਾ ਵਿਆਹ ਜਿਹੜਾ ਹੈ ਪਹਿਲਾਂ ਇੱਕ ਬੋਰਡ ਦੇ ਰੁੱਖ ਨਾਲ ਕਰੋ। ਉਹਨਾਂ ਨੇ ਪਹਿਲਾਂ ਉਹਦਾ ਵਿਆਹ ਜਿਹੜਾ ਬੋਰਡ ਦੇ ਰੁੱਖ ਨਾਲ ਕੀਤਾ। ਹੁਣ ਪੜ੍ਹਿਆ ਮੂਰਖ ਆਖੀ ਵਾਲੀ ਗੱਲ ਹੈ ਨਾ, ਪੜ੍ਹੇ ਲਿਖੇ ਵੀ ਮੂਰਖ ਹੁੰਦੇ ਨੇ, ਅਸੀਂ ਇਹਨਾਂ ਤੋਂ ਬੜਾ ਪ੍ਰਭਾਵਿਤ ਹੁੰਦੇ ਹਾਂ, ਸੋਚ ਵਿੱਚ ਦਿਵਾਲੀਆਪਾ ਨਹੀਂ ਹੈ। ਹੁਣ ਕਿਸੇ ਨੇ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ, ਇਹਦਾ ਮਤਲਬ ਇਹ ਥੋੜ੍ਹਾ ਬਹੁਤ ਸਿਆਣਾ ਵੀ ਹੁੰਦਾ ਹੈ। ਇਨਫੋਰਮੇਸ਼ਨ ਤਾਂ ਕੰਪਿਊਟਰ ਵਿੱਚ ਆਲਰੇਡੀ ਬਹੁਤ ਹੁੰਦੀ ਹੈ, ਪਰ ਕੰਪਿਊਟਰ ਕਿੰਨਾ ਕੁ ਸਿਆਣਾ ਹੈ? ਸਿਆਣਾ ਥੋੜ੍ਹਾ ਉਹਨੂੰ ਆਖਾਂਗੇ, ਇਹ ਹੈ ਵੀ ਇਨਫੋਰਮੇਸ਼ਨ ਹੈ ਉਹਦੇ ਵਿੱਚ, ਬਸ ਜਾਣਕਾਰੀ ਹੈ ਉਹਦੇ ਵਿੱਚ, ਸਿਆਣਪ ਹੋਰ ਚੀਜ਼ ਹੁੰਦੀ ਹੈ। ਉਹਨਾਂ ਨੇ ਜੀ ਉਹਦਾ ਪਹਿਲਾ ਵਿਆਹ ਬੋਰਡ ਦੇ ਨਾਲ ਕੀਤਾ, ਤੇ ਬੋਰਡ ਦੇ ਨਾਲ ਵਿਆਹ ਕੀਤਾ ਤੇ ਪੁੱਛਿਆ ਮਤਲਬ ਪੰਡਿਤ ਜੀ ਐਸਾ ਕਿਉਂ? ਕਹਿੰਦੇ ਹੁਣ ਬੋਰਡ ਇਹਦਾ ਪਤੀ ਬਣ ਗਿਆ ਤੇ ਜਿਹੜਾ ਕਸ਼ਟ ਆਊਗਾ ਪਹਿਲਾਂ ਰੁੱਖ ਤੇ ਆਊਗਾ ਤੇ ਬਾਅਦ ਵਿੱਚ ਫਿਰ ਉਹਦੇ ਅਮਿਤਾਭ ਬੱਚਨ ਦੇ ਮੁੰਡੇ ਦੇ ਨਾਲ ਉਹਦਾ ਵਿਆਹ ਹੋਇਆ। ਹੁਣ ਇਹ ਹਾਲਤ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਚੀਜ਼ਾਂ ਚੋਂ ਕੱਢ ਲਿਆ। ਬਾਬੇ ਨੇ ਆਖਿਆ ਵਿਚਾਰ ਆਪਣੇ ਮਨ ਨੂੰ, ਕਿਸੇ ਪੰਡਿਤ ਦੀ ਪਤਨੀ ਦੀ ਲੋੜ ਨਹੀਂ, ਕਿਸੇ ਪੰਡਿਤ ਦੇ ਨਗ ਦੀ ਲੋੜ ਨਹੀਂ ਹੈਗੀ ਤੈਨੂੰ, ਇਹ ਤੇ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੇ ਨੇ। ਮਨ ਕੀ ਪੱਤਰੀ ਵਾਚਣੀ, ਜਿਹਨਾਂ ਪਰਿਵਾਰਾਂ ਵਿੱਚ ਮਨ ਦੀਆਂ ਪੱਤਰੀਆਂ ਵਾਚੀਆਂ ਜਾਂਦੀਆਂ ਨੇ, ਆਪੋ ਆਪਣੇ ਮਨ ਵੱਲ ਧਿਆਨ ਦਿੱਤਾ ਜਾਂਦਾ ਹੈ, ਉਹ ਪਰਿਵਾਰ ਤੇ ਸੁਖੀ ਰਹਿੰਦੇ ਨੇ। ਤੇ ਜਿਹਨਾਂ ਪਰਿਵਾਰਾਂ ਵਿੱਚ ਹਰ ਬੰਦਾ ਇੱਕ ਦੂਜੇ ਉੱਤੇ ਤੇ ਬਲੇਮ ਕਰਦਾ ਪਰ ਆਪਣੇ ਮਨ ਵੱਲ ਝਾਤੀ ਨਹੀਂ ਮਾਰਦਾ, ਉਹ ਸਦਾ ਹੀ ਰਹਿੰਦੇ ਨੇ ਦੁਖੀ। ਉਹ ਕਿਸੇ ਪੰਡਿਤ ਕੋਲ ਜਾ ਕੇ ਪੱਤਰੀ ਵਿਖਾ ਲੈਣ, ਕਿਸੇ ਤੋਂ ਟੇਵਾ ਲਵਾ ਲੈਣ, ਕੱਖ ਨਹੀਂ ਜਿਉਣਾ। ਹੁਣ ਕਈਆਂ ਨੇ ਘਰਾਂ ਦੇ ਆ ਵਾਸੂ ਸ਼ਾਸਤਰ ਦੇ ਆ ਜਿਹੜਾ ਇੱਕ ਚੱਲਿਆ ਨਵਾਂ ਕੰਮ ਪੰਡਿਤਾਂ ਵਾਲਾ, ਉਹ ਵੀ ਉਹ ਘਰਾਂ ਦੇ ਮੂੰਹ ਉਹਨਾਂ ਨੇ ਇੱਧਰ ਉੱਧਰ ਕਰ ਲਏ ਵੀ ਇਸ ਬੰਨੇ ਬਾਥਰੂਮ ਦਾ ਮੂੰਹ ਕਰ ਦਿਓ, ਇਸ ਬੰਨੇ ਜਿਹੜਾ ਹੈ ਉਹ ਰਸੋਈ ਦਾ ਕਿਚਨ ਦਾ ਮੂੰਹ ਇੱਧਰ ਨੂੰ ਕਰ ਦਿਓ, ਇਹਦੇ ਨਾਲ ਸੁੱਖ ਹੋ ਜਾਵੇਗਾ। ਵੇਖੋ ਜੇ ਸਾਰੇ ਟੱਬਰ ਦੇ ਮੂੰਹ ਇੱਕ ਦੂਜੇ ਵੱਲ ਹੋਣ ਤੇ ਆਪੇ ਹੀ ਸੁੱਖ ਹੈ, ਬੂਹੇ ਬਾਰੀਆਂ ਥੋੜ੍ਹਾ ਲੜਦੇ ਨੇ, ਲੜਦਾ ਤੇ ਬੰਦਾ ਹੈ, ਬੂਹੇ ਬਾਰੀਆਂ ਕਰਕੇ ਕੁਝ ਨਹੀਂ ਹੁੰਦਾ। ਤੁਹਾਨੂੰ ਕਿਸੇ ਨਾ ਕਿਸੇ ਪਾਸੇ ਤੇ ਮੂੰਹ ਕਰਨਾ ਹੀ ਪਵੇਗਾ ਨਾ ਕਰਦਾ। ਹੁਣ ਜੇ ਸਿਟੀ ਵਾਲੇ ਅਲਾਓ ਹੀ ਨਾ ਕਰਨ ਵੀ ਇੱਧਰ ਨੂੰ ਮੂੰਹ ਕਰੋ, ਫਿਰ ਹੁਣ ਇਹ ਹੈ ਕੱਖ ਵੀ ਨਹੀਂ, ਪਰ ਪਾਇਆ ਗਿਆ ਹੁਣ ਉਸ ਚੀਜ਼ ਦੇ ਨਾਂ ਤੇ, ਕਿਉਂਕਿ ਬਿਜ਼ਨਸ ਹੈ ਨਾ, ਵਪਾਰ ਹੈ, ਅੱਗੇ ਤੋਂ ਅੱਗੇ ਚੱਲੀ ਜਾ ਰਿਹਾ। ਸਤਿਗੁਰੂ ਮਹਾਰਾਜ ਨੇ ਆਖਿਆ ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖ ਸਾਰ। ਸੋ ਬ੍ਰਾਹਮਣ ਭਲਾ ਆਖੀ ਹੈ, ਉਹ ਬ੍ਰਾਹਮਣ ਭਲਾ ਹੈ ਜਾਂ ਉਹਨੂੰ ਹੀ ਤੁਸੀਂ ਬ੍ਰਾਹਮਣ ਕਹਿ ਸਕਦੇ ਹੋ, ਜੇ ਬੁੱਝੈ ਬ੍ਰਹਮ ਵਿਚਾਰ, ਜਿਹੜਾ ਰੱਬ ਦੀ ਵਿਚਾਰ ਨੂੰ ਬੁੱਝਦਾ ਹੈ, ਹਰ ਸਲਾਹ ਹੈ ਹਰ ਪੜ੍ਹੈ, ਜਿਹੜਾ ਹਮੇਸ਼ਾ ਰੱਬ ਦੀ ਸਿਵ ਸਲਾਹ ਕਰਦਾ ਹੈ, ਰੱਬੀ ਗੁਣਾਂ ਨੂੰ ਪੜ੍ਹਦਾ ਹੈ, ਹਰ ਸਲਾਹ ਹੈ ਹਰ ਪੜ੍ਹੈ, ਗੁਰ ਕੈ ਸ਼ਬਦ ਵਿਚਾਰ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਬ੍ਰਾਹਮਣ ਕਹਿੰਦੇ ਨੇ। ਗੁਰ ਕੈ ਸ਼ਬਦ ਵਿਚਾਰ ਆਇਆ ਉਹ ਪ੍ਰਵਾਨ ਹੈ, ਉਹ ਸੰਸਾਰ ਉੱਤੇ ਆਇਆ ਵੀ ਪ੍ਰਵਾਨ ਹੈ। ਮਹਾਰਾਜ ਕਹਿੰਦੇ ਜੇ ਕੁੱਲਾਂ ਕਾ ਕਰੇ ਉਧਾਰ ਉਹਨੇ ਆਪਣੀਆਂ ਕੁੱਲਾਂ ਦਾ ਉਧਾਰ ਕਰ ਲਿਆ। ਅੱਗੇ ਜ਼ਾਤ ਨਾ ਪੁੱਛੀਏ, ਰੱਬ ਦੇ ਦਰ ਉੱਤੇ ਬੰਦੇ ਦੀ ਜ਼ਾਤ ਨਹੀਂ ਪੁੱਛੀ ਜਾਂਦੀ, ਤੂੰ ਕਿਹੜੀ ਜ਼ਾਤ ਦਾ ਏ, ਤੁਹਾਡੇ ਅਮਲ ਵੇਖੇ ਜਾਣੇ ਨੇ। ਅੱਗੇ ਜ਼ਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ, ਤੇ ਇਹ ਚੇਤਾ ਰੱਖੋ ਚੰਗੇ ਜੀਵਨ ਲਈ ਜ਼ਾਤ ਦਾ ਕੋਈ ਹੋਣਾ ਜ਼ਰੂਰੀ ਨਹੀਂ ਹੈ, ਤੁਹਾਡੇ ਅਮਲ ਦਾ ਹੋਣਾ ਜ਼ਰੂਰੀ ਹੈ, ਤੁਹਾਡੇ ਸੁਭਾਅ ਦਾ ਹੋਣਾ ਜ਼ਰੂਰੀ। ਜੇ ਸੁਭਾਅ ਨੇਕ ਹੈ ਤੇ ਜ਼ਾਤ ਵੀ ਨੇਕ ਹੈ, ਜੇ ਸੁਭਾਅ ਮਾੜਾ ਹੈ ਤੇ ਬਾਬੇ ਨੇ ਆਖਿਆ ਜ਼ਾਤ ਵੀ ਕੋਈ ਉੱਚੀ ਨਹੀਂ ਹੈ, ਉਹ ਵੀ ਮਾੜੀ ਹੈ। ਧੰਨ ਗੁਰੂ ਅਮਰਦਾਸ ਨੇ ਅੱਜ ਦੇ ਇਸ ਹੁਕਮਨਾਮੇ ਵਿੱਚ ਜ਼ਿਕਰ ਕੀਤਾ, ਕਿ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਜਿਹੜਾ ਬ੍ਰਹਮ ਨੂੰ ਚੇਤੇ ਕਰਦਾ ਬ੍ਰਾਹਮਣ ਪੁਣਾ ਉਹਦਾ ਕਾਇਮ ਰਹਿੰਦਾ। ਏਕ ਸ਼ਬਦ ਲੈ ਬੁਲਾਏ, ਉਹਨੇ ਆਪਣੀ ਸੁਰਤ ਇੱਕ ਅਕਾਲ ਪੁਰਖ ਇੱਕ ਗੁਰੂ ਦੇ ਸ਼ਬਦ ਉਹਦੇ ਹੁਕਮ ਦੇ ਵਿੱਚ ਲਾਈ ਹੋਈ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਨਵ ਨਿਧੀ ਦਾ ਮਤਲਬ ਹੁੰਦਾ ਜੀ 9 ਖਜ਼ਾਨੇ। 18 ਤਰ੍ਹਾਂ ਦੀਆਂ ਸਿੱਧੀਆਂ ਮੰਨੀਆਂ ਗਈਆਂ, 18 ਤਰ੍ਹਾਂ ਦੀਆਂ ਸਿੱਧੀਆਂ ਮੰਨੀਆਂ ਗਈਆਂ ਨੇ, ਵੀ ਇੱਕ ਬੰਦਾ ਜਿਹੜਾ ਬੈਠਾ ਬੈਠਾ ਗਾਇਬ ਹੋ ਜਾਂਦਾ, ਪਹਿਲੀ ਸਿੱਧੀ ਇਹ ਹੋ ਗਈ, ਇੱਕ ਬੰਦੇ ਨੇ ਜੋ ਸੋਚਿਆ ਉਹੀ ਸਾਹਮਣੇ ਪ੍ਰਗਟ ਕਰ ਦਿੱਤਾ, ਦੂਜੀ ਸਿੱਧੀ ਇਹ ਹੋ ਗਈ। ਆਖਿਆ ਹੈ ਤੇ ਸਾਰੀ ਇਹ ਮਾਇਆ ਦੀ ਖੇਡ ਹੈ, ਗੁਰਮਤ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ। ਅੱਜ ਤੇ ਗਾਇਬ ਹੋਣਾ ਹੋਵੇ ਤੇ ਕਿਹੜੀ ਵੱਡੀ ਗੱਲ ਹੈ, ਤੁਸੀਂ ਏਅਰਪੋਰਟ ਤੇ ਜਾਓ, ਸਵੇਰੇ ਤੁਸੀਂ ਵੈਨਕੂਵਰ ਸੀ ਤੇ ਸ਼ਾਮਾਂ ਨੂੰ ਤੁਸੀਂ ਇੰਡੀਆ ਹੋਣਾ, ਇਹ ਚੀਜ਼ਾਂ ਕੋਈ ਵੱਡੀਆਂ ਨਹੀਂ ਹਨ। ਅੱਜ ਬੰਦਾ ਜਿਹੜਾ ਹੈ ਉਹਨੇ ਬਹੁਤ ਤਰੱਕੀ ਕਰ ਲਈ, ਬੜੀ ਡਿਵੈਲਪਮੈਂਟ ਹੋ ਗਈ, ਅੱਜ ਤੇ ਸਿੱਧੀਆਂ ਸਿੱਧੀਆਂ ਹੀ ਨੇ, ਮੋਬਾਈਲ ਫੋਨ ਕੀ ਨੇ, ਸਿੱਧੀ ਹੈ, ਤੁਸੀਂ ਬੈਠੇ ਬੈਠੇ ਕਿਸੇ ਨੂੰ ਫੋਨ ਕਰ ਲੈਂਦੇ ਹੋ, ਕੋਈ ਵੀਡੀਓ ਕਾਲ ਕਰ ਲੈਂਦੇ ਹੋ, ਕੋਈ ਜਿੱਥੇ ਮਰਜ਼ੀ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ 'ਚ ਬੰਦਾ ਬੈਠਾ ਹੋਵੇ, ਇਹ ਸਿੱਧੀ ਹੈ। ਹੋਰ ਹੋਰ ਸਿੱਧੀ ਕੀ ਹੁੰਦੀ ਹੈ, ਇਹੋ ਹੀ ਸਿੱਧੀ ਹੁੰਦੀ ਸੀ ਨਾ ਪੁਰਾਣੇ ਸਮਿਆਂ 'ਚ, ਉਦੋਂ ਲੋਕਾਂ ਨੇ ਇਮੈਜਿਨ ਕੀਤੀਆਂ ਸੀ ਇਹ ਚੀਜ਼ਾਂ, ਅੱਜ ਜਿਹੜੀਆਂ ਨੇ ਪ੍ਰੈਕਟੀਕਲ ਹੋ ਗਈਆਂ। ਵੀ ਪਹਿਲਾਂ ਹੁੰਦਾ ਸੀ ਸਿੱਧੀ ਇਹ ਸੀ ਵੀ ਕੋਈ ਬੰਦਾ ਉੱਡ ਜਾਂਦਾ, ਹੁਣ ਦੁਨੀਆਂ ਜਹਾਜ਼ਾਂ 'ਤੇ ਚੜ੍ਹੀ ਫਿਰਦੀ ਹੈ, ਕੋਈ ਪਤਾਲ 'ਚ ਵੜ ਜਾਂਦਾ, ਅੱਜ ਦੁਨੀਆਂ ਥੱਲੇ ਵੜੀ ਫਿਰਦੀ ਹੈ, ਸਮੁੰਦਰਾਂ ਦੇ ਵਿੱਚ ਵੀ ਅਗਲਿਆਂ ਨੇ ਟਨਲ ਬਣਾ ਦਿੱਤੇ। ਹੁਣ ਇਹੋ ਜਿਹੀਆਂ ਸਿੱਧੀਆਂ ਨਾਲ ਲਾਈਫ ਵਿੱਚ ਕੀ ਪਰਿਵਰਤਨ ਆਵੇਗਾ? ਮੰਨ ਲਓ ਤੁਹਾਨੂੰ ਇੱਕ ਸ਼ਕਤੀ ਮਿਲ ਜਾਵੇ, ਇੱਕ ਤਾਕਤ ਮਿਲ ਜਾਵੇ, ਵੀ ਤੁਸੀਂ ਟੱਬਰ ਵਿੱਚ ਬੈਠੇ ਬੈਠੇ ਗਾਇਬ ਹੋ ਜਾਓ, ਕੀ ਇਹਦੇ ਨਾਲ ਟੱਬਰ ਸੁਖੀ ਹੋ ਜਾਵੇਗਾ? ਇਹਦੇ ਨਾਲ ਕੀ ਫਰਕ ਪਵੇਗਾ? ਇਸ ਕਰਕੇ ਰਿੱਧੀਆਂ ਸਿੱਧੀਆਂ ਕੋਈ ਵੱਡੀ ਗੱਲ ਨਹੀਂ ਹੁੰਦੀਆਂ। ਸਾਡੇ ਲੋਕ ਪ੍ਰਭਾਵਿਤ ਹੁੰਦੇ ਨੇ, ਕਈ ਬਾਬੇ ਪਖੰਡੀ ਉਦਾਂ ਦੇ ਆ ਜਾਂਦੇ ਨੇ, ਉਹ ਐਂ ਇੱਕ ਹੁੰਦਾ ਸੀ ਹਵਾ ਤਾਂ ਹੱਥ ਮਾਰਨਾ, ਉਹਨੇ ਸਵਾਹ ਲੋਕਾਂ ਦੀ ਮਤਲਬ ਪਾ ਦੇਣੀ ਅੱਗੇ ਹੱਦ, ਉਹਨਾਂ ਬਾਬਾ ਜੀ ਵਿੱਚ ਬੜੀ ਸਿੱਧੀ। ਅੱਜ ਆ ਜਿਹੜੇ ਜਾਦੂਗਰ ਨੇ ਇਹੋ ਜਿਹੇ ਕੰਮ ਬਥੇਰੇ ਕਰਦੇ ਫਿਰਦੇ ਨੇ, ਨਾਟਕ ਚੇਟਕ ਜਾਦੂਗਰ ਬਥੇਰੇ ਕਰਦੇ ਨੇ। ਹੁਣ ਤੇ ਆ ਕਈ ਨੌਜਵਾਨ ਮੈਂ ਵੇਖਿਆ, ਉਹਨਾਂ ਉਹ ਤੇ ਹੋ ਸਕਦਾ ਕਦੀ ਗੁਰਦੁਆਰੇ ਵੀ ਨਾ ਗਏ ਹੋਣ, ਉਹ ਤਾਸ਼ ਦੇ ਪੱਤਿਆਂ ਨਾਲ ਵੀ ਇੱਦਾਂ ਦੇ ਪਲੇ ਕਰ ਦਿੰਦੇ ਨੇ, ਸਾਹਮਣੇ ਹੈ ਨਾ। ਉਹਨਾਂ ਨੇ ਤੁਹਾਡੇ ਮੋਬਾਈਲ ਫੋਨ ਜਿਹੜਾ ਹੈ ਉਹਦਾ ਨੰਬਰ ਜਿਹੜਾ ਉਹ ਦੱਸ ਦੇਣਾ ਵੀ ਇਹਦਾ ਪਾਸਕੋਡ ਕਿੰਨਾ ਹੈ। ਹੁਣ ਉਹਨਾਂ ਨੇ ਕੀ ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ? ਗੱਲ ਇਹ ਵੀ ਚਲਾਕੀ ਹੈ, ਇੱਕ ਚਲਾਕੀ ਉਹਨੇ ਕਰ ਲਈ। ਹੁਣ ਇਹੋ ਚਲਾਕੀ ਧਾਰਮਿਕ ਬੰਦਾ ਕਰੇ ਤੇ ਲੋਕ ਕਹਿੰਦੇ ਨੇ ਬਾਬਾ ਜੀ ਬੜੇ ਮਹਾਨ ਨੇ। ਫਿਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ, ਜਿਹੜੀ ਸਾਡੇ ਸਮਝਣ ਵਾਲਾ ਪੁਆਇੰਟ ਹੈ, ਉਹ ਇਹ ਹੈ ਵੀ ਜੇ ਇੱਦਾਂ ਦੀ ਚਲਾਕੀ ਕੋਈ ਕਰ ਵੀ ਲਵੇ, ਫੋਰ ਐਗਜ਼ਾਮਪਲ ਕਿ ਕੋਈ ਸੋ ਕਾਲਡ ਬੰਦਾ ਆਖੇ ਵੀ ਮੈਂ ਤੇ ਮਹਾਰਾਜ ਦੀ ਬਾਣੀ ਪੜ੍ਹ ਕੇ ਇੰਨੀ ਤਾਕਤ ਹਾਸਲ ਕਰ ਲਈ, ਮੈਂ ਬੈਠਾ ਬੈਠਾ ਗਾਇਬ ਹੋ ਜਾਂਦਾ, ਇਹਦੇ ਨਾਲ ਕੀ ਹੋ ਜਾਵੇਗਾ? ਕੀ ਇਹ ਚੀਜ਼ਾਂ ਅੱਜ ਸਾਡੇ ਲਈ ਕੋਈ ਮਾਨਤਾ ਰੱਖਦੀਆਂ? ਫਿਰ ਉਹਦੇ ਪੈਰੀਂ ਪੈ ਜਾਈਏ, ਮੱਥਾ ਟੇਕ ਜਾਈਏ, ਕੀ ਕਰੀਏ ਫਿਰ? ਵੀ ਮੈਨੂੰ ਤੇ ਉਹ ਗੱਲ ਦੱਸ ਜਿਹਦੇ ਨਾਲ ਮੇਰੇ ਅੰਦਰ ਨੂੰ ਟਿਕਾ ਮਿਲੇ, ਮੈਨੂੰ ਤੇ ਮੇਰੇ ਲਈ ਉਹ ਪੁਆਇੰਟ ਜਿਹੜਾ ਹੈ ਉਹ ਜ਼ਿਆਦਾ ਮਹੱਤਵਪੂਰਨ ਹੈ। ਮੈਨੂੰ ਤੇ ਉਹ ਗੱਲ ਦੱਸ ਵੀ ਜਿਹਦੇ ਨਾਲ ਸਾਡੇ ਸਾਰੇ ਪਰਿਵਾਰ ਦੇ ਵਿੱਚ ਆਪਸੀ ਏਕਤਾ ਬਣੇ, ਕੋਈ ਪ੍ਰੇਮ ਬਣੇ, ਮੈਨੂੰ ਤੇ ਇੱਦਾਂ ਦੀ ਗੱਲ ਦੱਸ। ਮੈਨੂੰ ਇਹ ਕਿਉਂ ਦੱਸ ਰਿਹਾ ਹੈ ਵੀ ਆਹ ਤੂੰ ਭਗਤੀ ਕਰ ਲਾ? ਬਹੁਤੇ ਲੋਕ ਰੱਬ ਦੀ ਇਬਾਦਤ ਜਾਂ ਭਗਤੀ ਦਾ ਮਤਲਬ ਇਹੋ ਸਮਝਦੇ ਨੇ ਵੀ ਜਦੋਂ ਭਗਤੀ ਕਰਦੇ ਨੇ ਬੰਦੇ ਉਦੋਂ ਉਹਨੂੰ ਕੋਈ ਸ਼ਕਤੀ ਮਿਲ ਜਾਂਦੀ ਹੈ, ਕੋਈ ਤਾਕਤ ਮਿਲ ਜਾਂਦੀ ਹੈ, ਫਿਰ ਉਹ ਇੱਦਾਂ ਜੋ ਜ਼ਬਾਨ ਤੋਂ ਬੋਲੀ ਜਾਂਦਾ ਉੱਦਾਂ ਹੋਈ ਜਾਂਦਾ, ਜਿਵੇਂ ਫਿਲਮਾਂ ਦੇ ਵਿੱਚ ਉਹ ਸਪਾਈਡਰਮੈਨ ਜਾਂ ਦੂਜੇ ਤੀਜੇ ਕਰਦੇ ਨੇ, ਇੱਦਾਂ ਬਾਬਾ ਹੱਥ 'ਚੋਂ ਇੱਦਾਂ ਕੱਢੀ ਜਾਂਦਾ, ਕੋਈ ਇੱਦਾਂ ਸ਼ਕਤੀ ਮਾਰਦਾ, ਕੋਈ ਇਹਨੂੰ ਭਸਮ ਕਰਦਾ, ਇਹਦੇ ਨਾਲ ਬੰਦੇ ਦੀ ਲਾਈਫ ਵਿੱਚ ਕੀ ਚੇਂਜ ਆਵੇਗੀ? ਗੁਰਮਤ ਨੇ ਪ੍ਰੈਕਟੀਕਲ ਗੱਲ ਕੀਤੀ ਹੈ। ਸਿੱਖੀ ਜਿਹੜੀ ਜਿਹੜਾ ਰਿਲੀਜ਼ਨ ਹੈ ਨਾ ਜੀ, ਸਿੱਖੀ ਪ੍ਰੈਕਟੀਕਲ ਦੀ ਗੱਲ ਕਰਦੀ ਹੈ, ਉਹ ਗੱਲ ਕਰਦੀ ਹੈ ਤੁਹਾਡੀ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਵੀ ਉਹ ਗੁਰੂ ਸਾਹਿਬ ਚਾਹੁੰਦੇ ਨੇ ਤੁਹਾਡਾ ਜਿਹੜਾ ਥੋਟ ਪ੍ਰੋਸੈਸ ਹੈ ਉਹ ਠੀਕ ਹੋਵੇ। ਇੱਥੇ ਘਾੜਤ ਘੜੀ ਜਾਂਦੀ ਹੈ ਤੁਹਾਡੀ ਸੁਰਤ ਦੀ, ਇੱਥੇ ਨਾਟਕ ਚੇਟਕ ਨਹੀਂ ਵਿਖਾਏ ਜਾਂਦੇ, ਕੋਈ ਜਾਦੂਗਰ ਦਾ ਸ਼ੋਅ ਨਹੀਂ ਹੈ। ਵੀ ਜੇ ਉਹੋ ਜਿਹਾ ਵੇਖਣਾ ਹੋਵੇ ਤੇ ਬਥੇਰੇ ਜਾਦੂਗਰ ਆਉਂਦੇ ਨੇ, ਕੈਨੇਡਾ ਵਿੱਚ ਵੀ ਆਉਂਦੇ ਨੇ, ਵਰਲਡ ਵਾਈਡ ਬਥੇਰੇ ਨੇ, ਤੁਸੀਂ ਜਾਓ ਟਿਕਟ ਖਰੀਦੋ ਤੇ ਜਾ ਕੇ ਜਾਦੂਗਰ ਦਾ ਸ਼ੋਅ ਵੇਖ ਆਓ ਵੀ ਜਾਦੂਗਰ ਨੇ ਆਪਣੇ ਆਪ ਨੂੰ ਕਿਵੇਂ ਕੱਟ ਲਿਆ, ਫਿਰ ਉਹਨੇ ਕਿਵੇਂ ਜੋੜ ਲਿਆ। ਵੀ ਜੇ ਇੱਦਾਂ ਹੀ ਤੁਸੀਂ ਧਾਰਮਿਕ ਸਥਾਨਾਂ 'ਤੇ ਇਹ ਚੀਜ਼ਾਂ ਵੇਖਣੀਆਂ ਨੇ ਤੇ ਫਿਰ ਤੇ ਵੇਖ ਲਓ, ਉੱਥੇ ਵੇਖ ਲਓ, ਇਹ ਨਹੀਂ ਹੈ ਗੱਲ। ਸਤਿਗੁਰੂ ਮਹਾਰਾਜ ਨੇ ਆਖਿਆ ਸਾਡੇ ਲਈ ਸਰਮੌਰ ਕੀ ਹੈ, ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣਾ, ਆਹ ਹੈ ਸਾਡੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ। ਮੁੱਖ ਜਿਹੜੀ ਸਾਡੀ ਮੰਜ਼ਿਲ ਹੈ ਉਹ ਇਹ ਹੈ। ਸਾਡਾ ਇਹ ਨਹੀਂ ਹੈਗਾ ਵੀ ਅਸੀਂ ਮੱਥਾ ਟੇਕਿਆ ਮਹਾਰਾਜ ਕੋਈ ਸ਼ਕਤੀ ਦੇ ਰਾਤੋ ਰਾਤ ਸਾਡੇ ਘਰੇ ਪੈਸੇ ਦੇ ਢੇਰ ਲੱਗ ਜਾਣ। ਸੋ ਇਹ ਹੁਣ ਇੱਕ ਚੀਜ਼ ਉਹਨੂੰ ਮੈਨੀਫੈਸਟ ਮੇਰੇ ਖਿਆਲ ਕਹਿੰਦੇ ਨੇ ਇੱਕ ਸ਼ਬਦ ਨਾਲ ਨਵਾਂ ਵਰਤਿਆ, ਨਵੇਂ ਨਵੇਂ ਸ਼ਬਦ ਵੀ ਤੁਸੀਂ ਸੋਚੋ ਵੀ ਜਿਹੜੀ ਚੀਜ਼ ਨੂੰ ਤੁਸੀਂ ਸੋਚਣਾ ਸ਼ੁਰੂ ਕਰੋਗੇ ਉਹ ਫਿਰ ਤੁਹਾਡੇ ਵੱਲ ਆਵੇਗੀ। ਸਿੱਖ ਕਦੋਂ ਸੋਚਣ ਲੱਗ ਪਿਆ ਪਦਾਰਥਾਂ ਬਾਰੇ? ਸਿੱਖ ਇੱਦਾਂ ਕਿਵੇਂ ਸੋਚਣ ਲੱਗ ਪਿਆ, ਹਾਂ ਮੈਨੂੰ ਫਰਾਰੀ ਮਿਲ ਜੇ, ਫਰਾਰੀ ਮਿਲ ਜੇ, ਫਰਾਰੀ ਮਿਲ ਜੇ, ਫਿਰ ਫਰਾਰੀ ਆਕਰਸ਼ਿਤ ਹੋਵੇਗੀ, ਉਹ ਮੇਰੇ ਵੱਲ ਆਵੇਗੀ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਾਨੂੰ ਰੱਬ ਮਿਲੇ, ਸਮਝ ਗਏ ਬੇਨਤੀ ਨੂੰ? ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਗੁਰੂ ਮਿਲੇ। ਅਸੀਂ ਇਹ ਮੈਨੀਫੈਸਟਨ ਦੇ ਵਿੱਚ ਯਕੀਨ ਨਹੀਂ ਕਰਦੇ ਵੀ ਅਸੀਂ ਸੋਚੀ ਜਾਈਏ ਸਾਨੂੰ ਫਰਾਰੀ ਮਿਲੇ, ਕਾਰ ਮਿਲੇ। ਕਾਰਾਂ 'ਤੇ ਬਥੇਰੀਆਂ ਤੁਸੀਂ ਕਿਰਤ ਕਮਾਈਆਂ ਕਰਕੇ, ਮਿਹਨਤਾਂ ਕਰਕੇ ਕਮਾ ਹੀ ਲੈਣੀਆਂ ਨੇ। ਅਸੀਂ ਇਹ ਤਾਂ ਸੋਚ ਸਕਦੇ ਹਾਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਇਹ ਤਾਂ ਸੋਚ ਸਕਦੇ ਹਾਂ ਅਰਦਾਸ ਵਿੱਚ, ਨਾਲੇ ਮੈਨੀਫੈਸਟ ਜਿਹੜਾ ਹੈ ਉਹ ਸਿੱਖੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਗਈ। ਅਸੀਂ ਵੱਧ ਤੋਂ ਵੱਧ ਗੁਰੂ ਦੇ ਅੱਗੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ, ਅਸੀਂ ਅਰਦਾਸ ਕਰਦੇ ਹਾਂ। ਅਤੇ ਨਾ ਇੱਦਾਂ ਕੁਝ ਹੁੰਦਾ ਹੀ ਹੈ, ਬੰਦਾ ਸੋਚੀ ਜਾਵੇ। ਹੁਣ ਜਿਨ੍ਹਾਂ ਨੇ ਇੰਨੀਆਂ ਡਿਵੈਲਪਮੈਂਟ ਦੁਨੀਆ ਦੀ ਕੀਤੀ, ਉਹਨਾਂ ਨੇ ਜੇ ਸੋਚਿਆ ਤਾਂ ਉਹਨਾਂ ਉਹਦੇ ਉੱਤੇ ਵਰਕ ਕੀਤਾ। ਤੁਸੀਂ ਕੋਈ ਵੀ ਚੀਜ਼ ਸੋਚਦੇ ਹੋ ਉਹਦੇ ਉੱਤੇ ਵਰਕ ਕਰੋ ਅਤੇ ਫਿਰ ਤਾਂ ਉਹ ਪੋਸੀਬਲ। ਹੁਣ ਮੈਂ ਬੈਠਾ ਸੋਚੀ ਜਾਵਾਂ ਜੀ ਮੈਨੂੰ ਫਰਾਰੀ ਮਿਲ ਜੇ, ਫਰਾਰੀ ਮਿਲ ਜੇ, ਅਤੇ ਜੇ ਮੈਂ ਫਾਈਨੈਂਸ਼ਲੀ ਤੌਰ ਦੇ ਉੱਤੇ ਉਹਨਾਂ ਵਰਕ, ਉਨੀ ਮਿਹਨਤ ਨਹੀਂ ਕਰਾਂਗਾ, ਉਹਨਾਂ ਹਾਰਡ ਵਰਕ ਨਹੀਂ ਕਰਾਂਗਾ, ਤਾਂ ਮੈਨੂੰ ਨਹੀਂ ਮਿਲ ਸਕਦੀ। ਹਾਂ ਕੋਈ ਉੱਦਾਂ ਦਾ ਕੋਈ ਬਾਬਾ ਹੋਵੇ, ਕੋਈ ਸਾਧ ਹੋਵੇ, ਤਾਂ ਹੋ ਸਕਦਾ ਉਹਦਾ ਚੇਲਾ ਉਹਨੂੰ ਕੋਈ ਗਿਫਟ ਕਰ ਜੇ, ਉਹਦੇ ਲਈ ਮੈਨੀਫੈਸਟ ਠੀਕ ਹੈ। ਉਹਨੇ ਸੋਚਿਆ ਸੀ ਵੀ ਡੇਰੇ ਵਾਸਤੇ ਇੱਕ ਨਵੀਂ ਕਾਰ ਚਾਹੀਦੀ ਹੈ ਅਤੇ ਉਹਦੇ ਚੇਲੇ ਨੇ ਉਹਨੂੰ ਗਿਫਟ ਕਰ ਦਿੱਤੀ, ਉਹਦੇ ਵਾਸਤੇ ਠੀਕ ਹੈ। ਇੱਕ ਬੁੱਕ ਬੜੀ ਵਾਇਰਲ ਹੋਈ ਸੀ, ਉਹ ਅੱਜ ਵੀ ਕਦੀ ਕਦੀ ਟਿਕਟੋਕ 'ਤੇ ਜਾਂ, ਉਹਦਾ ਨਾਂ ਸੀ ਦਾ ਸੀਕਰਟ। ਆਸਟ੍ਰੇਲੀਆ ਦਾ ਕੋਈ ਗੋਰਾ ਸੀ ਸ਼ਾਇਦ, ਉਹਨੇ ਲਿਖੀ ਸੀ ਉਹ ਸੀਕਰਟ ਕਿਤਾਬ, ਇਹ ਹੋਈ ਸੀ ਉਹਦੇ ਵਿੱਚ, ਅਤੇ ਲੋਕਾਂ ਨੇ ਉਹ ਬੜੀ ਧੜਾਧੜ, ਮੈਂ ਵੀ ਪੜ੍ਹੀ ਉਹ ਕਿਤਾਬ, ਅਤੇ ਉਹਦੇ ਵਿੱਚ ਹੈ ਸਾਰਾ ਕੁਝ ਹੋਈ ਵੀ ਤੁਸੀਂ ਸੋਚਣਾ ਸ਼ੁਰੂ ਕਰੋ ਫਿਰ ਸਾਰੀ ਕੁਦਰਤ ਤੁਹਾਡੇ ਲਈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਅਤੇ ਮੈਂ ਕਹਿੰਦਾ ਤੁਸੀਂ ਇੰਡੀਆ ਵਿੱਚ ਚੱਲੋ, ਉੱਥੇ ਸਾਡੇ ਉਹ ਵੀ ਲੋਕ ਹੈਗੇ ਨੇ ਜਿਹੜੇ ਸਵੇਰ ਤੋਂ ਹੀ ਸੋਚਣਾ ਸ਼ੁਰੂ ਕਰਦੇ ਨੇ ਵੀ ਸ਼ਾਮਾਂ ਦੀ ਰੋਟੀ ਮਿਲੇ, ਸ਼ਾਮਾਂ ਦੀ ਰੋਟੀ ਮਿਲੇ, ਪਰ ਸ਼ਾਮਾਂ ਨੂੰ ਵੀ ਭੁੱਖੇ ਹੀ ਸੌਂ ਜਾਂਦੇ ਨੇ। ਤੁਹਾਡੀ ਕੋਈ ਮੈਨੀਫੈਸਟ ਸਕੀਮ ਉਹਨਾਂ ਦੇ ਕੰਮ ਨਹੀਂ ਆਉਂਦੀ, ਕੋਈ ਨਹੀਂ ਆਉਂਦੀ। ਉੱਥੇ ਸਾਡਾ ਉਹ ਗਰੀਬ ਤਬਕਾ ਜਦੋਂ ਉਹਨਾਂ ਦੇ ਘਰੇ ਧੀ ਜਨਮ ਲੈ ਲੈਂਦੀ ਹੈ ਨਾ, ਉਦੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਨੇ ਵੀ ਮੈਂ ਆਪਣੀ ਧੀ ਦਾ ਵਿਆਹ ਚੰਗਾ ਕਰਨਾ, ਧੀ ਦਾ ਵਿਆਹ ਚੰਗਾ ਕਰਨਾ। ਪਰ ਉਹ ਦਿਨ ਕਦੀ ਨਹੀਂ ਆਉਂਦਾ ਵੀ ਜਿੱਦਣ ਉਹਨਾਂ ਨੇ ਕੋਈ ਚੰਗਾ ਵਿਆਹ ਵੀ ਕੀਤਾ ਹੋਵੇ। ਕਿਹੜੀਆਂ ਕਹਾਣੀਆਂ, ਕਿਹੜਾ ਮੈਨੀਫੈਸਟ? ਸੋ ਇਹ ਪਰਪਜ਼ ਨਹੀਂ ਹੈਗਾ। ਪਹਿਲਾਂ ਆਪਾਂ ਤਾਂ ਇੱਥੇ ਗੱਲ ਨੂੰ ਨਿਬੇੜੀਏ, ਸਾਡੀ ਲਾਈਫ ਦਾ ਇਹ ਪਰਪਜ਼ ਨਹੀਂ ਹੈਗਾ ਵੀ ਸਾਨੂੰ ਕੋਈ ਰਿੱਧੀ ਸਿੱਧੀ ਮਿਲੇ। ਮੈਂ ਲੱਖ ਰੁਪਏ ਦੀ ਟਿਕਟ ਲਵਾਂਗਾ ਅਤੇ ਉੱਡ ਕੇ 14 ਘੰਟਿਆਂ ਬਾਅਦ ਇੰਡੀਆ ਚਲੇ ਜਾਵਾਂਗਾ। ਮੈਂ ਕੋਈ ਇੱਦਾਂ ਦੀ ਭਗਤੀ ਨਹੀਂ ਕਰਦਾ ਵੀ ਮੈਂ ਭਗਤੀ ਕਰਨੀ ਆ ਅਤੇ ਮੈਂ ਇੱਥੋਂ ਬੈਠਾ ਬੈਠਾ ਗਾਇਬ ਹੋ ਕੇ ਅਤੇ ਆਪਣੇ ਪਿੰਡ ਚਲੇ ਜਾਂ। ਨਾ, ਹੋ ਸਕਦਾ ਇਹ ਸਾਈਂ ਸੌਣ ਵਾਲੇ ਸਮੇਂ 'ਚ ਇੰਨੀ ਤਰੱਕੀ ਕਰ ਜਾਵੇ ਵੀ ਇੰਡੀਆ ਦੀ ਯਾਤਰਾ 2 ਘੰਟਿਆਂ ਦੇ ਵਿੱਚ ਹੀ ਤੁਸੀਂ ਇੱਥੋਂ ਕਰ ਲਵੋ, ਜਿਹੜੀ ਕਿ ਪੋਸੀਬਲ ਹੋ ਸਕਦੀ ਹੈ, 4 ਘੰਟਿਆਂ 'ਚ ਹੋ ਜਾਵੇ। ਕਦੀ ਸੋਚਿਆ ਸੀ ਵੀ 14 ਘੰਟਿਆਂ 'ਚ ਫਲਾਈਟ ਉੱਥੇ ਲੱਗ ਜਾਵੇਗੀ? ਕਿੱਥੇ ਕਿੱਥੇ ਬੰਦਾ ਪਹੁੰਚ ਗਿਆ। ਸੋ ਆਪਾਂ ਇਹ ਸਮਝਣਾ ਹੈ ਵੀ ਇਹਨਾਂ ਰਿੱਧੀਆਂ ਸਿੱਧੀਆਂ, ਇਹ ਮੈਨੀਫੈਸਟ ਸਭ ਇਹ ਵਾਧੂ ਦੀਆਂ ਗੱਲਾਂ ਨੇ, ਇਹ ਸਾਡਾ ਪਰਪਜ਼ ਹੀ ਨਹੀਂ ਹੈਗਾ। ਪਰਪਜ਼ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ। ਅੰਦਰ ਸਟੇਬਿਲਿਟੀ ਚਾਹੀਦੀ ਹੈ, ਅੰਦਰ ਸਥਿਰਤਾ ਚਾਹੀਦੀ ਹੈ, ਮੇਰੇ ਪਰਿਵਾਰ ਵਿੱਚ, ਮੇਰੇ ਆਲੇ ਦੁਆਲੇ ਇਨਵਾਇਰਮੈਂਟ ਵਿੱਚ ਚੰਗਿਆਈ ਚਾਹੀਦੀ ਹੈ, ਇਹ ਹੈ ਮੇਰੀ ਲਾਈਫ ਦਾ ਪ੍ਰਯੋਜਨ। ਮੇਰੀ ਲਾਈਫ ਦਾ ਪ੍ਰਯੋਜਨ ਪਦਾਰਥਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਨਹੀਂ ਹੈ ਵੀ ਮੈਂ ਸੋਚਾਂ ਤੇ ਉਹ ਮੇਰੇ ਵੱਲ ਆਉਣ। ਮੇਰੀ ਲਾਈਫ ਦਾ ਪਰਪਜ਼ ਇਹ ਹੈ ਵੀ ਮੈਂ ਰੱਬ ਗੁਰੂ ਨੂੰ ਚੇਤੇ ਰੱਖਣਾ ਹੈ, ਉਹਨੂੰ ਚੇਤੇ ਕਰਨਾ। ਸੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਜਿਹਨੇ ਰੱਬ ਨੂੰ ਚੇਤੇ ਕਰ ਲਿਆ ਉਹਦਾ ਬ੍ਰਾਹਮਣ ਪੁਣਾ ਕਾਇਮ ਰਹਿ ਗਿਆ। ਆਖਿਆ ਆਹ ਜਿਹੜੀਆਂ ਨਿੱਧੀਆਂ ਸਿੱਧੀਆਂ ਰਿੱਧੀਆਂ ਖਜ਼ਾਨਿਆਂ ਦੀ ਤੁਸੀਂ ਗੱਲ ਕਰਦੇ, ਇਹ ਤਾਂ ਉਹਦੇ ਪਿੱਛੇ ਹੀ ਨੇ, ਇਹਨਾਂ ਦੀ ਕੋਈ ਬਹੁਤੀ। ਜਿਵੇਂ ਆਪਾਂ ਕਿਸੇ ਬਾਰੇ ਕਹੀ ਹੋਏ ਉਹ ਤਾਂ ਮੇਰੇ ਪਿੱਛੇ ਲੱਗਾ ਫਿਰਦਾ, ਮੈਂ ਹੀ ਉਹਨੂੰ ਭਾ ਨਹੀਂ ਦਿੰਦਾ, ਮਤਲਬ ਉਹਨੂੰ ਡੀਗ੍ਰੇਡ ਕਰਤਾ ਨਾ ਉਸ ਚੀਜ਼ ਨੂੰ। ਆਖਿਆ ਇਹਨਾਂ 9 ਨਿੱਧੀਆਂ ਨੂੰ ਅਤੇ ਇਹਨਾਂ ਖਜ਼ਾਨਿਆਂ ਨੂੰ ਆਪਾਂ ਕੀ ਕਰ ਦਿੱਤਾ? ਡੀਗ੍ਰੇਡ ਕਰ ਦਿੱਤਾ ਵੀ ਇਹ ਤਾਂ ਐਵੇਂ ਪਿੱਛੇ ਲੱਗੀਆਂ ਫਿਰਦੀਆਂ ਚੀਜ਼ਾਂ ਨੇ, ਕਿਉਂਕਿ ਪੋਇਟਰੀ ਹੈ। ਆਖਿਆ 9 ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈਂ, ਜੋ ਹਰ ਹਿਰਦੇ ਸਦਾ ਵਸਾਏ। ਰੱਬ ਦੇ ਭਗਤ ਜਿਹੜੇ ਰੱਬ ਨੂੰ ਚੇਤੇ ਕਰਦੇ ਨੇ, ਹਿਰਦੇ 'ਚ ਵਸਾਉਂਦੇ ਨੇ, ਉਹਨਾਂ ਨੂੰ ਇਹਨਾਂ 18 ਸਿੱਧੀਆਂ ਨਿੱਧੀਆਂ ਰਿੱਧੀਆਂ ਦੀ ਕੋਈ ਪਰਵਾਹ ਨਹੀਂ ਹੁੰਦੀ। ਜਿਹੜਾ ਵਿਕਾਸ ਵਿੱਚ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਮੈਨੂੰ ਆਹ ਚੀਜ਼ ਮਿਲੂ ਅਤੇ ਫਿਰ ਮੈਨੂੰ ਖੇੜਾ ਮਿਲੂਗਾ, ਹੈ ਨਾ? ਨਹੀਂ, ਉਹਦੇ ਕੋਲ ਖੇੜਾ ਹੈਗਾ ਏ, ਉਹਦਾ ਖੇੜਾ ਕਿਸੇ ਵਸਤੂਆਂ ਨਾਲ ਬੱਝਾ ਹੋਇਆ ਨਹੀਂ ਹੈ। ਸਤਿਗੁਰ ਕਿਰਪਾ ਕਰੇ, ਮਹਾਰਾਜ ਨੇ ਅੱਗੇ ਕਿਹਾ ਬਿਨਾਂ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਗੁਰੂ ਤੋਂ ਬਿਨਾਂ ਨਾਉ ਦਾ ਅਰਥ ਹੁੰਦਾ ਨਾਮ ਨਾ, ਚੰਗਾ ਜੀਵਨ ਨਹੀਂ ਮਿਲਦਾ। ਬੁੱਝੋ ਕਰ ਵਿਚਾਰ, ਇਸ ਗੱਲ ਨੂੰ ਤੁਸੀਂ ਬੁੱਝ ਲਓ, ਸਮਝ ਲਓ, ਨਾਨਕ ਪੂਰੇ ਭਾਗ ਸਤਿਗੁਰ ਮਿਲਿਆ। ਜਿਹਨੂੰ ਗੁਰੂ ਮਿਲ ਗਿਆ ਸੁੱਖ ਪਾਏ ਯੁੱਗ ਚਾਰ। ਯੁੱਗ ਚਾਰ ਦਾ ਮਤਲਬ ਹੈ ਐਵਰੀ ਟਾਈਮ ਉਹ ਖੇੜੇ ਵਿੱਚ ਰਹਿੰਦਾ ਹੈ, ਹਰ ਵੇਲੇ ਉਹ ਸੁੱਖ ਦੇ ਵਿੱਚ ਰਹਿੰਦਾ ਹੈ। ਨਾਨਕ ਪੂਰੇ ਭਾਗ ਸਤਿਗੁਰ ਮਿਲਿਆ ਸੁੱਖ ਪਾਏ ਯੁੱਗ ਚਾਰ। ਅਗਲਾ ਬੋਲ ਹੈ ਮਹਿਲਾ ਤੀਜਾ, ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਤ੍ਰਿਸ਼ਨਾ ਦਾ ਅਰਥ ਹੁੰਦਾ ਜੀ ਪਿਆਸ। ਤ੍ਰਿਸ਼ਨਾ ਦਾ ਮਤਲਬ ਕੀ ਹੁੰਦਾ? ਪਿਆਸ, ਜਿਵੇਂ ਕਿਸੇ ਨੂੰ ਪਾਣੀ ਦੀ ਤੇ ਲੱਗੀ ਹੋਵੇ। ਅੱਛਾ, ਮੈਂ ਪਿਛਲੇ ਦਿਨੀ ਕਿਉਂਕਿ ਤ੍ਰਿਸ਼ਨਾ ਦੀ ਗੱਲ ਚੱਲੀ ਸੀ, ਮੈਂ ਇਹ ਗੱਲ ਕੀਤੀ ਸੀ ਵੀ ਤੁਸੀਂ ਕਿਸੇ ਬੰਦੇ ਬਾਰੇ ਇੱਦਾਂ ਸੋਚਦੇ ਹੋ ਵੀ ਫਲਾਨਾ ਬੰਦਾ ਜਿਹੜਾ ਨਾ ਉਹਦੇ 'ਚ ਜੀ 25 ਘਰ ਨੇ, ਉਹਦੇ ਜੀ 100 ਬਿਜ਼ਨਸ ਨੇ, ਮਤਲਬ ਇੱਦਾਂ ਸੋਚਦੇ ਹੋ ਤੁਸੀਂ, ਅਤੇ ਅਜੇ ਵੀ ਉਹ ਬੰਦਾ ਭੱਜਾ ਹੀ ਫਿਰਦਾ, ਅਜੇ ਵੀ ਉਹ ਬੰਦਾ ਭੱਜਾ ਹੀ ਫਿਰਦਾ ਵੀ 100 ਤੋਂ 200 ਹੋ ਜਾਵੇ, ਮਤਲਬ ਇੱਦਾਂ, ਅਤੇ ਰਹਿੰਦਾ ਚਿੰਤਾ 'ਚ, ਰਹਿੰਦਾ ਉਹ ਚਿੰਤਾ 'ਚ। ਤੁਸੀਂ ਉਹਨੂੰ ਵੇਖ ਰਹੇ ਹੋ ਇੱਕ ਉਹਦਾ, ਉਹਦੀ ਇੱਕ ਸਾਈਡ ਵੇਖ ਰਹੇ ਹੋ ਵੀ ਇਹ ਬੰਦਾ ਬੜਾ ਸੁਖੀ ਹੈ ਜੀ, ਕਿਉਂਕਿ ਤੁਹਾਡੇ ਤੋਂ ਉੱਪਰ ਹੈ। ਹੁਣ ਤ੍ਰਿਸ਼ਨਾ ਦਾ ਅਰਥ ਹੈ ਜੀ ਪਿਆਸ, ਗੱਲ ਨੂੰ ਕਹਿ ਕੇ ਮੈਂ ਸਮਾਪਤੀ ਕਰਾਂ, ਰਾਗੀ ਸਿੰਘਾਂ ਦਾ ਟਾਈਮ ਹੈ ਅੱਗੇ। ਹੁਣ ਪਿਆਸ ਜਿਹੜੀ ਹੈ, ਕਿਸੇ ਬੰਦੇ ਨੂੰ ਇੱਕ ਗਲਾਸ ਤੁਸੀਂ ਪਾਣੀ ਦਾ ਦਿਓ, ਉਹ ਆਖੇ ਜੀ ਇੱਕ ਹੋਰ ਦੇ ਦਿਓ, ਤੁਸੀਂ ਇੱਕ ਹੋਰ ਦਿੱਤਾ ਪੀਤਾ, ਉਹਨੇ ਆਖਿਆ ਜੀ ਇੱਕ ਹੋਰ ਦਿਓ, ਤਿੰਨ ਗਲਾਸ ਪੀ ਕੇ ਉਹ ਕਹਿੰਦਾ ਜੀ ਹੁਣ ਬਸ, ਹੁਣ ਬਸ। ਅੱਛਾ, ਇੱਕ ਪਾਣੀ ਪੀਣ ਬੈਠਾ ਅਤੇ ਪੀ ਜਾ ਰਿਹਾ, ਇੱਕ ਗਲਾਸ, ਦੋ ਗਲਾਸ, ਤਿੰਨ ਗਲਾਸ, ਚਾਰ ਗਲਾਸ, ਪੰਜ ਗਲਾਸ, 7, 10, 15, 20, 50, 100 ਪੀ ਜਾ ਰਿਹਾ ਲਗਾਤਾਰ। ਅੱਛਾ, ਉਹਦੀ ਉਹ ਕੰਡੀਸ਼ਨ ਸੁੱਖ ਵਾਲੀ ਹੋਵੇਗੀ ਕਿ ਦੁੱਖ ਵਾਲੀ ਹੋਵੇਗੀ? ਜਿਸ ਬੰਦੇ ਨੂੰ, ਜਿਹਦੀ ਪਿਆਸ ਬੁੱਝਣੀ ਨਹੀਂ ਡਈ, ਉਹਨੂੰ ਤੁਸੀਂ ਇਹ ਕਹੋਗੇ ਵੀ ਬਹੁਤ ਸੁਖੀ ਹੈ ਕਿ ਜਾਂ ਜਿਹਦੀ ਇੱਕ ਗਲਾਸ ਪੀ ਕੇ ਬੁੱਝ ਗਈ ਉਹ ਸੁਖੀ ਹੈ? ਅਸੀਂ ਕੀ ਕਹਿੰਦੇ ਹਾਂ? ਅਸੀਂ ਕਹਿੰਦੇ ਹਾਂ ਵੀ ਫਲਾਨੇ ਬੰਦੇ ਨੇ ਇੰਨਾ ਪਦਾਰਥ ਇਕੱਠਾ ਕਰ ਲਿਆ, ਇੰਨਾ ਕਰ ਲਿਆ, ਮੇਰੇ ਤੋਂ ਵੱਧ ਕਰ ਲਿਆ, ਵੱਧ ਕਰ ਲਿਆ, ਉਹ ਭਾਈ ਦੁਖੀ ਹੈ, ਉਹ ਸੁੱਖ ਦੀ ਅਵਸਥਾ ਨਹੀਂ ਹੈਗੀ ਉਹ। ਇੱਕ ਬੰਦੇ ਨੇ 2 ਰੋਟੀਆਂ ਖਾਧੀਆਂ, 2 ਪ੍ਰਸ਼ਾਦੇ ਖਾਧੇ ਅਤੇ ਉਹ ਕਹਿੰਦਾ ਜੀ ਬਸ, ਕਿਸੇ ਦਾ ਇੱਕ ਨਾਲ ਵੀ ਗੁਜ਼ਾਰਾ ਹੋ ਜਾਂਦਾ, ਇੱਕ ਦਾ 4 ਨਾਲ ਹੋ ਗਿਆ, 5, ਚਲੋ ਆਪੋ ਆਪਣੀ ਬਾਡੀ ਦਾ ਹਿਸਾਬ ਹੈ। ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਰਾਤ ਭਰ ਰੋਟੀਆਂ ਹੀ ਖਾਈ ਜਾ ਰਿਹਾ, ਉਹ ਸੁਖੀ ਹੈ ਕਿ ਦੁਖੀ ਹੈ? ਕੀ ਆਖਾਂਗੇ ਆਪਾਂ? ਕਦੀ ਵੀ ਆਪਾਂ ਇਹ ਨਹੀਂ ਕਹਾਂਗੇ ਵੀ ਇਹ ਬੰਦਾ ਸੁਖੀ ਹੈ, ਆਪਾਂ ਕੀ ਕਹਾਂਗੇ? ਇਹ ਬੰਦਾ ਬੜਾ ਦੁਖੀ ਹੈ ਯਾਰ ਵਿਚਾਰਾ, ਕੀ ਇਹਦੀ ਅੰਦਰ ਦੀ ਹਾਲਤ ਹੋਊਗੀ ਵੀ ਇਸ ਬੰਦੇ ਨੂੰ ਰੋਟੀ ਜਿਹੜੀ ਹੈ ਉਹ ਖਾਈ ਜਾ ਰਿਹਾ ਹੈ, ਪਾਣੀ ਪੀ ਜਾ ਰਿਹਾ ਹੈ, ਮਤਲਬ ਇਹਦੀ ਪਿਆਸ ਬੁੱਝ ਨਹੀਂ ਰਹੀ। ਅੱਛਾ, ਹੁਣ ਇਹੋ ਗੱਲ ਦੁਨੀਆਂ ਦੇ ਪਦਾਰਥਾਂ ਦੀ ਹੈ, ਇਹੋ ਗੱਲ ਦੁਨੀਆਂ ਦੇ ਪਦਾਰਥਾਂ ਦੀ ਹੈ। ਜਦੋਂ ਆਪਾਂ ਕਿਸੇ ਤੋਂ ਮਤਲਬ ਉੱਪਰ ਵਾਲੇ ਨੂੰ ਵੇਹਨੇ ਹਾਂ, ਤੇ ਅਸੀਂ ਕਈ ਵਾਰ ਸਾਈਡ ਤੇ ਬੈਠੇ ਦੁਖੀ ਹੁੰਦੇ ਯਾਰ ਆਹ ਬੰਦੇ ਨੇ ਕਿੰਨੀ ਤਰੱਕੀ ਕੀਤੀ, ਉਹਨੇ ਕਿੰਨੀ ਤਰੱਕੀ ਕੀਤੀ, ਚਲੋ ਤਰੱਕੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਮੈਂ ਕਹਿੰਦਾ ਹੁਣ ਸਿੱਖ ਮੰਗਤਾ ਨਹੀਂ ਹੋਣਾ ਚਾਹੀਦਾ, ਸਿੱਖ ਜਿਹੜਾ ਹੈ ਉਹਨੂੰ ਗੁਰੂ ਸਾਹਿਬ ਨੇ ਬੜੀਆਂ ਬਖਸ਼ਾਂ ਕੀਤੀਆਂ, ਕਿਰਤ ਸਾਡਾ ਸਾਧਨ ਹੈ, ਪਰ ਸਮਝ ਤ੍ਰਿਸ਼ਨਾ ਦਾ ਮਤਲਬ ਸਮਝਦੇ? ਤ੍ਰਿਸ਼ਨਾ ਦਾ ਮਤਲਬ ਹੁੰਦਾ ਹੈ ਪਿਆਸ ਬੁੱਝਦੀ ਨਹੀਂ, ਬੰਦਾ ਖਤਮ ਹੋ ਜਾਂਦਾ ਪਰ ਪਿਆਸ ਨਹੀਂ ਬੁੱਝੀ। ਰੋਟੀਆਂ ਖਾਂਦਿਆਂ ਖਾਂਦਿਆਂ ਮਰ ਗਿਆ, ਢਿੱਡ ਫਟ ਗਿਆ, ਪਰ ਉਹਦੀ ਪਿਆਸ ਪਾਣੀ ਪੀ ਪੀ ਕੇ ਬੁੱਝੀ ਨਹੀਂ, ਉਹ ਦੁੱਖ ਦੀ ਅਵਸਥਾ ਹੈ, ਇਹਨੂੰ ਤ੍ਰਿਸ਼ਨਾ ਕਹਿੰਦੇ ਨੇ। ਆਖਿਆ ਭਾਵੇਂ ਕੋਈ ਹੋਵੇ ਗੱਭਰੂ ਅਤੇ ਭਾਵੇਂ ਬਿਰਧ, ਮਨਮੁਖ ਦੀ ਤ੍ਰਿਸ਼ਨਾ ਨਹੀਂ ਜਾਂਦੀ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਦੇ ਲਈ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਸਾਡੇ ਨਾਲ ਕੀਤੀ ਹੈ। ਬਚਨ ਸਪਸ਼ਟ ਨੇ ਅਤੇ ਵੈਸੇ ਸੰਪਟ ਪਾਠ ਦੇ ਵਿੱਚ ਵੀ ਇਹ ਸ਼ਬਦ ਅਸੀਂ ਬਹੁਤ ਵਾਰ ਪੜ੍ਹਦੇ ਹਾਂ ਵੀ ਔਖੀ ਘੜੀ ਨਾ ਦੇਖਣ ਦੇ। ਔਖੀ ਘੜੀ ਕਿਹੜੀ ਆ? ਉਹਦੇ ਕਹਿੰਦਾ ਤੈਨੂੰ ਔਖਾ ਸਮਾਂ ਦੇਖਣ ਨੂੰ ਦਿੰਦਾ ਹੀ ਨਹੀਂ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸਕਾ ਬੁਰਾ ਕਿਉਂ ਹੋਏ? ਦੁੱਖ ਸਾਡੇ ਆਪਣੇ ਸਿਹੜੇ ਨੇ, ਉਹ ਸਾਨੂੰ ਦੁਖੀ ਨਹੀਂ ਕਰਦਾ। ਕਦੀ ਮਾਂ ਪਿਓ ਨੇ ਆਪਣੇ ਬੱਚਿਆਂ ਨੂੰ ਵੀ ਦੁਖੀ ਕਰਨ ਦਾ ਢੰਗ ਵਰਤਿਆ? ਜਦੋਂ ਮਾਂ ਪਿਓ ਦੇ ਬੱਚੇ ਦੁਖੀ ਹੁੰਦੇ, ਉਹ ਆਪਣੇ ਕਾਰਨਾਂ ਕਰਕੇ ਹੁੰਦੇ, ਤੇ ਉਹਦੇ ਨਾਲ ਮਾਂ ਪਿਓ ਵੀ ਦੁਖੀ ਹੁੰਦਾ। ਕਾਰਨ ਕੀ ਆ? ਕਿ ਜਦੋਂ ਅਸੀਂ ਆਪਣੇ ਚਾਦਰ ਤੋਂ ਪਸਾਰਾ ਬਾਹਰ ਲੈ ਜਾਂਦੇ ਹਾਂ ਨਾ, ਫਿਰ ਆਪਾਂ ਦੁਖੀ ਹੁੰਦੇ ਹਾਂ। ਪਰ ਖਾਣੀਆਂ ਤੇ ਦੋ ਰੋਟੀਆਂ ਹੀ ਨੇ। ਤੇ ਕਈ ਵਾਰ ਬੰਦਾ ਕਹਿੰਦਾ ਯਾਰ ਸਾਰਾ ਦਿਨ ਮਰਦੇ ਰੋਟੀ ਖਾਣ ਦਾ ਸਮਾਂ ਨਹੀਂ, ਤੇ ਕਰਦਾ ਕੀ ਆ? ਜੇ ਤੇਰੇ ਕੋਲ ਰੋਟੀ ਖਾਣ ਦਾ ਹੀ ਨਹੀਂ ਸਮਾਂ ਤੇ ਕਿਹਦੇ ਲਈ ਕਰਦਾ? ਹੁਣ ਤੇ ਸਪਸ਼ਟ ਹੈ ਜਿਨ੍ਹਾਂ ਲਈ ਕੀਤਾ ਉਹ ਫਿਰ ਸੀਨੀਅਰ ਸੈਂਟਰ 'ਚ ਭੇਜ ਦਿੰਦੇ ਵੀ ਲਓ ਬਾਬਾ ਜੀ ਤੁਸੀਂ ਹੁਣ ਇੱਥੇ ਕਰੋ ਸੇਵਾ, ਕਿਉਂਕਿ ਆਪਾਂ ਤਾਂ ਕਰ ਦਿੱਤੀ ਸਾਰੀ ਸੇਵਾ। ਗਾਂ ਫਿਰ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਫਿਰ ਕਹਿੰਦੇ ਸਾਨੂੰ ਸਾਡੇ ਕੋਲ ਬੋ ਆਉਂਦੀ ਆ। ਗੁਰੂ ਕਿਰਪਾ ਕਰੇ ਉਹਨਾਂ ਕੁ ਦਾਇਰਾ ਰੱਖੋ ਜਿੰਨੇ ਵਿੱਚ ਤੁਸੀਂ ਸੁਖੀ ਹੋ ਸਕੋ। ਜਿੰਨਾ ਦਾਇਰਾ ਤੁਹਾਡਾ ਵੱਡਾ, ਇਹ ਨਾ ਸਮਝੋ ਮਰਸਡੀ ਗੱਡੀ ਤੇ ਜਾ ਰਿਹਾ ਤਾਂ ਬੜਾ ਸੁਖੀ ਹੋ ਸਕਦਾ, ਵਕੀਲ ਕੋਈ ਜਾ ਰਿਹਾ ਹੋਵੇ ਕਿਸੇ ਮੁਕੱਦਮੇ ਲਈ। ਇਸ ਕਰਕੇ ਦੇਖੋ ਨਾ ਵੀ ਕਿੱਦਾਂ ਕੋਈ ਹੱਸਦਾ ਨਾ, ਉਹਦੇ ਅੰਦਰ ਦੀ ਪੀੜਾ ਨੂੰ ਜਾਣਨ ਦਾ ਯਤਨ ਕਰੋ ਵੀ ਉਹਦੇ ਅੰਦਰ ਪੀੜਾ ਕਿੰਨੀ ਆ। ਦੇਖਣ ਨੂੰ ਤੇ ਅਸੀਂ ਸਾਰੇ ਬੜੇ ਸੋਹਣੇ, ਮੈਂ ਵੀ ਬੜਾ ਸੋਹਣਾ ਲੱਗਦਾ, ਤੁਸੀਂ ਵੀ ਬੜੇ ਸੋਹਣੇ ਲੱਗਦੇ, ਪਰ ਅੰਦਰ ਦੀਆਂ ਵਿਚਾਰਾਂ ਨੂੰ ਦੇਖੋ, ਵਿਚਾਰਾਂ ਕਿੱਥੇ ਘੁੰਮ ਰਹੀਆਂ, ਕਿੱਧਰ ਨੂੰ ਜਾ ਰਹੀਆਂ ਨੇ। ਸੋ ਇਸ ਕਰਕੇ ਧਰਮ ਦੇ ਕਰਮ ਕਰਨ ਨੂੰ ਅਸੀਂ ਬਹੁਤ ਤਗੜੇ ਆ, ਪਰ ਧਰਮ ਦੇ ਕਰਮ ਜਿਸ ਤਰੀਕੇ ਨਾਲ ਚਾਹੀਦੇ ਉਸ ਤਰੀਕੇ ਨਾਲ ਹੋ ਨਹੀਂ ਰਹੇ। ਆਪਾਂ ਧਰਮ ਦੇ ਕਰਮ ਕਰਦੇ ਹਾਂ ਬਹੁਤ, ਪਰ ਜਿਸ ਤਰੀਕੇ ਨਾਲ ਚਾਹੀਦੇ ਆ ਉਹ ਨਹੀਂ ਹੋ ਰਹੇ, ਕਿਉਂਕਿ ਹੋ ਸਭ ਕੁਝ ਹੀ ਰਿਹਾ। ਤੇ ਪਾਤਸ਼ਾਹ ਕਹਿੰਦੇ ਇਹ ਮਨ ਹਰ ਜੀ ਚਾਹੇ ਤੋਂ ਇੱਕ ਮਨ ਇੱਕ ਚਿੱਤ ਪਾਏ। ਗੁਰੂ ਕਿਰਪਾ ਕਰੇ ਸਮਾਂ ਨਹੀਂ ਆ, ਸਤਿਗੁਰ ਚੜ੍ਹਦੀਆਂ ਗੱਲਾਂ ਬਖਸ਼ਣ। ਧੰਨਵਾਦ ਭਾਈ ਸਾਹਿਬ ਦਾ। ਦੋ ਖੰਡ ਪੜ੍ਹ ਰੰਭ ਨੇ, ਫੋਰਡੀ ਵਾਰ ਤੇ ਭਾਈ ਅਵਤਾਰ ਸਿਰਾਜ ਵਿਦ ਚਿੱਠੀ ਪਰਿਵਾਰ ਵੱਲੋਂ ਕੱਲ੍ਹ ਨੂੰ ਭੋਗ ਪੈਣਗੇ। ਆਪ ਨੂੰ ਬੇਨਤੀ ਦਰਸ਼ਨ ਦੇਣੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਕੈਂਪ ਲੱਗ ਰਿਹਾ ਅੱਖਾਂ ਦੀ ਚੱਕ ਵਾਸਤੇ 14 ਜੂਨ ਨੂੰ 12 ਤੋਂ ਲੈ ਕੇ ਤੇ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ, ਤੇ ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ 6 ਤੋਂ 7 ਵਜੇ ਤੱਕ ਹੁੰਦੀਆਂ ਨੇ। ਦਸਤਾਰ ਸਿਖਲਾਈ ਜਿਹੜੀ ਆ ਉਹ ਸ਼ੁੱਕਰਵਾਰ ਨੂੰ 6 ਵਜੇ ਹੁੰਦੀ ਹੈ, ਤੇ ਫਾਰਮ ਜਿਹੜੇ ਟੈਕਸ ਦੇ ਭਰੇ ਜਾਂਦੇ ਨੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਸੇਵਾਵਾਂ ਗੁਰਦੁਆਰਾ ਸਾਹਿਬ ਦਿੱਤੀਆਂ ਜਾ ਰਹੀਆਂ ਨੇ। ਸੋ ਆਪ ਜੀ ਨੂੰ ਬੇਨਤੀ ਹੈ ਦਾ ਲਾਹਾ ਪ੍ਰਾਪਤ ਕਰੋ ਜੀ। ਸੋ ਹੁਣ ਭਾਈ ਹਰਜੀਤ ਸਿੰਘ, ਇਹਨਾਂ ਦੇ 2-3 ਦਿਨ ਹੀ ਸਾਡੇ ਪਾਸ ਨੇ, ਉਸ ਤੋਂ ਬਾਅਦ ਨਾਕਨਾਥ ਖਸਬਾਤ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ। ਲੋਭੀ ਦੀ ਗੱਲ ਕੀਤੀ ਸੀ ਨਾ, ਇੱਥੇ ਉਹੋ ਜਿਹੇ ਏਜੰਟ ਫਿਰਦੇ ਨੇ ਜਿਹਨਾਂ ਨੇ ਨਾ ਪ੍ਰਚਾਰਕਾਂ ਨੂੰ ਇਹਨਾਂ ਰਾਗੀਆਂ ਨੂੰ ਬਹੁਤ ਲੁੱਟਿਆ, ਔਰ 40-40, 50-50 ਹਜ਼ਾਰ ਡਾਲਰ ਲੈ ਕੇ ਇਹਨਾਂ ਕੋਲੋਂ ਇਹਨਾਂ ਦੇ ਪਰਬਟ ਦੀ ਲੈ ਕੇ ਦਿੱਤੇ। ਬਹੁਤ ਸਾਰੇ ਰਾਗੀ ਸਾਡੇ ਕੋਲ ਪ੍ਰਚਾਰਕ ਆਣ ਕੇ ਸਾਡੇ ਕੋਲ ਰੋਂਦੇ ਨੇ। ਉਹ ਗੁਰਮੋਹ ਪਿਆਰਾ ਜਿਹਨਾਂ ਦੀ ਪਸੀਨੇ ਦੀ ਕਮਾਈ ਆ ਉਹਦੇ ਨਾਲ ਕੀ ਤੂੰ ਸੁੱਖ ਲੈ ਲਏਗਾ, ਨਹੀਂ ਲਿਆ ਜਾਣਾ, ਇਹਨੂੰ ਕਹਿੰਦੇ ਆ। ਗੁਰੂ ਕਿਰਪਾ ਕਰੇ ਵੀ ਦੁੱਖ ਸਾਡੇ ਆਪਣੇ ਸਿਰੇ ਨੇ। ਆਓ ਸਰਵੰਗ ਕਰੀਏ ਇਹਨਾਂ ਪਾਸੋਂ ਕੀਰਤਨ, ਇਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਦਾਸ ਦੇ ਜਥੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਸਾਧ ਸੰਗਤ ਬਖਸ਼ਣ ਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣ ਹਾਰ ਹਨ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਵੱਲੋਂ ਆਪ ਜੀ ਲਾਹੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਗਤ ਮਨ ਆਨੰਦ ਪਿਆ, ਹਰੇ ਨਾਮ ਰਹੇ ਲਿਵ ਲਾਏ ਰਾਮ, ਗੁਰਮੁਖੇ ਮਨਰ

ਸਤਿਗੁਰ ਸੇ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਲੇ ਗੁਰ ਆਪਣੇ ਗੁਰ ਕੇ ਸਤਿ ਸਵਾਰੇ ਸੂਈ ਮਹੱਲਾ ਤੀਜਾ ਸੋਲੜਾ ਹਰ ਰਾਮ ਨਾਮ ਕਰੋ ਸਭ ਦੇਈਏ ਵਿਚਾਰੇ ਰਾਮ ਹਰ ਮਨ ਤਨੋ ਗੁਰਮ ਬੀਜੇ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ।

ਪ੍ਰਗਾਸਾਏ ਹਰ ਹਰ ਅੰਧ ਪਰਾ ਦਿਨ ਰਾਤੇ ਨਾਨਕ ਹਰ ਮੀਟ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹੈ ਨਾਮ ਸੁਮਾਏ ਰਾਗ ਸੁਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਲਾਏ ਅਵਗਣ ਵਿਕਣਾ ਗੁਣ ਰਵਾਏ ਬਲਰਾਮ ਜੀਓ ਹਰ ਨਾਮ ਤਿਆਏ ਗੁਰਬਾਣੀ ਨਿਰ ਚਵਾ ਬਲਰਾਮ ਜੀਓ ਗੁਰਬਾਣੀ ਸਭ ਮਿੱਟੀ ਲਾਗੀ ਭਾਵ ਕਰ ਗਵਾਇਆ ਹੋ ਮੈਂ ਰੂ ਗਿਆ ਪੋਪਾ ਗਰ ਸਹਿਜੇ ਸਹਿਜ ਮਲਾਇਆ ਕਾਂ ਸੇ ਗੁਰੂ ਸ਼ਬਦ ਸੁਖਾਲੀ ਗਿਆਨ ਤੱਤ ਕਰ ਭੋਗੋ ਆਂਦਨ ਸੁਖ ਮਾਣੀ ਨੇ ਰਲੀਆਏ ਨਾਨਕ ਤੁਰ ਸੰਯੋਗ ਸਾ ਸੰਦੋ ਕਰ ਪਾਓ ਕੁੜਮ ਕੁੜਮਾਈ ਆਇਆ ਏ ਬਲਰਾਮ ਜੀਓ ਸਾਂਝਣਾ ਕਰ ਮੇਲ ਗੁਰਬਾਣੀ ਗਵਾਇਆ ਏ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਜ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਨਾਟੇ ਪਖੰਡ ਪਰਮ ਗਵਾਇਆ ਹੋ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਪਈ ਸਰੀਰਾ ਗੁਰਪ੍ਰਸਾਦੀ ਬ੍ਰਹਮ ਪ੍ਰਸਾਦ ਨਾਨਕ ਗੁਣੀ ਗਹੀਰਾਏ

ਪਤੀ ਵਿੱਚ ਆਈ ਮਨ ਵਜੀ ਵਧਾਈ ਤਾਂ ਸਾਜਣੇ ਸੁਣੇ ਘਰ ਆਏ ਗੁਣੀ ਗਿਆਨੀ ਬੈ ਮਤਾ ਪਕਾਇਆ ਫਿਰ ਤਤ ਦਵਾਏ ਵਰ ਪਾਇਆ ਪੁਰਖ ਅਗਮ ਅਗੋਚਰ ਸਾਡਾ ਉਤਨੇ ਬਦਰਾਂ।

ቲቪ ላላ አንተ ጉላላ ሳቺን ጎርሚታይ መቲያሙ መንቲሪያል ሹር ሳንገ ልበታና ናንክ ዲን ሰንከር ፓና ደ ራግላጅ ፈቅታና ਸੁਣ ਬਾਬਰੇ ਸੇਵ ਠਾਕਰ ਨਾਥ ਪੁਰਾਨਾ ਸੁਣ ਬਾਬਰੇ ਸੋ ਆਇਆ ਤੇ ਜਾਨਾ ਨਚਰ ਹਰ ਗਸੀ ਸੁਣ ਪਰਦੇਸੀ ਸੰਸੰਗ ਮਿਲ ਰਹੀ ਹੈ ਅਪਾਏ ਪਾਗੀ ਸੁਣ ਬਰਾਗੀ ਚਰਨ ਪ੍ਰਭੂ ਹੈ ਗਹਿ ਰਹੀ ਹੈ ਓ ਮਾਨੋ ਤੀਜੇ ਸੰਗ ਨ ਕੀ ਜਾਏ ਗੁਰਮੁਖ ਤਨ ਮੋ ਮਾਨਾ ਨਾਨਕ ਦੀਨ ਭਗਤ ਭਗਤਾਰ ਨੇ ਤੇਰੇ ਕਿਆ ਗੁਣ ਆਖ ਵਖਾਣਾ।

ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ, ਜੀਤ ਮਰੀਏ ਭਵਜਲ ਦਰੀਏ ਜੇ ਥੀ ਵੇ ਕਰਮ ਲਿਖਿਆ ਸਾਹਿ, ਉਹ ਸ੍ਰੀ ਅੰਤ ਪੀਜੇ ਸੇ ਲਾਵੇ ਸਹਿ ਧਿਆਨੋ, ਨਾਨਕ ਸਰਨ ਪਾਇਆ ਹਰ ਦੁਆਰੇ ਹੋ ਬਲ ਬਲ ਸਰ ਕੁਰਬਾਨੋ, ਸੁਣ ਬਾਬਰੀ ਮੈਂ ਜਾਣੇ ਮੈਂ ਪਾਇਆ, ਹੁਣ ਬਾਬੇ ਥਿਉ ਰਹਿ

ਅਗਲਾ ਆਪ ਮਿਟਾਇਆ ਏ। ਉਹ ਤਾਂ ਪਾਪ ਸੁਦਾਜਨ ਪ੍ਰਭੇ ਲੱਦਾ ਏ ਹੱਥ ਪੈ ਆਵੇ ਕਿ ਬਚਾਇਆ ਨਾਨਕ ਦੀਨ ਸਾਧਨ ਸੁਖ ਸਾਗਰ ਰਾਖ ਲਾਜ ਅਪਣਾਇਆ ਏ ਸੋਹੀ ਮਹੱਲਾ ਪੰਜਵਾਂ।

ਹਾਲ ਤੋਂ ਭਰੀ ਭੰਡਾਰ ਸਭ ਕੁਝ ਹੈ ਕਰ ਤਜਕਾਈ ਬਦਰਾਮ ਜੀਓ ਬਾਵਲ ਮੇਰਾ ਵਰਸਮਰਥਾ ਕਰਨ ਕਰਨ ਪ੍ਰਭਾਰਾ ਜਸਮਤ ਦੋ ਕੋਈ ਨ ਲਾਗੇ ਪਵਜਲ ਪਾਰ ਉਤਾਰਾ ਆਜ ਗਾ ਪਮ ਕਰਾ ਕਾ ਉਤਰ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਣ ਮੰਦਨ ਪੀਵਾ ਜਾਪੇ ਲਈ ਮਲਾਏ ਕਿਉਂ ਵੀ ਛੂੜਾ ਤੀਵੀ ਬਦਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦਾ ਜੀਵੀ ਬਦਰਾਮ ਜੀਓ ਤੇਰੀ ਟੇਕ ਤੁਸੀਂ ਤੇ ਪਾਏ ਸਾਚੇ ਸੇ ਜਨਹਾਰਾ ਜੇਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸਾਂਝ ਨਾ ਮਿਲ ਮੰਗਲ ਗਾਇਆ ਤੈਰਨ ਆਸ ਤੁਮਾਰੀ ਸਬਲ ਦਰਸ਼ਨ ਭੇਟਿਆ ਗੁਰਪੂਰਾ ਨਾਨ ਸਤ ਬਲਿਆਰੀ

ਅਨਦ ਸਦ ਸੁਹਾਵਾ ਸਦ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਦੁਖ ਨਾਸੈ ਰਹਿ ਉਪਜੇ ਮਨ ਪਾਣਾ ਮਾਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਖਾਏ ਮੁਖ ਪਾਣਾ ਹੋਏ ਰਹਿਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਿਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾਏ ਗੁਰਮਲ ਸਾਗਰ ਤਰਿਆ ਹਰ ਚਰਨ ਜਨ ਤਰਿਆ ਹਰ ਚਰਨ ਤਿਆਈ ਸਫਲ ਪਾਏ ਮਿਟੇ ਆਪਣੇ ਜਾਣ ਆਈ ਪਾਏ ਭਗਤ ਸੁਆਈ ਹਰ ਪ੍ਰਜਾ ਪਵੇ ਆਪਣੇ ਪ੍ਰਭ ਪਾਵਾ ਏਕ ਲੱਖ ਉਪਾਰ ਪੂਰਨ ਤਿਸਮਣੇ ਨੇ ਕੋਈ ਬਿਨਵੰਤ ਨਾਨਕ ਗੁਰੂ ਪਰਮ ਖੋਇਆ ਜਗਾ ਦੇਖੋ ਸੂਈ ਪਤੇ ਪਾਵਨ ਹਰ ਨਾਮ ਆਏ ਪੂਰਨ ਸੰਜਣਾ ਕੇ ਕੰਮ ਆਏ ਗੁਰਸੰਤ ਹੀ ਪਾਇਆ ਪ੍ਰਭੂ ਤਿਆ ਸਗਲ ਇੱਛਾ ਪੁੰਨਿਆ ਹਉ ਪਾ ਤਾਪ ਬੰਸੀ ਸਦਾ ਸਰਸੇ ਪ੍ਰਭ ਮਿਲੇ ਸ੍ਰੀ ਵੈਸ਼ੁਨਿਆਏ ਮਾਨੁ ਸ਼ਾਂਤਿ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੇ ਵੇ ਬਿਨਵੰਤ ਨਾਨਕ ਸਤਿ ਉਦੜਾਇਆ ਸਦਾ ਭਜ ਜਗਦੀਸਰੈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੂ ਬੈਰਾਗਰੂ ਮੈਂ ਚੇ ਕਾਂਚੇਰੀ ਰਾਮ ਤੂੰ ਸਾਗਰੂ ਰਤਨਾਗਰੂ ਹੋ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਰਦਾਨ ਕਰ ਮੇਰਾ ਮੰਤਰ ਸਾਈ ਕਿਰਪਾ ਕੀਜੇ ਤਾਂ ਮੈਂ ਦੀਜੇ ਆਠ ਪੈਰ ਤੋਂ ਤਿਆਈ ਗਰ

ਤੁਮਰ ਹਮ ਬਹੁਰੀਆ ਰਾਮ ਤੋਂ ਵੱਡੇ ਵੱਡੇ ਵੱਡ ਉੱਚੇ ਹੋ ਐਤ ਨੀਕ ਲਹੁਰੀਆ ਏ ਰਾਮ ਹੋ ਗਏ ਨਾਈ ਏਕੋ ਤੂੰ ਏ ਆਪੇ ਆਪ ਸਜਾਨਾ ਅਮਰਦੈਟ ਨਿਵਕ ਪ੍ਰਭ ਜੀਵਾਏ ਸਰਬ ਰੰਗ ਰਸ ਮਾਣ ਚਰਨ ਸਸੀ ਦਾਸੀ ਦਾਸੀ ਮਨਮੋਲੇ ਤਨ ਹਰਿਆਏ ਨਾਨਕ ਠਾਕਰੇ ਸਰਬ ਸਮਾਨ ਆਏ ਆਪਣਾ ਪਾਵਨ ਕਰੀ ਆਏ।

ਸਦਾ ਸਦਾ ਪ੍ਰਭ ਕੋ ਬਲਿਆ ਰਹੇ, ਨਾਨਕ ਸਤਿਗੁਰ ਬਾਨਾ ਰਹੇ। ਐਸਾ ਗੁਰ ਵਡਭਾਗੀ ਭਾਈ ਹੈ, ਜਦ ਮਿਲੇ ਪ੍ਰਭ ਜਾਪੇ ਰਾਮ, ਜਨਮ ਨਾਲ ਗਗਲ ਉਤਰੇ, ਹਰ ਸੰਤ ਧੂੜੀ ਨੱਤ ਰਾਮ, ਹਰ ਧੂੜੀ ਨਾਏ ਪ੍ਰਭੂ ਤੇ ਆਈਏ, ਬੋੜ ਜੋੜ ਨਾ ਆਈ ਆਏ, ਗੁਰਚਰਨੀ ਲਾਗੇ ਪਰਮ ਪਾਗਏ, ਮਨ ਜਿੰਦਿਆ ਫਲ ਪਾਈਏ, ਹਰ ਗੁਣਤ ਗਾਵੇ ਨਾਮ ਤੇ ਆਵੇ, ਫਿਰ ਸੋਗ ਨਾਈ ਸੰਤਾਪ, ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਸ ਤਾਪੈ, ਹਰ ਹਰੇ ਹਰ ਗੁਣ ਦੇ ਹਰ ਸੰਤਨ ਕੇ ਵਸਿਆਏ ਰਾਮ, ਸੰਤ ਚਰਨ ਗੁਰਸੇਵਾ ਰਾਗੇ, ਤਨ ਪਰਮ ਪਦ ਪਾਏ ਰਾਮ, ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ, ਸਭ ਜਮਕਾ ਹੋਆ ਪੱਗ, ਹਰ ਮਿਟਿਆ ਏਕ ਮਰਾਰੀ, ਜੈ ਕਾਇ ਸਾਤਨ ਹੀ ਮੇਲ ਲਈਆ, ਤੈਂ ਜੋਤੀ ਜੋਤ ਸਮਾਇਆ, ਨਾਨਕ ਨਾਮ।

ਵਿਨਾਸੀ ਪਾਇਆ ਨਾ ਤਜਾਏ ਸਰਮਲੋਰ ਤੇ ਪਾਏ ਸ਼ਾਂਤ ਹੋਏ ਸਹਿਣਾ ਲਿਖਣੇ ਰੇ ਗੁਰਚਰਨੀ ਮਨ ਲਾਏ ਗੁਰਪੂਰਾ ਰਿਆ ਕਰ ਅਵਨਾਸੀ ਥਾਂ ਸੁਤੰਤਰ ਥਾਈ ਕੋ ਨਾਨਕਾ ਸਗਲੇ ਪੂਰਾ ਗੁਰਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤੋਂ ਸੁਆਮੀ ਨੇਤਰ ਦੇਖ ਦਰਸ਼ਨ ਦੇਖੇ ਤੇਰਾ ਰਾਮ ਲਾਇਕ ਜਿਹੜਾ ਦੇਉ ਮੇਰੇ ਪਿਆਰੇ ਮੁਖਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪੰਥ ਸਾਦੇ ਦੁਖ ਨ ਵਿਆਪੇ ਕੋਈ ਜਲ ਤਰ ਮੇਰੇ ਪੂਰਨ ਸੁਆਮੀ ਜਦ ਦੇਖਾ ਤਾਂ ਸੋਈ

ਸੁਭਰ ਆਪਣਾ ਸਦੀ ਧਿਆਈ ਆਏ ਸੋਵਤ ਵੇ ਬਹਿ ਤੇ ਖਲਿਆਏ ਗੁਣ ਦੇ ਸੁਖ ਸਾਵਕ ਸੁਆਮੀ ਜਸ ਮਿਲ ਸੂਈ ਜਨ ਨਾਨਕ ਪ੍ਰਭ ਸਾਹਿਬ ਕੀ ਸਰਨਾਈ ਤਿਸਮਿਨ ਅਵਰ ਨ ਕੋਈ ਮੇਰਾ ਕਰ ਬਣਿਆ ਏ ਬਣਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਤਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਤਿਆਏ ਸਾਚਾ ਸਗਲ ਇੱਛਾ ਪਾਈਆ ਗੁਰਜਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਆਏ ਸੁਖ ਗਾਮੀ ਹਲਤ ਪਲ ਸੁਵਾਰਿਆ ਬਨਵੰਤ ਨਾਨਕ ਨਿਤ ਨਾਮ ਜਪੀਏ ਜੀਉ ਪਿੰਡ ਜਿਨ ਤਾਰਿਆ ਸੂਹੀ ਮਹੱਲਾ ਪੰਜਮਾਏ ਪੈਸਾ ਗੁਰੂ ਪੈਸਾ ਗਤਰ ਹਰ ਹਰ ਨਾਮ ਤੇ ਆਏ ਰਾਮ ਬੋਸੜਾ ਹਰ ਚਰਨ ਅਰਾਧਾ ਮਹਿਲ ਸਗੁਰ ਪਾਰ ਲਗਾਏ ਰਾਮ ਉਹ ਸਬਦੀ ਤਰੀਏ ਬੋੜ ਨਮਰੀਏ ਚੁੱਕੇ ਆਪਣੇ ਜਾਣਾ ਜੋ ਕਚ ਕਰੇ ਸੋਈ ਪਲ ਮਨੋ ਤਾਮਨ ਸਹਿ ਸੁਮਾਣਾ ਦੁਖ ਨਾ ਭੂਗ ਨਾ ਰੋਗ ਵਿਆਪੇ ਸੋ ਸਾਗਰ ਸਰਨੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੱਤ ਮਟਾਏ ਸਾਂਝਣ ਹਰ ਮੰਗਲ ਦੜਾਇਆ ਹਰ ਸਾਜਣ ਵਸੇ ਕੀ ਨੇ ਰਾਮ ਆਪਣਾ ਆਗੇ ਦਰਿਆ ਸਰਬਤ ਠਾਕਰ ਦੀ ਨੇ ਰਾਮ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਗਲ ਸਤ ਪਾਈ ਅਨੰਦ ਮਨੋਜ ਸਿਮਰੂ ਪ੍ਰਭ ਸਾਚਾ ਵਿਸ਼ਕਤੂ ਨਾ ਜਾਈ

ਅੰਦਰ ਸਚਾ ਮੁਕਜਾ ਖਸਮੇ ਭਾਉ ਸਮਾਓ ਮਹੱਲਾ ਤੀਜਾ ਲੋਕਾ ਹਰ ਸੂਹ ਵਈ ਸੂਆ ਵੇਸ ਕਰੀ ਵੇਸੀ ਸੋ ਨਾ ਪਾਈਏ ਕਰ ਕੇ ਵੇਸ ਰਹੀ ਨਾਨਕ ਤਿੰਨੀ ਸੋ ਪਾਇਆਈ ਜਿੰਨੀ ਗੁਰ ਕੀ ਸਿੱਖ ਸੁਣੀ ਜੋ ਤਤ ਪਾਵੇ ਸੋ ਦਈ ਇਹਨੇ ਬੈਦੇ ਕੰਤ ਮਿਲੀ ਪੌੜੀ ਹੁਕਮੀ ਸੇਟੋਈ ਸਾਜਿਆ ਨਾ ਬਹੁ ਪੈਤਰੀ ਸੰਸਾਰਾ ਤੇਰਾ ਹੁਣ ਜਾ ਪਈ ਖੇਤੜਾ ਸੱਚੇ ਅਲਕ ਪਾਰਾ ਇੱਕ ਨੂੰ ਤੂੰ ਮੇਲ ਲਿਓ ਕੋਈ ਸਬਦ ਵਿਚਾਰਾ ਸੱਚੇ ਨੂੰ ਨਿਰਮਲੇ ਹੋਮੇ ਤਜੇ ਵਿਕਾਰਾ ਜੇ ਤੂੰ ਮੇਲੇ ਸੋ ਤੁਦ ਮਿਲੇ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੂਵੇ ਸੂਆ ਸਾਬ ਸੰਸਾਰ ਹੈ ਜਨ ਗੁਰਮਤ ਦੂਜਾ ਪਾਓ ਖਿਨਮੈ ਝੂਠਾ ਬੈਸ ਜਾਏ ਜੋ ਟਿਕਨਾਏ ਬਰਖੀ ਛਾਓ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਦਾਸ ਚੜਾਓ ਉਲਟੀ ਸਰਸਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਓ ਨਾਨਕ ਬਲਿਹਾਰੇ ਗੁਰ ਆਪਣੇ ਜਦ ਮਿਲੇ ਹਰ ਗੁਣ ਗਾਓ ਮਹੱਲਾ ਤੀਜਾ ਸੂਆ ਰੰਗ ਵਿਕਾਰ ਹੈ ਕੰਤ ਨਾਲ ਪਾਇਆ ਜਾਏ ਇਸ ਲੈਂਦੇ ਬ੍ਰਹਣ ਹੋਵੇ ਰਣ ਬੈਠੀ ਦੂਜਾ ਏ ਪਾਏ ਮੁਦ ਇਹ ਆਣੀ ਡੂਮਣੀ ਸੂਏ ਵੇਸ ਲੁਬਾਏ ਸਾਸਵ ਦੇ ਰੰਗ ਲਾਲ ਹੈ ਪੈ ਪਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਹ ਪਾਇਆ ਨੇ ਆਪ ਕੀਤੇ ਨੇ ਪਾਈ ਜਿਸਕਾ ਅੰਤ ਨਾਏ ਜਾ ਪਈ ਕੋਈ ਸ਼ਬਦ ਬਜਾਈ ਮਾਇਆ ਮੋਹ ਗਵਾਰ ਹੈ ਦੂਜੇ ਪਰਮਾਈ ਮਨੋਂ ਠੋ ਨਾ ਪਾਈ ਫਿਰ ਆਵੇ ਜਾਈ ਜੋਤਿਸ ਪਾਵੇ ਸੁਥੀਏ ਸਭ ਚਲੇ ਰਜਾਈ ਸ਼ਲੋਕ ਮਹੱਲਾ ਤੀਜਾ ਸੂਏ ਵੇਸ ਕਮਾ ਕਾਵਣ ਕੋ ਲਖਣੀ ਜੇ ਪ੍ਰਭ ਛੋੜ ਪਰ ਪੁਰਖ ਧਰੀ ਪਿਆਰ ਉਸ ਸ਼ੀਲ ਨ ਸੰਜਨ ਸਦਾ ਝੂਠ ਬੋਲੇ ਮਨੋ ਕਰਮ ਖੁਆਰ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮੇਰੇ ਪਤਾਰ ਸੂਏ ਸਭ ਉਤਾਰ ਤਰੇ ਗਲ ਪੈਰੇ ਖਮਾ ਸ਼ਿਗਾਰ ਪਾਈਏ ਸੋਰੇ ਸੋਭ ਸੋਭਾ ਪਾਏ ਤੇ ਪੂਜ ਕਰੇ ਸਭ ਸ਼ਿੰਗਾਰ ਉਹ ਰਾਏ ਕਿਸੇ ਨਾ ਰਲੇ ਜਿਸ ਰਾਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੇ ਜਿਸ ਅਵਿਨਾਸੀ ਪੁਰਖ ਪਤਾਰ।

ਨਾਨਕ ਭਏ ਮਹਾਰਸੀ ਸੁਮੇ ਸਭ ਬੁਰੀਆਂ ਸ਼ਾਰ ਪੌੜੀ। ਇਹ ਜਗ ਆਪ ਪੈਨ ਕਾ ਚੋਜ ਵਡਾਰ, ਪੰਚ ਧਾਤ ਵਿੱਚ ਪਾਈਆਂ ਨੇ ਮੋਹ ਝੂਠ ਗਮਾਨ। ਆਵੇ ਜਾਇ ਭਵਾਈਏ ਮਨ ਮੁਖੋਗੇ ਆਨ, ਇੱਕ ਨਾ ਆਪ ਜਾਈਆਂ ਨੇ ਗੁਰਮੁਖ ਹਰ ਗਿਆਨ। ਭਗਤ ਖਜਾਨਾ ਬਖਸ਼ਣ ਹਰ ਨਾਮ ਨਿਧਾਨ, ਸਲੋਕ ਮਹੱਲਾ ਤੀਜਾ। ਸੂਜਾਏ ਸੂਆ ਵੇ ਛੱਡ ਤੂੰ ਪਰ ਲੱਗੀ ਪਿਆਰ, ਸੂਏ ਫਿਰ ਪੈ ਕਿਨ ਨਾ ਪਾਇਓ ਮਨ ਕੋਈ ਦਰਮੋਈ ਗਵਾਰ। ਸਭ ਕੋਈ ਮਿਲਿਆ ਸੂਆ ਵੇਸ ਗਿਆ।

ਕਰਮੀ ਮਹਿਲ ਪਾਇਆ ਫਿਰ ਰੱਖਿਆ ਉਹ ਧਾਰ ਵੀ ਮਹੱਲਾ ਤੀਜਾ ਏ ਮੁੱਦਾ ਏ ਸੁਹਾਵੇ ਪਰ ਹਰੋ ਲਾਲ ਕਰੋ ਸ਼ਿੰਗਾਰ ਆਵੋ ਜਾਣਾ ਵਿਸਰ ਗੁਰ ਸਕਦੀ ਵਿਚਾਰ ਮੁੱਧ ਸੁਹਾਵੀ ਸੋਹਣੀ ਪਰ ਘਰ ਸਹਿਜ ਪਤਾਰ ਨਾਨਕ ਸਰਨ ਸਾਵੇ ਪਰ ਰਾਵੇ ਸਰਜਨ ਰਾਵਣ ਹਾਰ ਪੌੜੀ ਮੋਹ ਕੂਲ।

ਨਾ ਚਲਣੀ ਫਿਰ ਪਛਤਾਵਾ ਨਾ ਹੋਈ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਹੋਏ ਸੇਤੀ ਗੁਰਸਵਾਰੀ ਨਾਨਕ ਕਾਰਜ ਸਾਰ ਹੋਈ ਮਹੱਲਾ ਦੂਜਾ।

ਬਰਤਾ ਜਾਈ ਕਾਮਣ ਪੈਰ ਮਨਮਾਨਿਆ ਤੋਂ ਬਣਿਆ ਸ਼ਿੰਗਾਰ ਕੀਆ ਤੋਂ ਪਰਵਾਨ ਹੈ ਜਾਂ ਸੁਤਰ ਪਿਆਰ ਤੋ ਸ਼ਿੰਗਾਰ ਤਬੂਲ ਰਸ ਭੂਸ਼ਣ ਪਾਉ ਕਰੇ ਮਾਂਦਣ ਸੋਪੇ ਕੰਤ ਕਉ ਤੋ ਨਾਨਕ ਭੋ ਕਰੇ।

ਤਨ ਪਰ ਇਹ ਨਾ ਆਕੇ ਬਹਿਨਾ ਕਿੱਥੇ ਹੋਏ, ਇਹ ਜੋ ਇਹਦੇ ਮੂਰਤੀ ਤਨ ਪਰ ਕਹੀਏ ਸੋਏ ਪੌੜੀ, ਪੈ ਬਹਿਨ ਭਗਤ ਹੋ ਬਈ ਨੈਣ ਲੱਗੇ ਪਿਆਰ, ਸਵੇ ਮਿਲੇ ਉਪਜੇ ਪਏ ਪਾਏ ਰੰਗ ਵਿਸ਼ਵਾਰ, ਤਨ ਮਨ ਰੱਤਾ ਰੰਗ ਸੋ ਹਮੇ ਦਿਸਣਾ ਮਾਰ, ਮਨ ਤਾਂ ਨਿਰਮਲ ਅੰਤ ਸੋਹਣਾ ਭੇਟਿਆ ਕਿਸ਼ਨ ਮਰਾਰ, ਪਹੁ ਪਾਉ ਸਭ ਤਸਦਾ ਸੋ ਸੱਚੇ ਵਰਤੇ ਸੰਸਾਰ, ਮਹੱਲਾ ਪਹਿਲਾ ਵਾਹੁ ਖਸਮ ਤੂੰ ਵਾਹੁ ਜੇ ਰਚਿਆ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਸਾਰ ਵੇਲ ਵਰਸ ਵਰਸਾਉ, ਆਪ ਕਰੋ ਬੇ ਆਪ ਕਰ ਆਪੇ ਆਪ ਆਓ, ਆਪੇ ਸੇਵਾ ਥਾਏ ਪਏ ਉਨਮਾ ਤਤ ਕਮਾਓ, ਮਤ ਕਏ ਲਹੂ ਮਜ਼ੂਰੀ ਆਏ ਮਗਮ ਖਸਮ ਦਰਾਉ, ਨਾਨਕ ਪੌਰਦਾਰ ਵੇ ਪਰ ਵਾਹੁ ਤੋ ਊਣਾ ਨਹਿ ਰੱਖੋ ਆ ਸੱਚਾ ਵੀ।

ਕਾਇਆ ਕੋਟ ਰਚਾਇਆ ਏ ਹਰਸਤੇ ਆਪੇ ਇੱਕ ਦੂਜੇ ਪਾਏ ਖੋਇਆ ਨੇ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲਾਂ ਬਹਿ ਮਨ ਕੁਸੰਤਾ ਪੈ।

ਮਹੱਲਾ ਪਹਿਲਾ ਏ। ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੇ ਬਾਣ, ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ, ਸੁਰਤੀ ਸਾ ਨਾ ਜਾਣੀ ਸਦਾ ਵਸੇ ਸ਼ੈਤਾਨ। ਗਦੋ ਚੰਦਰੇ ਖਵੇ ਖਵਲੀ ਆਏ ਪੀਰ ਸਾਹੂ ਸੋ ਪਾਣ, ਨਾਨਕ ਕੂੜੇ ਕਤਿਆ ਕੂੜਾ ਤਣੀਏ ਤਾਣ, ਕੂੜੇ ਕੂ ਕੱਪੜ ਕੱਚੇ ਕੂੜਾ ਪਹਿਨਣ ਮਾਣ। ਮਹੱਲਾ ਪਹਿਲਾ ਏ। ਬਾਗਾ ਬਗਰੂ ਸੁਣਿਆ ਨਾਲੇ ਮਿਲੀ ਕਲਾਣ, ਇੱਕ ਦਾਤ ਇੱਕ ਮੰਗਤੇ ਨਾ ਤੇਰਾ ਪਰਵਾਣ। ਨਾਨਕ ਜਿੰਨੀ ਸੁਣ ਕੇ ਮੰਨਿਆ ਹੁਦ ਨਾ ਵਿਟੋ ਕੁਰਬਾਨ। ਹੋਏ ਪੌੜੀ ਮਾਇਆ ਬੋ ਸਭ ਕੂੜਾ ਏ, ਕੂੜੋ ਹੋ ਗਿਆ ਹੋਮੇ ਝਗੜਾ ਪਾਇਆ ਨਾ, ਝਗੜੇ ਜਗਮੋਇਆ ਗੁਰਮੁਖ ਝਗੜ ਚੁਕਾਇਆ ਨਾ, ਇੱਕੋ ਰਵ ਰਿਹਾ ਏ ਸਭ ਆਤਮ ਰਾਮ ਪਛਾਣ ਆਏ ਭਵ ਜਲ ਤਰ ਗਿਆ ਏ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਏ। ਸਲੋਕ ਮਹੱਲਾ ਪਹਿਲਾ। ਸਤ

ਮਿਲੇ ਆਧਾਰ ਐਨਸ ਨਵ ਧਣੇ ਨਿਰਮਲਾਏ ਮਹਿਲਾ ਕਵੀ ਨਾ ਹੋਏ ਨਾਨਕੇ ਮਰੇ ਬੈਦ ਛੁਟੇ ਨਦਤਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਸ ਬਾਈ ਜਿੱਤੀ।

ਮੈਂ ਤਾਂ ਅਵਗਣ ਇਤੜਾ ਏ ਕਰਨਾ ਫੇਰਾ ਏ ਚੈ ਤੋ ਮਹੱਲਾ ਪਹਿਲਾ ਹੋ ਬਲਿਆਰੀ ਤੈਨ ਕੋਈ ਸਜਣਾ ਕੀ ਬਾਤ।

ਕਸਬੀ ਖਜ ਤੁਮਾਰਾ ਸਾਰੋ ਸਵਰਨ ਵਾਸ ਰਾਏ ਗੁਜ਼ਾਰੋ ਸਾਧ ਸੰਗ ਜੋ ਕਰ ਹਰੰਗੇ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਦ ਉਤ ਜਨ ਸਦਾ ਸੁਹੇਲੇ ਜਨ ਪਦਾਰਥ ਜੀਤ ਅਮੁੱਲਾ ਜਾਗਤ ਸੁਭਾਏ।

ਖਸਮ ਬਸਾਰ ਮਾਟੀ ਸੰਗ ਰੂਲਾਏ ਸੋਹੀ ਕਬੀਰ ਜੀਓ ਲਲਤਾਏ ਥਾਕੇ ਨੈਣ ਸਰਮ ਥੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਾਮਤ ਥਾਕੀ ਇਹ ਨਾ ਥਾਕ ਸੇ ਮਾਇਆ ਏ ਬਾਬ ਦੇ ਗਿਆਨ ਵਿਚਾਰ ਨਾ ਪਾਇਆ ਏ ਬੈਠਾ ਜਨਮ ਗਵਾਇਆ ਏ ਰਹਾਉ ਤਬ ਲਗ ਪ੍ਰਾਣੀ।

ਬਹੁ ਕਰ ਇਹ ਪੁਰਖ ਸਮਾਇਆ ਆਉਂਦੀ ਹੈ ਨਾਮ ਲਿਖਾਈ ਧਰਮ ਰਾਏ ਕਾਦਾ ਤੇ ਸੋਧਿਆ ਬਾਕੀ ਨਹੀਂ ਸੀ ਕਾਈ ਸੰਤਾ ਕੋ ਮਤ ਕੋਈ ਨਿੰਦੋ ਸਾਂਭਾ ਕੇ ਇੱਕ ਕਹੋ ਕਬੀਰ ਮੈਂ ਸੋ ਕਰ ਪਾਇਆ ਜਾ ਕੋ ਨਾਉ ਬਬੇਕਾਏ ਰਾਗ ਸੁਹੀ ਬਾਈ ਬਾਣੀ ਸ੍ਰੀ ਵਿਦਾ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਹ ਸੁਹਗਣ ਜਾ ਨਹੀਂ ਤੇ ਮਨ ਸੁਖੀਆਂ ਸੁਖਰਾਲੀਆਂ ਮਨ ਤਣੋ ਦੇਵਣਾ ਅੰਤ ਰੱਖ ਅਮਰਾ ਦੇਵੀ ਨਾ ਸੁਣੀ ਆਪਾ ਕਹੇ।

ਭਗਨਾ ਕਿੰਨੀ ਪੁਰਸਲਾਤ ਪੰਥ ਹਿਲਾਏ ਸਗਨ ਸਾਥੀ ਗਵਨ ਅਕੇਲਾਏ ਦੁਖੀਆ ਦਰਦ ਬੰਦ ਦਰਿਆਇਆ ਬਹੁਤ ਪਿਆਜ ਭਾਵਨਾ ਪਾਇਆ ਕਰ ਉਦਾਸ ਸਨ ਪਰ ਤੇਰੀ ਜੋ ਜਾਣੇ ਤੋ ਕਰਗਤ ਮੇਰੀ ਸੂਹੀ ਸੋ ਦਿਨ ਆਵੇ ਸੋ ਦਿਨ ਜਾਈ ਕਰਨਾ ਕੂਚ ਰਹਿ ਥਰਨਾਈ ਸੰਗ ਹਲਤ ਹੈ ਹਮ ਹੀ ਚਲਨਾ ਦੂਰ ਗਵਣੇ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਏਨਾ ਤੈ ਜੀ ਜਾਗ ਸੱਚ ਕਰ ਜਾਨਾ ਰਹਾਉ ਜਿਨ ਜੀਉ ਦੀਆ ਹੁਰਸ ਅਬਰਾਵੈ ਸਗੜ ਪੀਤਰ ਹਾਟ ਚਲਾਵੈ ਕਰਬੰਦਗੀ ਛਾਟ ਮੈਂ

ਬਤਾ ਨੂੰ ਦਹਿਲਾਏ, ਹੱਥ ਨਾ ਲਾਏ ਕੁਸੁੰਬਲੇ ਜਾਲੇ, ਜਾਸੀ ਢੋਲਾ ਰਹਾਊ, ਇੱਕ ਆਪਣੀ ਬਦਲੀ ਸੌ ਕੇਲਾ ਬੋਲਾ, ਦਾਸਣ ਨਾ ਆਵੇ ਫਿਰ ਹੋਏ ਨਾ ਮੇਲਾ, ਕਈ ਫਿਰ

ਪਰ ਪਾਲੀ ਨਾਏ ਘਟ ਘਰ ਜੋਤ ਤੁਮਾਰੀ, ਸਿੱਖ ਮਤ ਸਭ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਸ਼ਮਣ ਅਵਗਨ ਜਾਣਾ ਮੇਰੇ, ਸਹਿਬਾ ਗੁਣ ਗਾਵਨ ਤੇਰੇ, ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਪਾਸੇ, ਜੁਦ ਭਾਵੇ ਸੋਈ ਚੰਗਾ ਕਿ ਨਾਨਕ ਕੀ ਅਰਦਾਸ ਹੈ, ਬਿਲਾਵਲ ਮਹਲਾ ਪਹਿਲਾ, ਆਪੇ ਸ਼ਬਦ ਆਪੇ ਨਿਸ਼ਾਨ।

ਬੜੀ ਆਈ ਇਕੋ ਪਰਮ ਪਾਵੇ ਪਾਵਿਆਨਾ ਬਲਾਵਲੇ ਮਹੱਲਾ ਤੇ ਜਾਏ ਪੂਰਾ ਅਥਾਰ ਬਣਾਇਆ ਏ ਪੂਰੇ ਵੇਖੋ ਏਕ ਸਮਾਨਾ ਇਹ ਪ੍ਰਪੰਚ ਮੈਂ ਸੱਚੇ ਨਾਮ ਕੀ ਵਡਿਆਈ ਮਤ ਕੋ ਤਰੋ ਗਮਾਨਾ ਸੋ ਕੀ ਜਸਨੋ ਮਤ ਆਵਾਏ ਸੋ ਸਤਿਗੁਰ।

ਹਰ ਮਨ ਮਥਨ ਇਹੋ ਏਕ ਨਦਾਨਾ ਅਸਮਦੀ ਉਹਨਾਂ ਜੋ ਕਾ ਧਰਮ ਹੈ ਕਲ ਮੈਂ ਕੀਰਤਨ ਹਰ ਨਾਮਾ ਜੋ ਜੋ ਆਪੋ ਆਪੋ ਧਰਮ ਹੈ ਸੋ ਦੋ ਦਿਓ ਦੇਖ ਬਖਿਆਨਾ ਗੁਰਮੁਖ ਜਿੰਨੀ ਤਾਇਆ ਹਰ ਹਰ ਜਗ ਮੈਂ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਝੂਠੇ ਮਨ ਅਭਿਮਾਨਾ ਕਹਿਤ ਸੁਣਤ ਸਭੇ ਦੁਖ ਪਾਵੇ ਮਾਨਤ ਪਏ ਨਦਾਨਾ ਬਿਲਾਵਲ ਮਹੱਲਾ ਤੇ ਜਾਏ ਗੁਰਮ ਪ੍ਰੀਤ ਜਿਸ ਨੂੰ ਆਪੇ ਲਾਏ ਤਦ ਕਰ ਬਿਲਾਵਲੇ ਗੁਰਸਬਦ ਸੁਆਏ ਮੰਗਲ ਨਾਰੀ ਗਾਵੇ ਆਏ ਮੰਗਲ ਵੀ ਸਦਾ ਸੁਪਾਏ ਹੋ ਬੇ ਤਨ ਬਲਿਆਰੇ ਜਿਨ ਮਨ ਵਸਾਏ ਜਿਨ ਹਰ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਏ ਸਹਿਜ ਸੁਭਾਈ ਰਹਾਉ ਸਦਾ ਰੰਗ ਰਾਤੇ ਤੇਰੇ ਨਾ ਚਾਏ ਹਜੋ ਆਵਸੇ ਮਨ ਆਏ ਆਪੇ ਸੁਭਾ ਸਦ ਹੀ ਪਾਏ ਗੁਰ ਮੇਲੇ ਮੇਲ ਮਿਲਾਏ ਗੁਰਮੁਖ ਰਾਤੇ ਸਬਦ ਰਗਾਏ ਨਿਜ ਗਰ ਵਸ ਹਰ ਗੁਣ ਗਾਏ ਰੰਗ ਚਲੂਲੇ ਹਰਸ ਪਾਏ ਉਹ ਰੰਗ ਦਿਨ ਉਤਰੇ ਸਹਿ ਸੁਮਾਏ ਅੰਤਰ ਸ਼ਬਦ ਮਿਟਿਆਏ ਅਗਿਆਨ ਅਧਿਆਰਾ ਸਭ ਗਿਆਨ ਮਿਲਿਆ ਪ੍ਰੀਤ ਮੇਰਾ ਸੋ ਸਾਚੇ ਰਾਤੇ ਤਨ ਬਹੁ ਨਾ ਫੇਰਾਏ ਨਾਨਕ ਨਾਂਦੜਾਏ ਗੁਰਪੂਰਾ ਮੇਰਾ ਬਿਲਾਵਲੇ ਮਹੱਲਾ ਤੀਜਾਏ ਗੁਰਪੂਰੇ ਤੇ ਵਡਿਆਈ ਪਾਈ ਚੰਦ ਨਾ ਮਨ ਵਸਾਈ ਹਮੇ ਮਾਇਆ ਸਭ ਜਲਾਈ ਸੱਚੇ ਤੇ ਗੁਰ ਸੁਭਾਈ ਪਾਈ ਜਗਦੀਸ਼ ਸੇਵਾ ਸੁ ਅਵਨਕਾ

ਮਹੱਲਾ ਚੌਥਾ ਹੈ। ਆਂਦਣ ਮੂਲ ਦਿਆ ਉੱਪਰ ਕੋਤਮ ਆਏ, ਆਂਦਣ ਅੰਧਕਨ ਅਨੰਦੇ, ਸਮਰਾਏ ਕੀ ਕਾਂਚ ਕਹੇ, ਸਾ ਚੁੱਕੇ ਚੰਕੇ ਫੰਦਾਏ, ਜਮਨ ਹਰ ਹਰ ਨਾਮ ਗੋਬਿੰਦੇ, ਵਡਭਾਗੀ ਗੁਰ ਸਤਿਗੁਰ ਪਾਇਆ, ਗੁਰ ਗਾਏ ਪਰਮਾ ਆਨੰਦੇ ਰਹਾਉ। ਸਾਗਤ ਮੂੜ ਮਾਇਆ ਕੇ ਬੰਦਕ, ਵਿੱਚ ਮਾਇਆ ਫਿਰੇ ਫਿਰ ਫਿਰੰਦੇ, ਤਿਨਾ ਚੱਲਦੇ ਕਹਿ ਬਾਂਧੇ, ਤਿਉਂ ਤੇਲੀ ਬਲਦੇ ਪਵੰਦੈ, ਗੁਰਮੁਖ ਸੇਵ ਲਗੇ ਸੇ ਉਧਰੈ, ਵਡਭਾਗੀ ਸੇਵ ਕਰਨਦੇ, ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਟੁੱਟੈ ਮਾਇਆ ਫੰਦੈ, ਆਪੇ ਠਾਕੁਰ।

ਗੁਰ ਕੀ ਸੇਵਾ ਸੋ ਕਰੇ ਪਿਆਰਾ ਹੈ, ਜਿਸ ਨੂੰ ਹੋਏ ਦਿਆਲਾ ਹੈ। ਸਵਲ ਮੂਰਤ ਹੈ ਗੁਰਦੇਵ ਸੁਆਮੀ, ਸਭ ਕਲਾ ਭਰਪੂਰ ਆਈ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਹੈ, ਸਦਾ ਸਦਾ ਹਜ਼ੂਰ ਹੈ। ਸੰਸਾਰ ਜੀ ਵਾਸੋ ਤਿਨਕੀ, ਜਿਨ ਆਪਣਾ ਪ੍ਰਭ ਜਾਤਾ ਹੈ, ਹਰ ਨਾਮ ਰਾਧੇ ਨਾ ਵਖਾਣੇ, ਹਰ ਨਾਮ ਹੀ ਮੈਂ ਰਾਤਾ ਹੈ। ਸੇਵ ਜਨ ਕੀ ਸੇਵਾ ਮੰਗੇ, ਪੂਰੇ ਕਰਮ ਕਮਾਵਾ, ਨਾਨਕ ਹੀ ਬਿਨਾਤੀ ਸੁਆਮੀ, ਤੇਰੇ ਜਾਂ ਦੇਖਾ ਨਹੀਂ ਪਾਵਾ। ਵਿਭਾਗੀ ਸੇ ਕਾਢੀਏ ਪਿਆਰਾ, ਸਾਧ ਸੰਤ ਜਿਨ ਵਾਸੋ, ਅੰਮ੍ਰਿਤ ਨਾਮ ਰਾਧੇ ਨਿਰਮਲੇ ਮਨ ਹੋਵੇ।

ਵਿਖੇ ਬਨ ਵੀ ਖਾਤਾ ਗਈ ਵੀ ਸਗੇ ਨਾਮ ਰਸੋਏ ਰੁਪਿਓ ਮੈਂ ਰਸ ਜਾ ਕੇ ਬੁੱਢ ਗਈ ਸਗਲੀ ਸੁਖਨਾ ਹੋ ਜੀਓ ਮਾਨ ਮਤ ਨਾ ਸਕ ਹੀ ਸਕਦ ਹੀ ਕਾਈ ਸਾਦਾ ਦਾਸੀ ਥੀਓ ਨਾਨਕ ਸੇ ਦਰ ਸੁਭਾਵੰਤ ਸੁਭਾਵ ਆਪਣੇ ਕੀਓ ਹਰ ਚੰਦ ਉਰੀ ਚਿਤ ਪਰਮੇ ਸਗਿਆ ਮਿਥਨਾਏ ਧਰਮੇ ਛਾਇਆ ਚੰਦ ਸੰਗ ਨ ਚਲਦੀ ਸਗਿਆ ਅੰਦਰ ਜਾਵਤੇ ਮਾਇਆ ਰਸ ਪੂਜ ਅੰਤ ਰੂਪ ਰਸ ਮਾਤਾ ਰੰਗ ਸੁਖ ਨ ਪਾਇਆ ਤਨ ਤਨ ਹਰ ਸਾਧ ਜਨ ਮਰ ਸਗਿਆ ਨਾਨਕ ਜਿਨੀ ਨਾਮ ਤੇ ਆਇਆ ਜੈ ਬਸੋਟ ਭਾਗੀ ਸਗਿਆ ਸੰਤਾ ਸੰਗ ਸੁਮਾਇਆ ਤੈ ਦੁਖ ਨ ਭੁਗ ਨ ਰੋਗ ਵਿਆਪੈ ਚਰਨ ਕਮਲ ਲਵਲਾਈਆ ਤੈ ਜਨਮ ਮਰਨ ਆਮਣ ਜਾਣਾ ਨਿਰਚਨ ਸਰਨੀ ਪਾਈਆ ਰੇਸ਼ੋ ਨ ਮੋਹ ਵਿਆਪੈ ਨਾਨਕ ਹਰ ਏਕ ਧਿਆਈਆ ਦ੍ਰਿੜਤਾਰ ਮਨ ਭੇਦਿਆ ਪਿਆਰੇ ਦਨੇ ਸਹਿ ਸੁਭਾਏ ਸੇ ਸੁਆਰੀ ਸੰਗ ਮਿਲ ਪ੍ਰੀਤਮੈ ਨਾਨਕ ਮੰਗਲ ਗਾਏ ਸਗੀ ਸਹੇਲੀ ਰਵ ਰਗਰਾਤੀ ਮੰਤਨ ਇਛ ਬਜਾਏ ਨਾਨਕ ਅਚਾਰਜ ਅਚਾਰਜ ਮਿਲਿਆ ਕਹਿ ਨਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏ ਏਕ ਰੂਪ ਸਗਲੋ ਪਸਾਰਾ ਆਪੇ ਪੰਜ ਆਪ ਵਿਵਹਾਰਾ ਐਸੋ ਗਿਆਨ ਬਿਰ ਲੋਹੀ ਪਾਏ ਜਦ ਕਾਤੇ ਜਾਈਏ ਤਦ ਦ੍ਰਿਸ਼ਟਾਏ ਰਹਾਉ ਅੰਤ ਰੰਗ ਨਿਰੰਕਾਰ ਇੱਕ ਰੰਗਾਏ ਆਪੇ ਜਲ ਥਲ ਆਪੇ ਤੰਗਾਏ ਆਪੇ ਹੀ ਮੰਦਿਰ ਆਪੇ ਸੇਵਾ ਆਪੇ ਪੁਜਾਰੀ ਆਪੇ ਦੇਵਾਏ ਆਪੇ ਜੋਗਨ ਆਪੇ ਜੁਗਤਾਏ ਨਾਨਕ ਪ੍ਰਭਸਦ ਹੀ ਮੁਕਤਾਏ ਬੇਲਾਵਲ ਹੀ ਮਹੱਲਾ ਪੰਜਮਾਏ ਆਬੂ ਪਾਵਨ ਆਪ ਸਰਨਾਏ ਆਪ ਕਰਾਉਣ ਦੂਸਰਾ ਲੈ ਨਾ ਆਪਣ ਭਜਨ ਆਪ ਹੀ ਕਰਨਾ ਏ ਆਪਣ ਨਿਰਭੂ ਆਪ ਹੀ ਚਲਣਾ ਏ ਰਹਾਉ ਆਪ ਹੀ ਮਠ ਆਪ ਹੀ ਬੁਝਣਾ ਆਪ ਹੀ ਮਠ ਆਪ ਹੀ ਬੁਲਣਾ ਆਵੇ ਛਲਣ ਆਪ ਹੀ ਛਲਣਾ ਏ ਆਪੇ ਗੋਤ ਆਪ ਪ੍ਰਗਟਣਾ ਆਪੇ ਹੀ ਕਰਕ ਆਪੇ ਅਲਪਣਾ ਏ ਆਪੇ ਅਗਤ ਆਪ ਸੰਗ ਰਚਨਾ ਏ ਕੌਣ ਪ੍ਰਭ ਕੇ ਸੰਗ ਜਜਨਾ ਬਿਲਾ ਬਿਲ ਮਹੱਲਾ ਪੰਜਮਾਏ ਭੂਲੇ ਮਾਰਗ ਜਨੇ ਉਪਤਾਇਆ ਏ ਐਸਾ ਗੁਰਵਿਣ ਭਾਗੀ ਪਾਇਆ ਏ

ਕਿਰਪਾ ਪ੍ਰਕਾਰ ਮੈਂ ਪਾਇਆ ਏ ਰਹਾਉ। ਭਗਤ ਵਛਲ ਪੈ ਕਾਟਨ ਹਾਰਾ, ਸੰਸਾਰ ਸਾਗਰੇ ਅਬ ਉਤਰੇ ਪਾਰ ਹੈ। ਪਤਤ ਪਾਵਨ ਪ੍ਰਭਿਤੇ ਵੇਦ ਲਿਖਿਆ, ਪਾਵਨ ਸੁਨੈਣ ਉਪੇਖਿਆ, ਸਾਧ ਸੰਗ ਪ੍ਰਗਟ ਨਾਰਾਇਣ, ਨਾਗ ਦਾਸ ਸਭ ਦੁੱਖ ਪਲਾਇਣ, ਬਲਾਵਲ ਵੀ ਮਹਲਾ ਪੰਜਮਾਏ। ਕਵਨ ਜਾਨੀ ਪ੍ਰਤੀ ਤੂੰ ਸੇਵਾ, ਪਾਵਨਾਸੀ ਅਲਗੋ ਪੀਵਾ, ਗੁਣ ਬੰਦ ਪ੍ਰਭ ਕਹੀ ਕਬੀਰ ਆਏ, ਊਜ ਮੈਂ ਸਵਾਮੀ ਰਮੀਰ ਆਏ, ਤੂੰ ਪਰਾਂ ਪਲਟਾ ਕਰ ਮੇਰਾ ਰਹਾਉ। ਇਸ ਮੈਂ ਨਹੀਂ ਕੋਈ ਦੂਜਾ, ਤੁਸੀਂ ਜਾਣੋ ਆਪਣੀ ਪੂਜਾ, ਆਪੋ ਕੋਈ ਨਾ ਹੋ ਬਤਾਈ ਭਾਈ, ਜੇ ਪ੍ਰਭ ਦੇਵੇ ਸੋ ਨਾਮ ਪਾਈ, ਕਹੋ ਨਾ ਜੋ ਜਾਣੋ ਪ੍ਰਭ ਪਾਇਆ, ਗੁਣਦਾਨ ਪ੍ਰਭ ਨਹੀਂ ਪਾਇਆ, ਬਲਾਵਲ ਹੋਈ ਮਹੱਲਾ ਪੰਜਮਾਏ। ਮਾਤ ਗਰ ਮੈਂ ਹਾਥ ਦੇ ਰੱਖਿਆ, ਹਾਥ ਰਸ ਛੁੱਟ ਵਿਖਿਆ, ਫਲ ਫਲ ਚੱਖਿਆ, ਅਗੋ ਸਭ ਛੋੜ ਜੈ ਜਾਲ, ਜਬ ਜਬ ਹਾਈ ਸਗੇ ਸੰਘਾਰੇ ਮੂਰਤਾ ਪਏ, ਤਨ ਬਣ ਸੇ ਜਾਈ ਬੇਤਾਲ ਹੋਈ ਰਾਉ, ਤਨ ਮਨ ਤਨ ਆਪਣਾ ਕਰ ਥਾ ਪਿਆ, ਕਰਨ ਹਰੇ ਨੁਖ ਨਾ ਜਾ ਪਿਆ, ਮਹਾਮੋਹ ਅਦਕੂ ਪਈ ਪਰਿਆ, ਪਾਰ ਬ੍ਰਹਮ ਮਾਇਆ ਪਟਲੀ ਵਿਸਰਿਆ, ਵੱਡੇ ਪਾਪਰਾ ਕੀਰਤਨ ਗਾਇਆ, ਸਾਸੰਗ ਨਾਨਕ ਪਾਇਆ, ਬੇਲਾ ਬਲ ਮਹੱਲਾ ਪੰਜਮਾਏ। ਮਾਤ ਪਿਤਾ

अर्थ धर्म काम मोका दाता पूरी पई सिमर सिमर बेदाता।

ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਰਦਾਸ ਸਦਾ ਸਦਾ ਵਡਿਆ ਨਾਨਕ ਗੁਰ ਪਾਸ ਰਾਗ ਬਲਾਵਲ ਮਹੱਲਾ ਪੰਜਵਾਈ ਕਾਲ ਪੰਜਵਾਂ ਚੌਪ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ ਮਿਰਤ ਮੰਡਲ।

ਜੈਨ ਬਸਾਰ ਇੱਕ ਚਾਲ ਇੱਕ ਚਾਲ ਸਹਿ ਆਪਣੀ ਵਾਰ ਜੈਨ ਹੋਏ ਪੂਰਾ ਸਰਗ ਸੇ ਵਾਸੇ ਅਤ ਹਰ ਦੁਆਰ ਜਨਾਨਕ ਹਰਦਾਸ ਕਾ ਹਰ ਰੱਖ ਪੈ ਜੋ ਮਰਾਰ ਬਿਲਾਵਲ ਮਹੱਲਾ ਪੰਜਵਾ ਲੋਕਣ ਕੀਆਂ ਵੜਿਆਈਆਂ ਵੈਸ਼ਣ ਪਾ ਗੋ ਜੋ ਮਿਲੇ ਪਾਰਾ ਆਪਣਾ ਤੇ ਬੋਲ ਕਰਾਗੋ

ਹੈ ਕਿ ਨਾਮ ਉਧਾਰਾ ਹੈ। ਜੋ ਤੁਮ ਕਰੋ ਸੋਈ ਭਲਾਏ, ਮੈਂ ਲੇਤਾ ਹੈ ਮੁਗਤਾ ਸਭ ਸਮੱਗਰੀ ਤੇਰੀਆਂ ਸਭ ਤੇਰੀ ਯੋਗਤਾ ਹੈ। ਚਰਨ ਹੋਏ ਪਕਾਰੋ ਕਰ ਸੇਵਾ ਸਾਟਾ ਕਰ ਭਾਵੇ, ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵਾਏ, ਬਲਾ ਬਲੋ ਮਹੱਲਾ ਪੰਜਮਾਏ। ਮਿਰਤ ਹਸੀ ਸਰ ਉਪਰਾਏ, ਪਸ਼ੂਆਂ ਨੇ ਬੂਝਾਏ, ਬਾਦ ਸਹੰਕਾਰ ਮਾਏ, ਮਰਨਾ ਨੇ ਸੂਝਾਏ, ਸਗੋ ਸਿਉ

ਮਿਲ ਸੰਗ ਸਭ ਪਰਮ ਗਏ ਮਿਟੇ ਕਦ ਭਈ ਹਮਾਰੀ ਜਾਦਨ ਭੇਟੇ ਸਾਧ ਮੋਏ ਉਦਣ ਬਲਿਹਾਰੀ ਪਰਮ ਆਪਣੇ ਜੀ ਆਰਾਏ ਫਿਰ ਓ ਵਾਰੀ ਰਹਾਉ ਏਸ਼ਡਾਈ ਮੋਏ ਤੇ ਐਂਤੀ ਦੇ ਟਾਰੀ ਸਹਿਣ ਹੋਈ ਮਨ ਪਿਆ ਬੈਂਸੀ ਅਦਿਆ ਪਾਰੀ ਨੰਦ ਚੰਦ ਪਰ ਦੁੱਖ ਨਾ।

ਪਾਲਣਾ ਕਰ ਤੇ ਮਾਲੇ ਹੋ ਉੱਚੇ ਤੇ ਉੱਚਾ ਵੱਡਾ ਸਭ ਸਭ ਅਸਨ ਪਰਨੇ ਹੋ ਦਾਸ ਦਾਸ ਕੋ ਦਾਸ ਰਾਏ ਨਾਨਕ ਲੇ ਹੋ ਬਿਲਾਵਲ ਮਹੱਲਾ ਪੰਜਵਾ ਏਕ ਏਕ ਗੋਬਿੰਦ ਕੀ ਤਿਆਗੀ ਮਨ ਆਸ ਹੋ ਪਰ ਸਮਰੱਥ ਪ੍ਰਭ ਪੂਰਨ ਗੁਣ ਤਾਸ ਜਾਨਕੀ ਨਾ ਆਧਾਰ ਹੈ ਪ੍ਰਭ ਸਰਨੀ ਪਾਏ ਪਰਮੇਸ਼ਰ ਕਾ ਆਸਰਾ ਸੰਤਨ ਮਨਮਾ ਹੈ ਰਹਾਉ ਆਪ ਰੱਖੇ ਆਪ ਦੇਵ ਸੀ ਆਪੇ ਪ੍ਰਤ ਪਾਰ ਦੀਨ ਦਿਆਲ ਕਿਰਪਾ ਨਿਧਿਆਏ ਸਾਸ ਸਾਸ ਸਮਾਰਾਏ ਕਰਨ ਹਰ ਜੋ ਕਰੇ ਆਏ ਸਹੀ ਵਡਿਆਈ ਗੁਰਪੁਰੇ ਵਿਦੇਸਿਆ ਸੁਖ ਹਸਮ ਰਜਾਈ ਚਿਤ ਦੇਸਾ ਗਾਂ ਕਾਜੇ ਜਨ ਹੁਕਮ ਪਛਾਤਾ ਨਾ ਬਿਨਸੇ ਨਾ ਛੋੜ ਜਾਏ ਨਾਨਕ ਰੰਗ ਰਾਤਾ ਏ ਬਿਲਾਵਲ ਮਹੱਲਾ ਪੰਜਵਾ ਮਹਾਂ ਤਵਤ ਪੈ ਤੈ ਪਈ ਸ਼ਾਂਤ ਪਰਸਦ ਪਾਵਨਾਠ ਅੰਧ ਕੂ ਮੈਂ ਗਰਦ ਦੇ ਘਾਡੇ ਦੇ ਹਾਦਾ ਏ ਹਮਾਰੇ ਸਾਜਨਾ ਹਮ ਅਵਿਆਏ ਬਤ ਸੰਗ ਹਰ ਸਾਧ ਕੇ ਪੂਰਨ ਆਸਾਏ ਪੈ ਮਿਲਸੇ ਤੇ ਲੋਕੇ ਪਾਏ ਸੁਗਤਾਨ ਦਇਆ ਕਰੀ ਸਮਰੱਥ ਗੁਰ ਵਸਿਆ ਮਨ ਨਾਮ ਨਾਨਕੀ ਤੂੰ ਟੇ

ਸੰਤਾਂ ਇੱਕ ਧਿਆਵਨਾ ਦੂਸਰ ਕੋ ਨਾਹੇ, ਇੱਕ ਸਿਆਗ ਬੇਨਤੀ ਰਵਿਆ ਸਰਬ ਥਾਏ। ਕਥਾ ਪੁਰਾਤਨ ਇਉਂ ਸੁਣੀ, ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀਏ ਜਿਨ ਲੀਏ ਮਾਨੀ। ਸਤ ਵਚਨ ਨਾਨਕ ਕਹਾ, ਪ੍ਰਗਟ ਸਭ ਮਾਹੇ, ਪ੍ਰਭ ਕੇ ਸੇਵਕ ਸ਼ਰਨ ਪ੍ਰਭ, ਤਿਨ ਕੋ ਪਉ ਨਾਹੇ। ਬਿਲਾਵਲ ਮਹੱਲਾ ਪੰਜਵਾਂ, ਬੰਧਨ ਕਾਟੈ ਸੋ ਪ੍ਰਭੂ, ਜਾ ਕੈ ਕਲ ਹਾਥ, ਅਵਰ ਕਰਮ ਨਹੀਂ ਛੂਟੀਐ, ਰਾਖੋ ਹਰਨਾਥ। ਤੋ ਸਰਨਾਗਤ ਮਾਧਵੇ ਪੂਰਨ ਦਇਆਲ, ਛੂਟ ਜਾਏ ਸੰਸਾਰ ਤੇ, ਰਾਖੈ ਗੋਪਾਲ ਰਹਾਉ। ਆਸਾ ਪਰਮ ਬੇਕਾਰ ਮੋਹ, ਇਨ ਮਹਿ ਲੋ ਬਹਾਨਾ, ਝੂਠ ਸਮੱਗਰੀ ਮਨ ਵਸੀ, ਪਰ ਬ੍ਰਹਮ ਨਾ ਜਾਨਾ। ਪਰਮ ਜੋਤ ਪੂਰਨ ਪੁਰਖ, ਸਭ ਜੀ ਤੁਮਾਰੇ, ਜੋ ਤੂੰ ਰਾਖੈ ਤਿਉਂ ਰਹਾਂ, ਪ੍ਰਭ ਅਗਮੈ ਪਾਰੇ, ਕਰਨ ਕਾਰਨ ਸਮਰੱਥ ਪ੍ਰਭ, ਦੇਹ ਆਪਣਾ ਨਾਉ। ਨਾਨਕ ਤਰੀਐ ਸਾਧ ਸੰਗ, ਹਰ ਹਰ ਗੁਣ ਗਾਉ। ਬਿਲਾਵਲ ਮਹੱਲਾ ਪੰਜਵਾਂ, ਕਵਨ ਕਵਨ ਨੀ ਪਤਰਿਆ, ਤੁਮਰੀ ਪ੍ਰਤੀਤ, ਮਹਾ ਮੋਹਣੀ ਮੋਹਿਆ, ਨਰਕ ਕੀ ਰੀਤ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰਕਾ ਪੈ ਖਿਰਤਾਉ ਛੁੱਟਾ, ਜੋ ਉੱਪਰ ਲਾਦਾ ਰਹਾਉ। ਜਪ ਤਪ ਸੰਜਮ ਤੁਮ ਖੰਡੇ, ਜਮਕੇ ਦੁੱਖ ਡਾਂਡ, ਸਿਮਰਾ ਨਾਹੀ ਜੋਣ ਦੁੱਖ ਨਿਰਲੱਜੇ ਭਾਂਡ, ਹਰ ਸੰਗ ਸਹਾਈ ਮਹਾਮੀਤ, ਸੋ ਤੇਰਾ ਭੇਦ, ਬੀਧਾ ਪੰਚਵਟਵਾਰਈ ਉਪਜੋ ਮਹਾ ਖੇਦ। ਨਾਨਕ ਤਿਨ ਸੰਤਨ ਸਰਨਾਗਤੀ, ਜਿਨ ਮਨ ਵਸ ਕੀਨਾ, ਤਨ ਤਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ। ਬਿਲਾਵਲ ਮਹੱਲਾ ਪੰਜਵਾਂ, ਉਦਮ ਕਰਤ ਆਨੰਦ ਪਿਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ, ਪੂਰਨ ਵਿਚਾਰ, ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾਂ, ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ ਰਹਾਉ। ਜੀ ਜੰਤ ਸਭ ਸੁਖ ਵਸੇ, ਸਭ ਕੈ ਮਨ ਲੋਚ, ਪਰ ਉਪਕਾਰ ਨਿਤ ਚਿਤਵਤੇ, ਨਾਹੀ ਕਛੁ ਪੋਚ। ਧਨ ਸੁਥਾਨ ਬਸੰਤ ਧਨ, ਜਹ ਜਪੀਆ ਨਾਮ, ਕਥਾ ਕੀਰਤਨ ਹਰ ਅਤਕਨਾ, ਸੁਖ ਸਹਿਜ ਵਿਸਰਾਮ, ਮਨ ਤੇ ਕਦੇ ਨਾ ਬੀਸਰਾ, ਅਨਾਥ ਕੋ ਨਾਥ, ਨਾਨਕ ਪ੍ਰਭ ਸਰਨਾਗਤੀ, ਜਹ ਕੈ ਸਭ ਕਿਛੁ ਹਾਥ। ਬਿਲਾਵਲ ਮਹੱਲਾ ਪੰਜਵਾਂ, ਜਿਨ ਤੂੰ ਬੰਦ ਕਰ ਛੋਡਿਆ, ਪੁਨ ਸੁਖ ਮੈਂ ਪਾਇਆ, ਸਦਾ ਸਿਮਰ ਚਰਨਾਰ ਬਿੰਦ, ਸੀਤਲ ਹੋਤਾਇਆ। ਜੀਵਤਿਆ ਅਥਵਾ ਮੋਇਆ, ਕਿਛ ਕਾਮ ਨਾ ਆਵੈ, ਜਿਨ ਇਹ ਰਚਨ ਰਚਾਇਆ, ਕੋ ਤਿਸ ਸਿਉ ਰੰਗ ਲਾਵੈ ਰਹਾਉ। ਰੇ ਪ੍ਰਾਣੀ ਉਸਨ ਸੀਤ ਕਰਤਾ, ਕਰੈ ਘਾਮ ਤੇ ਕੱਢ, ਕੀਰੀ ਤੇ ਹਸਤੀ ਕਰੈ, ਟੂਟਾ ਲੇ ਗੰਢ, ਅੰਡ ਜੇਰੇ ਸਿਤ ਜੋਤ ਪੁਜਾ, ਪ੍ਰਭ ਕੀ ਇਹ ਕਿਰਤ, ਕਿਰਤ ਕਮਾਵਣ ਸਰਬ ਫਲ, ਰਵੀਆ ਹਰ ਨਿਰਤ, ਹਮ ਤੇ ਕਛੁ ਨਾ ਹੋਵਨਾ, ਹਾਂ ਸ਼ਰਨ ਪ੍ਰਭ ਸਾਧ, ਮੋਹ ਮਗਨ ਕੂਪੰਦ ਤੇ, ਨਾਨਕ ਗੁਰ ਕਾਢ। ਬਿਲਾਵਲ ਮਹੱਲਾ ਪੰਜਵਾਂ, ਖੋਜਤ ਖੋਜਤ ਮੈਂ ਫਿਰਾਂ, ਖੋਜੋ ਬਨ ਥਾਨ, ਅਛਲ ਛੇਦ ਅਭੇਦ ਪ੍ਰਭ ਐਸੇ ਭਗਵਾਨ, ਕਬ ਦੇਖੋ ਪ੍ਰਭ ਆਪਣਾ, ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ, ਬਸੀਆ ਪ੍ਰਭ ਸੰਗ ਰਹਾਉ। ਵਰਨ ਆਸ਼ਰਮ ਸ਼ਾਸਤਰ ਸੁਣੋ, ਦਰਸ਼ਨ ਕੀ ਪਿਆਸ, ਰੂਪ ਨਾ ਰੇਖਣਾ ਪੰਚ ਤੱਤ, ਠਾਕੁਰ ਅਵਿਨਾਸ਼, ਉਹ ਸਰੂਪ ਸੰਤਨ ਕਹਾ, ਬਿਰਲੇ ਜੋਗੀਸਰ, ਕਰ ਕਿਰਪਾ ਜਾ ਕਉ ਮਿਲੇ, ਤਨ ਧਨ ਤੇ ਈਸਰ, ਸੋ ਅੰਤਰ ਸੋ ਬਾਹਰੇ, ਬਿਨਸੇ ਤਹ ਪਰਮਾ, ਨਾਨਕ ਤਿਸਰਾ ਭੇਟਿਆ, ਜਾ ਕੇ ਪੂਰਨ ਕਰਮਾ। ਬਿਲਾਵਲ ਮਹੱਲਾ ਪੰਜਵਾਂ, ਜੀ ਜੰਤ ਸੋ ਪ੍ਰਸੰਨ ਪਏ, ਦੇਖ ਪ੍ਰਭ ਪ੍ਰਤਾਪ, ਕਰਜ ਉਤਾਰ ਸਤਿਗੁਰੂ ਕਰ ਆਹਰ ਆਪ, ਖਾਤ ਖਰਚਤ ਨਿਭਤ ਰਹਾ, ਗੁਰ ਸ਼ਬਦ ਅਖੂਟ, ਪੂਰਨ ਭਈ ਸਮੱਗਰੀ, ਕਬ ਨਹੀਂ ਟੁੱਟ ਰਹਾ, ਸਾ ਸੰਗ ਆਰਾਧਨਾ, ਹਰ ਨੇਤ ਅਪਾਰ, ਧਰਮ ਅਰਥ ਅਰ ਕਾਮ ਮੋਖ ਦੇ ਤਿੰਨੀ ਬਾਰ, ਭਗਤ ਰਦ ਏਕ ਰੰਗ, ਗੋਬਿੰਦ ਗੋਪਾਲ, ਰਾਮ ਨਾਮ ਤਨ ਸੰਚਿਆ, ਜਾਕਾ ਨਹੀਂ ਸੁਮਾਰ, ਸ਼ਰਨ ਪਰੇ ਪ੍ਰਭ ਤੇਰੀਆ, ਪ੍ਰਭ ਕੀ ਵਡਿਆਈ, ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ। ਬਿਲਾਵਲ ਮਹੱਲਾ ਪੰਜਵਾਂ, ਸਿਮਰ ਸਿਮਰ ਪੂਰਨ ਪ੍ਰਭੂ, ਕਾਰਜ ਪੈ ਰਾਸ, ਕਰਤਾਰਪੁਰ ਕਰਤਾ ਵਸਾ, ਸੰਤਨ ਕੈ ਪਾਸ ਰਹਾਉ। ਬਿਘਨ ਨਾ ਕੋ ਲਾਗਤਾ, ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ, ਤੋਟ ਨਾ ਆਵਾ ਕਦੇ ਮੂਲ, ਪੂਰਨ ਭੰਡਾਰ, ਚਰਨ ਕਮਲ ਮਨ ਤਨ ਵਸੇ, ਪ੍ਰਭ ਅਗਮੇ ਅਪਾਰ, ਬਸਤ ਕਮਾਵ ਸਭ ਸੁਖੀ, ਕੇਸ਼ੀ ਉਨ ਨਾ ਦੀਸ, ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸ, ਜੈ ਜੈਕਾਰ ਸਭੈ ਕਰ ਸਚ ਥਾਨ ਸੁਹਾਇਆ, ਜਪ ਨਾਨਕ ਨਾਮ ਨਿਧਾਨ ਪ੍ਰਾ, ਸੁਖ ਪੂਰਾ ਗੁਰ ਪਾਇਆ। ਬਿਲਾਵਲ ਮਹੱਲਾ ਪੰਜਵਾਂ,
ਹਰ ਹਰ ਹਰ ਅਰਾਧਿਆ ਹੋਈਏ।

रोग, रामचंद की लष्ट का जिन मारिया रोग रहाव। गुरपुरा हर जापिया नित कीचै भोग, सास संगत कैवारण मिलिया संजोग। जिस सिमरत सुख पाइय बिन सह वियोग, नानक प्रभ शरणागति करण कारण जोग। राग बिलावल महला पंजवा, दो पदे कर पंजवा, एको अंकार सतगुर प्रसाद। अवर उपाव सब त्यागया, दारू नाम लया, ताप पाप सब मिटे रोग, शीतल मन पहया। गुरपुरा आराध्या सगला दुख गया, रखन हर रखिया अपने करमया रहाओ। बाह पकर प्रभ काढ़िया कीना अपनया, सिमर सिमर मन तन सुखी नानक निरभया। बिलावल महला पंजवा, कर धर मस्तक थापिया नाम दीनो दान, सफल सेवा पार ब्रह्म की ताकि नहीं हान। आपे ही प्रभ राखता भगतन की आन, जो जो चितव सा जन सो लेता मान। रहाओ शरण परे चरनार बिंद जन प्रभ के प्राण, सच सुपाए नानक मिले ज्योति ज्योत समान। बिलावल महला पंजवा, चरण कमल का आसरा दीनो प्रभ आप, प्रभ शरणागत जन परे तका सद प्रताप। रखन हर अपार प्रभ तकी निर्मल सेव, राम राज रामदासपुर कीने गुरुदेव। रहाओ सदा सदा हर त्याय किश बिगड़ न लग, नानक नाम सलाही पै दुश्मन भग। बिलावल महला पंजवा, मान तन प्रभ आराध्य मिल सत समाग, उचरत गुण गोपाल जास दूर ते जम भग। राम नाम जो जन जप अनदन सद जग, तंत मंत न जो है ते चाख न लग। रहाओ काम क्रोध मद मान मोह बिनसे अनुराग, आनंद मगन रस राम रंग नानक शरनाग। बिलावल महला पंजवा, जी जुगत वास प्रभु का जो कह सो करना, पै कर पर सन गोपाल राय पौ किश नहीं करना। दुख न लागे कदे तुद पार ब्रह्म चतारे, जम कंकर नेड़ ना आवई गुर सिख प्यारे। रहाओ करन कारण समरथ है तिस बिन नहीं होर, नानक प्रभ शरणागति साचा मन जोर। बिलावल महला पंजवा, सिमर सिमर प्रभ अपना नाठा दुख ठाओ, विश्राम पाए मिल सत्संग ताते बौड़ ना तहाओ। बलिहारी गुरु अपने चरणन बल जाओ, आनंद सुख मंगल बने पेखत गुण गाओ। रहाओ कथा कीर्तन राग नाद धुन ए बनयो सुआओ, नानक प्रभ सो प्रसन्न पै वंशत फल पाओ। बिलावल महला पंजवा, दास तेरे की बेनती रिद कर प्रगास, तुमरी कृपा ते पार ब्रह्म दुखन को नास। चरण कमल का आसरा प्रभ पुरख गुणतास, कीर्तन नाम सिमरत राहो जब लग घट सास। रहाओ मात पिता बंदब तूहा तू सर्ब निवास, नानक प्रभ शरणागति जाको निर्मल जास। बिलावल महला पंजवा, सर्ब सिद्ध हर गाइय सब भला मनावै, साध साध मुख ते कहा सुन दास मिलावै। सुख सहज कल्याण रास पूरा गुरकीन, जी सगल दयाल पे हर हर नाम चीन। रहाओ पूरा हो सर्वत्र मैं प्रभ गुणि गहीर, नानक भगत आनंद मै पे प्रभ की धीर। बिलावल महला पंजवा, अरदास सुनी दा तार प्रभ हुए कृपाल, राख लिया अपना सेवको मुख निंदक शार। तुझना जो है को मीत जन तू गुर का दास, पार ब्रह्म तू रखिया दे अपने हाथ। रहाओ जीयन का दाता एक है बिया नहीं होर, नानकी बेनंतिया मैं तेरा जोर। बिलावल महला पंजवा, मीत हमारे साजना राखे गोबिंद, निंदक मृतक होए गए तुम हो निचिंद। रहाओ सगल मनोरथ प्रभ किए फेटे गुरुदेव, जय जयकार जगत मय सफल जानकी सेव। ऊच अपार अगणत हर सब जीज सहाथ, नानक प्रभ शरणागति जत कत मेरा साथ। बिलावल महला पंजवा, गुरपुरा आराध्या होए कृपाल, मार्ग संत बताया तूठ जमजाल। दुख भूख संसा मिठिया गावत प्रभ नाम, सह सुख आनंद रस पूरन सब काम। रहाओ जलन बुझी शीतल पै राखे प्रभ आप, नानक प्रभ शरणागति जाका वट प्रताप। बिलावल महला पंजवा, तरत सुहावी सफल थान
पूरन पै काम पौ नाठा प्रम मिट गया रव्या नित राम साध जना कै संग बस्त सुख सहज विश्राम साई कड़ी सुलखनी सिमरत हर नाम रहाव प्रगट पै संसार मैं फिरते पहनाम नानक तिसर नागति कड़कड़ सब जान बिलावल महला पंजवा रोग मिटाया आप प्रभ उपज सुख शांत वट प्रताप चर जुह रूप हर कीनी दात गुरु गोविंद कृपा करी राख्या मेरा पाई हम तिसकी शरणागति जो सदा सहाई रहाओ बिरथी कदे ना होवई जन की अरदास नानक जोर गोविंद का पूरन गुणतास बिलावल महला पंजवा मर मर जन्मे जिन बिसरिया जीवन का दाता पार ब्रह्म जन सेव्या आनंद नगराता सांस सहज आनंद कना पूरन पयास सुख पाया हर सत्संग सिमरत गुणतास रहाओ सुन स्वामी अरदास जान तुम अंतर जामी थान थनंतर रब रहे नानक के स्वामी बिलावल महला पंजवा ताती वाव न लग गई पार ब्रह्म शरण आई चौ गिरद हमारा राम कार दुख लगे ना पाई सतगुर पूरा भेटिया जन बनत बनाई राम नाम औख दिया एका लिव लाई रहा राख लिये तन रखन हार सब ब्याध मिटाई कहो नानक कृपा पई प्रपय सहाई बिलावल महला पंजवा अपने बालक आप रखियन पार ब्रह्म गुरदेव सुख शांत सहज आनंद पय पूरन पई सेव रहा भगत जना की बेनती सुनी प्रभ आप रोग मिटाए जिवालेन जाका वड प्रताप दुख हमारे बख्शियन अपनी कल तहारी मन बांछत फल दितियन नानक बलहारी राग बिलावल महला पंजवा चौपदे दो पदे कर शिवा एको अंकार सतगुर प्रसाद मेरे मोहन ए श्रवणी ए ना सुनाए साकत गीत नाद धुन गावत बोलत बोल अजाय रहाओ सेवत सेव सेव सद सेवो सदा करो किरताए अपय दान पावो पुरख दाते मिल संगत हर गुण गाए रसना अगह अगह गुण राती नैन दर्श रंग लाए ओह किरपाल दीन दुख भंजन मोहे चरण दिदा वसाए सब हूँ तला तला सब ऊपर एह दृष्ट दृष्टाए अभिमान खोए खोए खोए खोई हाओ मोको सतगुर मंत्र दृढ़ाए अतुल अतुल अतुल नह तुलिया भगत वशल किरपाए जो जो शरण परयो गुरु नानक अपय दान सुख पाए बिलावल महला पंजवा प्रभ जी तू मेरा प्राण आधारा नमस्कार दंडौत बंदना अनक बार जाऊ बारा रहाओ उठत बैठत जस सौवत जागत एह मन तुझे चितारा सुख दुख इस मन की बिरथा तुझ ही आगे सर तू मेरी ओट बाल बुद्ध धान तुम ही तुम है मेरा परवारा जो तुम करो सोई पल हमरा एक नानक सुख चरनारा बिलावल महला पंजवा सुनियत प्रभ तौ सगले उदाहरण मोह मगन पतत संग प्राणी ऐसे मन बिसारन रहाओ संच भिख्या ले ग्राहज कीनी अमृत मन ते डारन काम क्रोद लोभ रत निंदा सत संतोख विदारन इनते काढ़ लिख मेरे स्वामी हार परे तुम सारन नानक की बेनंती प्रप साध सांग रंक तारन बिलावल महला पंजवा सुन संतन कह सुनियत प्रभ की बात कथा कीर्तन आनंद मंगल धौन पूर रही दिन सिर रात रहव कर कृपा अपने प्रभ कीने नाम अपने की कीनी दात आठ पहर गुण गावत प्रभ के काम क्रोध इस तन ते जात तृप्त गाए पेख प्रभ दर्शन अमृत हर रस भोजन खात चरण शरण नानक प्रभ तेरी कर कृपा संत संग मिलात बिलावल महला पंजवा राख लिए अपने जन आप कर कृपा हर हर नाम दीनो पिनस गए सब सोग संताप रहाओ गुण गोविंद गावो हर सब हर जन राग रतन रसना आलाप कोट जन्म की तृष्णा निवरी राम रसायन आत्म त्राप चरण गहे शरण सुख दाते गुर का वचन जपे हर जाप सागर तरे परम पय बिनसे कहो नानक ठाकुर प्रताप बिलावल महला पंजवा ताप लाहया गुर सृजनहार सतगुर अपने कौ बल जाई चिन पैज रखी सारा संसार रहाओ कर मस्तक धार बालक रख लीनो प्रभ अमृत नाम महारस दीनो दास की लाज रख मेहरबान गुरु नानक बोला दरगा परवान राग बिलावल महला पंजवा चौपदे दो पदे कर सतवा
ਏਕੋ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਵਿਚਾਰ ਉਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਣ ਬਿਸਮ ਪੈ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਪਏ ਊਹਾਂ ਸੰਗਮਾਤੇ ਓਤ ਪੋਤ ਲਪਟਾਈ ਆਲ ਜਾਲ ਨੀ ਕਛੂ ਜੰਜਾਰਾ ਅਹੰ ਬੁੱਧ ਨੀ ਪੁਹਰਾ ਉੱਚਨ ਉੱਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਏਕ ਅੰਕਾਰ ਏਕ ਅਪਾਰਾ ਏਕ ਅਪਰੇ ਪਾਰਾ ਏਕ ਵਿਸਤੀਰਨ ਏਕ ਸੰਪੂਰਨ ਏਕ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਬਿਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੇ ਜਸ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੋਹਾਵਤ ਹੇ ਰਹਾਉ ਕਨ ਕਾਮਨੀ ਸੇਜ ਸੋਹਣੀ ਛੋੜ ਖਿਨ ਮਹਿ ਜਾਵਤ ਹੇ ਉਰਜ ਰਹੋ ਇੰਦਰੀ ਰਸ ਪ੍ਰੇਰਿਓ ਬਿਖੈ ਠਗੌਰੀ ਖਾਵਤ ਹੇ ਤ੍ਰਿਣਕੋ ਮੰਦਰ ਸਜ ਸਵਾਰਿਓ ਪਾਵਕ ਤਲੈ ਜਰਾਵਤ ਹੇ ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਹੇ ਪੰਚ ਦੂਤ ਮੂੰਡ ਪਰ ਠਾਡੇ ਕੇਸ ਗਹੇ ਫੇਰ ਆਵਤ ਹੇ ਦ੍ਰਿਸ਼ਟ ਨਾ ਆਵਾ ਅੰਧ ਅਗਿਆਨੀ ਸੋਏ ਰਹੋ ਮਦ ਮਾਵਤ ਹੇ ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਿਉਂ ਫਾਹਾਵਤ ਹੇ ਕਹੋ ਨਾਨਕ ਬੰਧਨ ਕਾਟਣ ਕਹੋ ਮੈਂ ਸਤਿਗੁਰ ਪੁਰਖ ਤੇ ਆਵਤ ਹੇ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਰ ਮੁੱਲੀ ਪ੍ਰਾਣ ਪਿਆਰੂ ਮਨ ਅਧਾਰੂ ਚਿਤ ਚਿਤਵੋ ਜੈਸੇ ਪਾਣ ਤੰਬੋਲੀ ਰਹਾਉ ਸਹਿ ਸਮਾਇਓ ਗੁਰੇ ਬਤਾਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇ ਮੁਖ ਲਾਗੋ ਜੋ ਵੱਡ ਪਾਗੋ ਸੁਹਾਗ ਹਮਾਰੋ ਕਤਹ ਨਾ ਡੋਲੀ ਰੂਪਣਾ ਧੂਪਣਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੇ ਰਵੀ ਸੁਹਾਗਣ ਅਤ ਨੀਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦਮਈ ਜਬ ਤੇ ਪੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨ ਪੂਰ ਰਹੋ ਸੰਪੂਰਨ ਸੀਤਲ ਸਾਂਤ ਦਯਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹ ਮੰਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕਹੋ ਸਗਲੀ ਸੋਜ ਪਈ ਬਿਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਬੇਚਾਰੇ ਭਰਨ ਨਾ ਸਾਕਾਂ ਏਕ ਰੋ ਮਾਈ ਬ੍ਰਹਮ ਮਹੇਸ਼ ਸਿੱਧ ਮੌਣ ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥੀਆ ਕਿਛ ਕਥਨ ਨਾ ਜਾਈ ਜਹਾਂ ਜਹਾਂ ਦੇਖਾਂ ਤਾਂ ਰਹਿ ਸਮਾਈ ਰਹਾਉ ਜੈ ਮਹਾ ਭਿਆਨ ਦੁਖ ਜਮ ਸੁਣੀਐ ਤਾਂ ਮੇਰੇ ਪ੍ਰਭ ਤੂੰ ਹੈ ਸਹਾਈ ਸ਼ਰਨ ਪਰਿਓ ਹਰ ਚਰਨ ਗਹੇ ਪ੍ਰਭ ਗੁਰ ਨਾਨਕ ਕੋ ਬੁਝ ਬੁਝਾਈ ਬਿਲਾਵਲ ਮਹੱਲਾ ਪੰਜਵਾਂ ਆਗਮ ਰੂਪ ਬਨਾਸੀ ਕਰਤਾ ਪਤਤ ਪਵੇਤੇ ਕਿ ਨਿਮਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਪੇਟਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀਐ ਕਿ ਸੰਜਮ ਪਾਈਐ ਕਹੋ ਸੁਰਜਨ ਕਿਤ ਜੁਗਤੀ ਤਿਆਈਐ ਰਹਾਉ ਜੋ ਮਾਨੁਖ ਮਾਨੁਖ ਕੀ ਸੇਵਾ ਉਤਿਸ ਕੀ ਲਈ ਲਈ ਫੁਰ ਜਾਈਐ ਨਾਨਕ ਸਰਨ ਪਰਿਓ ਸੁਖ ਸਾਗਰ ਮੋਹੇ ਟੇਕ ਤੇਰੋ ਇੱਕ ਨਾਈਐ ਬਿਲਾਵਲ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਤੰਦ ਬੰਦ ਅਰਗਰ ਸਗਲ ਸੰਜਾਰੋ ਅਵਰ ਕਾਜ ਤੇ ਛੂਟ ਭਰੀ ਰਹਾਉ ਸੂਖ ਸਹਿਜਰ ਕਨੋ ਆਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਵਰ ਨਾ ਸਾਖੋ ਗੁਰ ਪੂਰਾ ਮੇਰੀ ਉਲਟ ਧਰੀ ਪੇਖਿਓ ਮੋਹਨ ਸਭ ਕੈ ਸੰਗੇ ਊਣ ਨਾ ਕਾਹੂ ਸਗਲ ਪਰੀ ਪੂਰਨ ਪੂਰਾ ਹੋ ਕਿਰਪਾ ਨਿਧ ਕਹੋ ਨਾਨਕ ਮੇਰੀ ਪੂਰੀ ਪਰੀ ਬਿਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹਉ ਕਿਆ ਕਹਿਤਾ ਜਾਣ ਪਰ ਬੀਨ ਠਾਕੁਰ ਪ੍ਰਮੇਰੀ ਤਿਸਾਗੇ ਕਿਆ ਕਹਿਤਾ ਰਹਾਉ ਆਣ ਬੋਲੇ ਕਹ ਤੁਸੀਂ ਪਛਾਨਾ ਜੋ ਜੀਅਨ ਮੈਂ ਹੋਤਾ ਰੇਮਨ ਕਾਏ ਕਹਾਂ ਲੋ ਡੈਕੈ ਜੋ ਪੇਖਤ ਹੀ ਸੰਗ ਸੁਨਤਾ ਐਸੋ ਜਾਣ ਪਏ ਮਨ ਆਨੰਦ ਆਣ ਬੀਓ ਕਰਤਾ ਕਹੋ ਨਾਨਕ ਗੁਰ ਭਏ ਦਯਾਰਾ ਹਰ ਰੰਗ ਨ ਕਬਹੂਲੈ ਤਾ ਬਿਲਾਵਲ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਚਰ ਭਰੀਐ ਇਹ ਨਿਸ਼ਾਨੀ ਸੁਣੋ ਤੁਮ ਪਹਾਈ ਜੋ ਕਾਲਰ ਪੀਤ ਗਿਰੀਐ ਰਹਾਉ ਜੋ ਦੇਖਾ ਸ਼ਿਦਰ ਤੋਂ ਨਿੰਦਕ ਮਾਹੇ ਪਲੋ ਦੇਖ ਦੁੱਖ ਭਰੀਐ ਆਠ ਪੈਰ ਚਿਤਵੈ ਨੀ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰਾ ਆਇਆ ਹਰਜਨ ਸੋ ਬਾਦੁ ਠਰੀਐ ਨਾਨਕ ਕਾ ਰਾਖਾ ਆ ਪ੍ਰਭ ਸੁਆਮੀ ਕਿਆ ਮਾਨਸ ਵਪਰੇ ਕਰੀਐ ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰਹਿ ਕਰਾਵੈ ਮੁਕਰ ਪਾਵੈ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਘੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਣ ਹੋਵਨ ਮੀਠਾ
ਵਿਖਿਆ ਮੈਂ ਲਪਟਾਏ ਜਰੇ, ਅੰਧ ਕੂਪ ਮੈਂ ਭਰਿਓ ਫਰਾਨੀ, ਪਰਮ ਗੁਬਾਰ ਮੋਹ ਬੰਦ ਪਰੇ, ਕਹੁ ਨਾਨਕ ਪ੍ਰਭ ਹੋਤ ਦਯਾਰਾ, ਗੁਰ ਭੇਟੈ ਕੱਢ ਬਾਂਹ ਫਰੇ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਰਸਨਾ ਹਰ ਚੀਨਾ, ਪਏ ਆਨੰਦਾ ਮਿਟੇ ਅੰਦੇਸੇ, ਪਰਬ ਸਰਬ ਮੁਸੂਖ ਮੋਕੋ ਗੁਰ ਦੀਨਾ ਰਹਾਓ, ਯਾਨਪ ਤੇ ਸਭ ਭਈ ਸਿਆਨਪ, ਪ੍ਰਭ ਮੇਰਾ ਦਾਨਾ ਬੀਨਾ, ਹਾਥ ਦੇ ਰਾਖੈ ਪਣੇ ਕਹੋ, ਕਾਹੂ ਨਾ ਕਰਤੇ ਮਕਾਸ਼ ਖੀਨਾ, ਬਲ ਜਾਵੋ ਦਰਸ਼ਨ ਸਾਧੂ ਕੈ, ਜਿਹ ਪ੍ਰਸਾਦ ਹਰ ਨਾਮ ਲੀਨਾ, ਕਹੁ ਨਾਨਕ ਠਾਕੁਰ ਭਰੋਸੇ, ਕਹੁ ਨਾ ਮਾਨਿਓ ਮਨ ਛੀਨਾ। ਬਿਲਾਵਲ ਮਹੱਲਾ ਪੰਜਵਾਂ। ਗੁਰਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਰਹਾਉ, ਨਿਵਰੇ ਦੂਤ ਦੁਸ਼ਟ ਬੈਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ, ਚਾਹਤੇ ਉਪਰ ਕੋ ਨਾਹੀ। ਬਿਲਾਵਲ ਮਹੱਲਾ ਪੰਜਵਾਂ। ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਹਿ ਦੁਖ ਨਾ ਬੈਪੈ, ਆਗਾ ਦਰਗਾ ਪੂਰਨ ਕਾਮ ਰਹਾਉ, ਆਪ ਤਿਆਗ ਪਰੀਏ ਨਿਤ ਸ਼ਰਨੀ, ਗੁਰ ਤੇ ਪਾਈਏ ਇਹ ਨਿਧਾਨ, ਜਨਮ ਮਰਨ ਕੀ ਕਟੀਆ ਫਸੀ, ਸਾਚੀ ਦਰਗਾ ਕਾਰ ਨਿਸਾਨ, ਜੋ ਤੁਮ ਕਰੋ ਸੋਈ ਪਲ ਮਾਨੋ, ਮਨ ਤੇ ਛੂਟੈ ਸਗਲ ਗੁਮਾਨ, ਕਹੁ ਨਾਨਕ ਤਾਂ ਕੀ ਸਰਨਾਈ, ਜਾ ਕਾ ਕੀਆ ਸਗਲ ਜਹਾਨ। ਬਿਲਾਵਲ ਮਹੱਲਾ ਪੰਜਵਾਂ। ਮਾਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਉਪਕਾਰ ਨਿਤ, ਤਿਸ ਰਸਨਾ ਕਾ ਮੂਲ ਕੇਸ਼ ਨਾਹੀ ਰਹਾਉ, ਕੁਲ ਸਮੂਹ ਉਦਰੇ ਖਿਨ ਭੀਤਰ, ਜਨਮ ਜਨਮ ਕੀ ਮਲ ਲਾਹੀ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਆਨੰਦ ਪਿਸੇਤੀ ਵਿਖਿਆ ਬਨ ਗਾਹੀ, ਚਰਨ ਪ੍ਰਭੂ ਕੈ ਬੋਹਿਤ ਪਾਏ, ਪਵ ਸਾਗਰ ਪਾਰ ਪਰਾਹੀ, ਸੰਤ ਸੇਵਕ ਭਗਤ ਹਰ ਤਾਂ ਕੇ, ਨਾਨਕ ਮਨ ਲਾਗਾ ਹੈ ਤਾਹੀ। ਬਿਲਾਵਲ ਮਹੱਲਾ ਪੰਜਵਾਂ। ਤੀਰੋ ਦੇਖ ਤੁਮਾਰੇ ਰੰਗਾ, ਤੁਸੀਂ ਸਵਾਮੀ ਅੰਤਰ ਜਾਮੀ, ਤੁਸੀਂ ਵੱਸਾ ਸਾਧਕਾ ਸੰਗਾ ਰਹਾਓ, ਖਿਨ ਮੈਂ ਥਾਪ ਨਿਵਾਜੇ ਠਾਕੁਰ, ਨੀਚ ਕੀਟ ਤੇ ਕਰੈ ਰਜੰਗਾ, ਕਬੂ ਨਾ ਬਿਸਰਾ ਹੀ ਹੈ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਬਿਲਾਵਲ ਮਹੱਲਾ ਪੰਜਵਾਂ। ਅਚੁੱਤ ਪੂਜਾ ਜੋਗ ਗੋਪਾਲ, ਮਾਨ ਤਨ ਅਰਪ ਰੱਖੋ ਹਰ ਅੱਗੇ, ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ, ਸਰਨ ਸਮਰੱਥ ਅਕਤ ਸੁਹਦਾਤਾ, ਕਿਰਪਾ ਸਿੰਧ ਵੱਡੋ ਦਯਾਲ, ਕੰਠ ਲਾਇ ਰੱਖ ਆਪਣੇ ਕੋ, ਤਿਸਨੋ ਲੱਗਾ ਨਾ ਤਾਤੀ ਬਾਲ, ਦਮੋਦਰ ਦਯਾਲ ਸੁਆਮੀ, ਸਰਬਤ ਸੰਤ ਜਨਾ ਧਨ ਮਾਲ, ਨਾਨਕ ਜਾਚਕ ਦਰਸ ਪ੍ਰਭ ਮੰਗ, ਸੰਤ ਜਨਾ ਕੀ ਮਿਲੈ ਰਵਾਲ। ਬਿਲਾਵਲ ਮਹੱਲਾ ਪੰਜਵਾਂ। ਸਿਮਰਤ ਨਾਮ ਕੋਟ ਜਤਨ ਪਹੇ, ਸਾਧ ਸੰਗ ਮਿਲ ਹਰ ਗੁਣ ਗਾਏ, ਜਮ ਦੂਤਨ ਕੋ ਤ੍ਰਾਸ ਇਹ ਰਹਾਉ, ਜੇਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ, ਆਵਣ ਜਾਣ ਭਰਮ ਭਉ ਨਾਠਾ, ਜਨਮ ਜਨਮ ਕੇ ਕਿਲ ਵਿਖ ਦਹੇ, ਨਿਰਭਉ ਹੇ ਭਜੋ ਜਗਦੀਸਾ, ਇਹ ਪਦਾਰਥ ਵੱਡ ਭਾਗ ਲਹੇ, ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਬਿਲਾਵਲ ਮਹੱਲਾ ਪੰਜਵਾਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ ਰਹਾਉ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਾਕ, ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ, ਸੋ ਛੁੱਟ ਗਿਆ ਸਭ ਭਾਈ ਸਾਕ, ਕਹੁ ਨਾਨਕ ਤਿਸ ਪਵ ਬਲਿਹਾਰੀ, ਜਿਨ ਜਨਕਾ ਕੀਨੋ ਪੂਰਨ ਵਾਕ। ਬਿਲਾਵਲ ਮਹੱਲਾ ਪੰਜਵਾਂ। ਪੂਰੇ ਗੁਰ ਕੀ ਪੂਰੀ ਸੇਵ, ਆਪੇ ਆਪ ਵਰਤੈ ਸੁਆਮੀ, ਕਾਰਜ ਰਾਸ ਕੀਆ ਗੁਰਦੇਵ ਰਹਾਉ, ਆਦਿ ਮਦ ਪ੍ਰਬੰਤ ਸੁਆਮੀ, ਆਪਣਾ ਥਾਟ ਬਣਾਇਓ ਆਪ, ਆਪਣੇ ਸੇਵਕ ਕੀ ਆਪੇ ਰਾਖੈ, ਪ੍ਰਭ ਮੇਰੇ ਕੋ ਵੱਡ ਪ੍ਰਤਾਪ, ਪਾਰ ਬ੍ਰਹਮ ਪੂਰਨ ਪਰ ਸਤ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਵਸ ਕੀਨੇ ਜਨ ਸਗਲੇ ਜੰਤ, ਚਰਨ ਕਮਲ ਨਾਨਕ ਸ਼ਰਨ ਆਈ, ਰਾਮ ਨਾਮ ਜਪ ਨਿਰਵਲ ਮੰਤ। ਬਿਲਾਵਲ ਮਹੱਲਾ ਪੰਜਵਾਂ। ਤਾਪ ਪਾਪ ਤੇ ਰਾਖੇ ਆਪ, ਸੀਤਲ ਪੈ ਗੁਰ ਚਰਨੀ ਲਾਗੇ, ਰਾਮ ਨਾਮ ਹਿਰਦੇ ਮੈਂ ਜਾਪ ਰਹਾਉ, ਕਾਰ ਕਿਰਪਾ ਹਸਤ ਪ੍ਰਭ ਦੀਨੇ, ਜਗਤ ਉਧਾਰਨ ਨਵ ਖੰਡ ਪ੍ਰਤਾਪ, ਦੁਖ ਬਿਨਸੇ ਸੁਖ ਆਨੰਦ ਪ੍ਰਵੇਸ਼ਾ, ਤ੍ਰਿਸ਼ਨ ਬੁਝੀ ਮਨ ਤਨ ਸੱਚ ਤ੍ਰਾਪ, ਅਨਾਥ ਕੋ ਨਾਥ ਸਰਨ ਸਮਰੱਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ, ਭਗਤ ਵਸ਼ਲ ਭੈ ਪੰਜਨ ਸੁਆਮੀ, ਗੁਣ ਗਾਵਤ ਨਾਨਕ ਆਲਾਪ। ਬਿਲਾਵਲ ਮਹੱਲਾ ਪੰਜਵਾਂ। ਜਿਸ ਤੇ ਉਪਜਿਆ ਤਿਸੈ ਪਛਾਣ, ਪਾਰ ਬ੍ਰਹਮ ਪਰਮੇਸ਼ਰ ਸਤਿਆਇਆ, ਕੁਸਲ ਹੁਕੇਮ ਹੋਏ ਕਲਿਆਣ ਰਾਹਾਉ, ਗੁਰਪੂਰਾ ਭੇਟਿਓ ਵੱਡ ਭਾਗੀ, ਜਾ ਕਾ ਕੀਆ ਸਗਲ ਜਹਾਂਡ।
ਗੁਰ ਪੂਰਾ ਭੇਟਿਓ ਬਡ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹਾਥੀ ਰਾਖੇ ਕਰੇ ਆਪਣੇ ਬਡ ਸਮਰੱਥ ਨਿਮਾਨੇ ਆ ਕੋ ਮਾਨ ਪ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾ ਨਾਨ ਸਾਸ ਸਾਸ ਆਰਾਧੇ ਨਾਨਕ ਸਦਾ ਸਦਾ ਜਾਈਐ ਕੁਰਬਾਨ ਬਿਲਾ ਬਿਲ ਮਹੱਲਾ ਪੰਜਵਾ ਦੋਵੇਂ ਥਾਮ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸੇਜੇ ਮੱਜਨ ਹੋਵਤ ਸਾਧੂ ਥੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਵਿਸੂਰੇ ਪ੍ਰਮ ਪੈ ਤਰੇ ਛੁੱਟੇ ਪਏ ਜਮਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸਰਨ ਪਰੇ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖ ਦੁਖ ਨਸੇ ਕਬੂ ਨ ਹੋਵੋ ਦ੍ਰਿਸ਼ਟਿਆ ਗੋਚਰ ਜੀ ਕਾ ਸੰਗ ਵਸੇ ਰਹਾਉ ਪ੍ਰੀਤਮ ਪ੍ਰਾਣ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਹਾਰੀ ਸਾਸ ਸਾਸ ਪ੍ਰਭ ਤੁਜੇ ਚਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਬਿਕਾਰ ਨਿਸਭੂਰ ਭਿਆ ਰਹਾਉ ਅਣਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾਂ ਘਾਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨ ਪਰੀ ਦਇਆ ਮਹਾਂ ਬਿਕਾਰ ਘੋਰ ਦੁੱਖ ਸਾਗਰ ਤਿਸਮੈ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸੁਆਮੀ ਕੀ ਬਾਂਹ ਪਕੜ ਪ੍ਰਭ ਕਾਢ ਲਿਆ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚੱਕ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ ਗਈ ਵਿਆਦ ਉਪਾਲ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੁਖਰ ਆਨੰਦ ਕੰਧੇਰੇ ਪ੍ਰੀਤਮ ਨਾਮ ਹਿਰਦੈ ਔਰ ਹਾਰ ਜੀਓ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਣ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰੈ ਜਾਨ ਰਹਾਉ ਜਿਸਕੇ ਜੀ ਤਿਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਨ ਦਾਸ ਆਪਣੇ ਕੀ ਆਪੇ ਰਾਖੀ ਪੈ ਭਿੰਜਨ ਉਪਰ ਕਰਤੇ ਮਾਨ ਭਈ ਮਿਤਰਾਈ ਮਿਟੀ ਬੁਰਾਈ ਦੁਸ਼ਟ ਦੂਤਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵ ਹਰ ਗੁਣੈ ਬਖਾਨ ਬਿਲਾਵਲ ਮਹੱਲਾ ਪੰਜਵਾਂ ਆਪਣਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਆਪਣਾ ਪਾਲ ਸਹੀ ਸਲਾਮਤ ਮਿਲ ਕੇ ਰਿਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਮੂੰਹ ਲਾਲਣ ਸੋ ਪ੍ਰੀਤ ਬਣੀ ਰਹਾਉ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਚਤਨੀ ਦਿਨ ਸਰੈਨ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕਉ ਅਕਾਥ ਕਥਾ ਜਾਕੀ ਬਾਤ ਸੁਣੀ ਨਾਨਕ ਜਨ ਨਾਨਕ ਦਾਸ ਦਾਸਨ ਦਾਸ ਕਹੀਅਤ ਹੈ ਮੋਹੇ ਕਰੋ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਓ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਕਾ ਹਿਰਦੇ ਧਰ ਮਨ ਧਿਆਨ ਰਹਾਓ ਸਿਮਰ ਸਿਮਰ ਸਿਮਰ ਸੁਖਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਭੋ ਏਕ ਨਾਰਾਇਣ ਸਾਚੀ ਦਰਗਹਿ ਪਾਵੋ ਮਾਨ ਸਾਧੂ ਸੰਗ ਪ੍ਰਾਪਤ ਜਾਕੋ ਤਿਨ ਹੀ ਪਾਇਆ ਇਹੋ ਨਿਧਾਨ ਗਾਵੋ ਗੁਣ ਕੀਰਤਨ ਸੁਆਮੀ ਕਰ ਕਿਰਪਾ ਨਾਨਕ ਦੀਜੈ ਦਾਨ ਬਿਲਾਵਲ ਮਹੱਲਾ ਪੰਜਵਾਂ ਰੱਖ ਲਈਏ ਸਤਿਗੁਰ ਕੀ ਸ਼ਰਨ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾਉ ਬਿਸੰਬਰ ਪੂਰਨ ਸੁਖਦਾਤਾ ਸਗਲ ਸਮੱਗਰੀ ਪੋਖਣ ਭਰਨ ਥਾਨ ਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਾਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਨ ਕਰਨ ਆ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਅੱਠਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਈ ਗ ਨਿਰਗੁਣ ਉਂਗ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮੈਂ ਆਪ ਬਾਹਰ ਫੁਣ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਜਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾਕੋ ਦੁਰਾਓ ਕਾ ਸੋ ਬਲ ਬੰਚਾ ਜਹ ਜਾ ਪੀਖੋ ਤਨ ਤਨ ਨੇਰਾ
ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸ਼ਰਨ ਚਰਨ ਰਹਾਉ ਜੋ ਜੋ ਕੀ ਨੋ ਸੋ ਤੁਮ ਪੇਖਿਓ ਪੇਖਿਓ ਠੌਰ ਨਾਹੀ ਕਸ਼ਟੀਠ ਮੁਕਰਨ ਬਟ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟਗਾ ਤੇਰੋ ਨਾਮ ਹਰਨ ਹਮਰੋ ਸੁਹਾਓ ਸਦਾ ਸਦ ਭੂਲਨ ਤੁਮਰੋ ਬਿਰਧ ਪਾਤਤ ਉਦਰਨ ਕਰੁਣਾ ਮਹਿ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾਓ ਗੁਰ ਕੋ ਸ਼ਬਦ ਮੇਰੇ ਹੀਰ ਬਸ ਹਰਨਾਮਾ ਮਨ ਸੰਗਤ ਰਹੋ ਤਸਕਰ ਚਦ ਪੰਚ ਨਿਵਾਰੋ ਸਰ ਠਾਕੁਰ ਸਗਲੋ ਪਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਪਲ ਮਾਨਾ ਪਾਵਨ ਦੁਬਦਾ ਦੂਰ ਟਰੋ ਨਾਨਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਦੇ ਮੋਹੇ ਉਧਰੋ ਬਿਲਾਵਲ ਮਹੱਲਾ ਪੰਜਵਾਂ ਐਸੀ ਜਨ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਭਾਕਣ ਜਨ ਸਿਉ ਉੱਠਣ ਬੈਠਣ ਜਨ ਕੈ ਸੰਗਾ ਜਨ ਚਾਰ ਰਾਜ ਮੁਖ ਮੱਥ ਲੱਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰਵਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕਿਓ ਮੱਜਨ ਨਾਨਕ ਜਨਮ ਜਨਮ ਕੇ ਹਰੇਕਾ ਲੰਘਾ ਬਿਲਾਵਲ ਮਹੱਲਾ ਪੰਜਵਾਂ ਜੋ ਭਾਵੈ ਤੁਮ ਇਹ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਾਂ ਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਕੋ ਤੁਮਰੀ ਖਾਲ ਤੁਮਰੀ ਗਤ ਮੈਂ ਤੁਮ ਹੀ ਜਾਨੋ ਜੀਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਉ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਰਾਗ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤ ਮਨਮੋਹਣ ਤੁਝ ਬਿਨ ਜੀਵਨ ਸਗਲੇ ਅਕਾਥ ਰਹਾਉ ਰੰਗ ਤੇ ਰਾਉ ਕਰਤ ਖਿਨ ਪੀਤਰ ਪ੍ਰਭ ਮੇਰੂ ਅਨਾਥ ਕੁਨਾਥ ਜਲਤ ਅਗਨ ਮੈਂ ਜਨ ਆਪ ਧਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਮ ਸਗਲੇ ਲਾਥ ਨਿਤ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਣਪ ਸਗਲੇ ਅਕਾਥ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕਬੂ ਨਾ ਬਿਸਾਰੋ ਔਰ ਲਾਗੋ ਸਵਾਮੀ ਪ੍ਰਭ ਮੇਰੇ ਪੂਰੋ ਪ੍ਰੀਤ ਗੋਬਿੰਦ ਵਿਚਾਰੂ ਰਹਾਉ ਫਤਤ ਪਾਵਨ ਪ੍ਰਬਿਰਧ ਤੁਮਾਰੋ ਹਮਰੇ ਦੋਖ ਹਿਰਦਹ ਮਤ ਤਾਰੋ ਜੀਵਨ ਪ੍ਰਾਣ ਹਰ ਧਨ ਸੁਖ ਤੁਮ ਹੀ ਹਉਮ ਪਟਲ ਕਿਰਪਾ ਕਰ ਜਾਰੋ ਜਲ ਵਿਹੂਣ ਮੀਨ ਕਤ ਜੀਵਨ ਦੂਧ ਬਿਨਾ ਰਹਿਤ ਕਤ ਬਾਰੋ ਜਨ ਨਾਨਕ ਪਿਆਸ ਚਰਨ ਸਮ ਕਮਲਨ ਕੀ ਪੇਖ ਦਰ ਸਵਾਮੀ ਸੁਖ ਸਾਰੋ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੈ ਕੁਸਲ ਪਿਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਿਆ ਰਹਾਉ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰ ਸਗਲਾ ਮਿਟ ਗਿਆ ਸਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਵਗੁਣ ਪ੍ਰਭ ਕਛ ਨਾਮ ਵਿਚਾਰਿਓ ਕਾਰ ਕਿਰਪਾ ਆਪਣਾ ਕਰ ਲਿਆ ਅਤੁੱਲ ਵਡਾਈ ਅਚੁੱਤੇ ਵਿਨਾਸੀ ਨਾਨਕ ਉਚਰੈ ਹਰ ਕੀ ਜਯਾ ਬਿਲਾਵਲ ਮਹੱਲਾ ਪੰਜਵਾਂ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨੁਗ੍ਰਹ ਪਤ ਉਧਾਰਨ ਰਾਗ ਸੁਆਮੀ ਆਪ ਭਰੋਸੇ ਰਹਾਉ ਸਿਮਰਨੀ ਆਵਤ ਫਿਰਤ ਮਦ ਮਾਵਤ ਵਿਖਿਆ ਰਾਤਾ ਸਵਾਨ ਜੈਸੇ ਔਧ ਬਿਹਾਵਤ ਅਦਕ ਮੁਹਾਵਤ ਕਾ ਪਾਪ ਕਮਾਵਤ ਬੁੱਢੇ ਐਸੇ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਨ ਜੈਸੇ ਕੇਸਵ ਕਲੇਸ਼ ਨਾਸ਼ ਅਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਨੌਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਪੇ ਮੇਲ ਲਏ ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੁਖ ਗਏ ਰਹਾਉ ਤਾਜੇ ਵਿਮਾਨ ਅਰ ਚਿੰਤ ਬਿਰਾਨੀ ਸਦ ਸ਼ਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ ਮਹਾਂ ਮੁਗਧ ਅਜਾਣ ਅਗਿਆਨੀ ਰਾਖੇ ਧਾਰ ਦੇ ਕਹੁ ਨਾਨਕ ਗੁਰ ਪੂਰਾ ਫੇਟਿਓ ਆਵਣ ਜਾਣ ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁੰਨੀ ਰਹਾਉ ਪੀਰ ਗਈ ਪਾਤੀ ਮਨ ਤੀਰਾ ਮੋਹਿਓ ਆਨੰਦ ਧੁਨੀ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਿ ਨ ਜਾਏ ਖਿਨੀ ਅਣਕ ਭਗਤ ਅਣਕ ਜਨ ਤਾਰੇ ਸਿਮਰਹਿ ਅਣਕ ਮੁਨੀ ਹਿੰਦੁਲੇ ਟੇਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਣਕ ਗੁਨੀ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਏਕੋ ਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨ ਆਵੈ ਹਾਵੈ ਹਾਰ ਕੱਜਰ ਬਸਤਰ ਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੈ ਜੀ ਰਹਾਉ ਸਰਨ ਸੁਹਾਗਨ ਚਰਨ ਸੀਸ ਤਾਰ ਲਾਲਨ ਮੋਹਿ ਮਿਲਾਵ ਕਬ ਕਰ ਆਵੈ ਜੀ ਸੁਨ ਸਹੇਰੀ ਮਿਲਨ ਬਾਤ ਕਹੋ
ਸਗਰੂ ਅਹ ਮਿਟਾਵੋ ਤੋ ਕਰਹੀ ਲਾਲਨ ਪਾਵਹੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰਾ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵਾ ਅਹਮ ਨੀਂਦ ਸੁਹਾਵਾ ਸਭ ਮੇਰੀ ਤਿਖਾ ਬੁਝਾਨੀ ਅਮੈ ਸਹਿ ਸਮਾਨੀ ਮਿੱਠੀ ਪ੍ਰੈ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਬਿਲਾਵਲ ਮਹੱਲਾ ਪੰਜਵਾ ਮੋਰੀ ਅੰਹ ਜਾਏ ਦਰਸ਼ਨ ਪਾਵਤ ਹੇ ਡਾਚੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹਿ ਰਹਾਉ ਆਹੇ ਮਨ ਅਵਰ ਨਾ ਪਾਵੈ ਚਰਨਾਵੈ ਚਰਨਾਵੈ ਉਲਝੋ ਆਲ ਮੁਕਰੰਦ ਕਮਲ ਜੋ ਅਣਰਸਨੀ ਚਾਹ ਇੱਕ ਹਰ ਲਾਹ ਅਣ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਘੂਟੀਐ ਸੰਗ ਸਾਧੂ ਉਲਟੀਐ ਅਣ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮਹੱਲਾ ਨੌਵਾਂ ਦੋ ਪਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨਕਾ ਜੇ ਸਿਮਰਤ ਮੁਕਤ ਭਏ ਜੀ ਜਹਨੋ ਰਹਾਉ ਗਜਗੀ ਤ੍ਰਾਸ ਮਿੱਟੀ ਛਿਨਹੁ ਮੈਂ ਤਬਹੀ ਰਾਮ ਬਖਾਨੋ ਨਾਰਦ ਕਹਿਤ ਸੁਨਤ ਧਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਾਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨੌਵਾਂ ਹਰ ਕੇ ਨਾਮ ਬਿਨਾਂ ਦੁੱਖ ਪਾਵਾ ਭਗਤ ਬਿਨਾਂ ਸਤਸਾ ਨ ਝੂਕੇ ਗੁਰ ਇਹ ਭੇਦ ਬਤਾਵਾ ਹੈ ਰਹਾਉ ਕਹਾ ਪਇਓ ਤੀਰਥ ਬ੍ਰਤ ਕੀਏ ਰਾਮ ਸਰਨੀ ਆਵੈ ਯੋਗ ਜਗ ਨੇਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੈ ਮਾਂ ਮੋਹ ਮਾਣ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਕਹੋ ਨਾਨਕ ਇਹ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ ਬਿਲਾਵਲ ਮਹੱਲਾ ਨੌਵਾਂ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਕਾਰਤ ਖੋਇਆ ਜਹ ਰਾਖੋ ਮਨ ਮਾਹੀ ਰਹਾਉ ਤੀਰਥ ਕਰੈ ਭਰਤ ਪੁਨ ਰਾਖੈ ਨ ਮਨੁਆ ਬਸ ਜਾਕੋ ਨੇਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾਕੋ ਜੈਸੇ ਪਾਹਣ ਜਲ ਮੈਂ ਰਾਖਿਓ ਪੇਦਾ ਨਾਹੇ ਤੇ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜਹ ਭੇਦ ਬਤਾਵੈ ਕਹ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਕਰ ਦਸਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖ ਸਭ ਸੋਈ ਗੁਰਮੁਖ ਬਿਰਲਾ ਪੁੱਛੈ ਕੋਈ ਬਿਨ ਪੈ ਪਿਆ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥ ਸਭ ਕੋਈ ਕਥਕਤ ਬਾਦ ਕਰੇ ਦੁੱਖ ਹੋਈ ਕਥ ਕਹਿਣੇ ਤੇ ਰਹਿ ਨ ਕੋਈ ਬਿਨ ਰਸ ਰਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨ ਹੋਈ ਨਾਵੋ ਭੁੱਲੇ ਥਾਉ ਨਾ ਕੋਈ ਮਨ ਮਾਇਆ ਬਾਂਧਿਓ ਸਿਰਜਾ ਸਰਜਾਲ ਘਟਘਟ ਵਿਆਪ੍ਰਹ ਬੇਖ ਨਾਲ ਜੋ ਆਂਜੈ ਸੋ ਦੀਸਾ ਕਾਲ ਕਾਰਜ ਸੀ ਦੁਰਦੈ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨਮੁਖੋ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾਂ ਝੂਠੇ ਕੁਚਲ ਕੁਸ਼ੋਤ ਬਿਦ ਪੁਕਾਰ ਭਗਤ ਸਰੋਤਾ ਸੁਮ ਸਨਮਾਨਾ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ ਗੁਰਮੁਖ ਸਾਂਤ ਉਤਮਕ ਰਾਮੰ ਮਾਨਮੁਖ ਜੋਨੀ ਦੁਖ ਸਹਾਮੰ ਬੰਧਨ ਟੂਟੇ ਇੱਕ ਨਾਮ ਬਸਾਮੰ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਹ ਕਹੁ ਭਾਵੈ ਮਨ ਸੋਏ ਨਾਨਕ ਕਹਾ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਤਨ ਕਲਤ ਸਭ ਦੇਖਿਆ ਬੇਮਾਨਾ ਬਿਨ ਨਾਵੈ ਕਿਸ ਸੰਗ ਨ ਜਾਨਾ ਰਹਾਉ ਕੀਚੇ ਰਸ ਭੋ ਖੁਸ਼ੀਆਂ ਮਨ ਕੇਰੀ ਤਨ ਲੋਕਾ ਤਨ ਭਸਮੈ ਟੇਰੀ ਖਾਕੂ ਖਾਕ ਰਲੈ ਸਭ ਫੈਲ ਬਿਨ ਸ਼ਬਦ ਨਹੀਂ ਉਤਰ ਮੈਲ ਗੀਤ ਰਾਤ ਕਨ ਕਤਾਲ ਸੇ ਕੂਰੇ ਤ੍ਰੇਗੁਣ ਉਪਜੈ ਬਿਨ ਸੇ ਦੂਰੇ ਦੂਜੀ ਦੁਰਮਤ ਦਰਦ ਨ ਜਾਏ ਛੂਟੇ ਗੁਰਮੁਖ ਦਾਰੂ ਗੁਣ ਗਾਏ ਤੋਤੀ ਉਜਲ ਤਿਲਕ ਗਲ ਮਾਲਾ ਅੰਤਰ ਕੋਦ ਪੜ ਨਟਸਾਲਾ ਨੰਬ ਸਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਣ ਗਰਦ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋ ਫੇਰ ਤਿੰਨ ਜੋਨ ਪਵਾਈਐ ਬੰਧਨ ਬੰਧਿਆ ਆਈਐ ਜਾਈਐ ਗੁਰ ਸੇਵਾ ਤੇ ਲਾਹ ਪਦਾਰਥ ਹਿਰਦਾ ਨਾਮ ਸਦਾ ਕਿਰਤਾਰਥ ਸਾਚੀ ਦਰਗਾਹ ਪੂਛਣਾ ਹੋਏ ਮਾਨੈ ਹੁਕਮ ਸੀ ਜੈ ਦਰ ਸੋਏ ਸਤਿਗੁਰ ਮਿਲੈ ਤਾ ਤਿਸ ਕੋ ਜਾਣਾ ਰਹਿ ਰਜਾਈ ਹੁਕਮ ਪਛਾਣਾ ਹੁਕਮ ਪਛਾਣ ਸੱਚੈ ਦਰਵਾਸ ਕਾਲ ਵਿਕਾਲ ਸ਼ਬਦ ਪੈ ਨਾਸ ਰਹਿ ਅਤੀਤ ਜਾਣਾ ਸਭ ਤਿਸ ਕਾ ਤਨ ਮਨ ਅਰਪੈ ਹੇ ਹੇ ਜਿਸ ਕਾ
ਨਾ ਉਹ ਆਵੈ ਨਾ ਉਹ ਜਾਏ, ਨਾਨਕ ਸਾਚੇ ਸੱਚ ਸਮਾਏ। ਬਿਲਾਵਲ ਮਹੱਲਾ ਤੀਜਾ, ਅਸ਼ਟਪਦੀ ਕਰ ਦਸਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ। ਜਾ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ, ਬਿਨ ਨਾਵੈ ਕਾਜ ਲੈ ਗਿਨਦਾਨ। ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਗੁਰ ਭੇਟੇ ਹਰ ਨਾਮ ਚੇਤਾਵੈ। ਬਿਨ ਨਾਵੈ ਹੋਰ ਝੂਠ ਪ੍ਰੀਤ, ਰਹਾਉ ਗੁਰ ਕਹਿਆ ਸਾਕਾਰ ਕਮਾਵ। ਉਛ ਬਚੀ ਸਹਿਜ ਕਰ ਆਵ, ਸਚ ਨਾ ਵਡਾਈ ਪਾਵੋ। ਆਪ ਨਾ ਬੂਝੈ ਲੋਕ ਬੁਝਵੈ, ਮਨ ਕਾ ਅੰਧਾ ਅੰਧ ਕਮਾਵੈ। ਦਰ ਕਰ ਮਹਿਲ ਠੌਰ ਕੈਸੇ ਪਾਵੈ, ਹਰ ਜੀ ਸੇਵੀ ਅੰਤਰ ਜਾਮੀ। ਘੜ ਘੜ ਅੰਤਰ ਜਿਸ ਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੈ ਪਹਿਨਾਮੀ। ਸਾਚਾ ਨਾਮ ਸਾਚਾ ਸ਼ਬਦ ਜਾਨੈ, ਆਪੇ ਆਪ ਮਿਲੈ ਚੂਕੈ ਅਭਿਮਾਨੈ। ਗੁਰਮੁਖ ਨਾਮ ਸਦਾ ਸਦਾ ਬਖਾਨੈ, ਸਤਿਗੁਰ ਸੇਵਿਆ ਦੂਜੀ ਦੁਰਮਤ ਜਾਈ। ਔਗਣ ਕਾਟ ਪਾਪਾ ਮਤ ਖਾਈ, ਕੰਚਨ ਕਾਇਆ ਜੋਤੀ ਜੁਸ ਸਮਾਈ। ਸਤਿਗੁਰ ਮਿਲਿਆ ਵੱਡੀ ਵਡਿਆਈ, ਦੁਖ ਕਾਟੈ ਹਿਰਦੈ ਨਾਮ ਵਸਾਈ। ਨਾਮ ਰਤੇ ਸਦਾ ਸੁਖ ਪਾਈ, ਗੁਰਮਤਿ ਮਾਨਿਆ ਕਰਨੀ ਸਾਰ। ਗੁਰਮਤਿ ਮਾਨਿਆ ਮੁਖ ਦੁਆਰ, ਨਾਨਕ ਗੁਰਮਤਿ ਮਾਨਿਆ ਪਰਵਾਰ ਸਾਧਾਰ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਕਰ ਗਿਆਰਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਪੇ ਆਪ ਖਾਏ ਹੋਮ ਬੇਟਾ, ਆਣ ਦਿਨ ਹਰ ਰਸ ਗੀਤ ਗਵਈਆ। ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੁਤ ਮਿਲਈਆ। ਮੈਂ ਹਰ ਹਰ ਨਾਮ ਅਧਰ ਰਮਈਆ, ਖਿਨ ਪਲ ਰਹਿ ਨਾ ਸਕੋ ਬਿਨ ਨਾਵੈ। ਗੁਰਮੁਖ ਹਰ ਹਰ ਪਾਠ ਪੜ੍ਹਈਆ, ਰਹਾਉ ਏਕ ਗਿਰਹੋ ਦਸ ਦੁਆਰ ਹਜਾ ਕੇ। ਐਹਨ ਤਸਕਰ ਪੰਚੋਰ ਲਗਈਆ, ਧਰਮ ਅਰਥ ਸਭ ਹਿਰ ਲੈ ਜਾਵੈ। ਮਨਮੁਖ ਅੰਧਲੇ ਖਬਰ ਨਾ ਪਈਆ, ਕੰਚਨ ਕੋਟ ਬਮਾਨਕ ਭਰਿਆ। ਜਾ ਕੇ ਗਿਆਨ ਤਤ ਲਿਵ ਲਈਆ, ਤਸਕਰ ਹੇਰੂ ਆਹੇ ਲੁਕਾਨੇ। ਗੁਰ ਕੈ ਬਚਨ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੋਤ ਬੋਹਿਥਾ। ਖੇਵਟ ਸ਼ਬਦ ਗੁਰ ਪਾਰ ਲੰਘਈਆ, ਜਾਮ ਜਾ ਗਾਤੀ ਨੇੜ ਨਾ ਆਵੈ। ਨਾ ਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵੈ ਸਦਾ ਦਿਨ ਰਾਤੀ। ਹਾਰ ਜਸ ਕਹਿਤੇ ਅੰਤ ਨ ਲਹੀਆ, ਗੁਰਮੁਖ ਮਣੂਆ ਇਕਤ ਕਰੇ ਆਵੈ। ਮਿਲੋ ਗੋਪਾਲ ਨਿਸਾਨ ਵਜਈਆ, ਨੈਣੀ ਦੇਖ ਦਰਸ ਮਨ ਤ੍ਰਿਪਤਾ। ਸ੍ਰਵਣ ਬਾਣੀ ਗੁਰ ਸ਼ਬਦ ਸੁਣਈਆ, ਸੁਣ ਸੁਣ ਆਤਮ ਦੇਵ ਹੈ ਪੀਨੇ। ਰਸ ਰਸ ਰਾਮ ਗੋਪਾਲ ਰਵਈਆ, ਤ੍ਰੈਗੁਣ ਮਾਇਆ ਮੋਹ ਵਿਆਪੇ। ਤੁਰਿਆ ਗੁਣ ਹੈ ਗੁਰਮੁਖ ਲਹੀਆ, ਏਕ ਦ੍ਰਿਸ਼ਟ ਸਭ ਸਮ ਕਰ ਜਾਣਾ। ਨਦਰੀ ਆਵਾ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੁਸ ਸਬਾਈ। ਗੁਰਮੁਖ ਆਪਿਆ ਲਖ ਲਖਈਆ, ਨਾਨਕ ਦੀਨ ਦਇਆਲ ਪਏ ਹੈ। ਭਗਤ ਭਏ ਹਰ ਨਾਮ ਸਮਈਆ, ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਥਿਆਵੋ, ਹਾਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰੜ ਪਲਾਸ ਸੰਗ ਹਰ ਬੁਹੀਆ। ਜਪ ਜਗਨਾਥ ਜਗਦੀਸ਼ ਗੁਸਾਈ, ਸਰਨ ਪਰੇ ਜਾਪ ਜਗਨਾਥ ਜਗਦੀਸ਼ ਗੁਸਈਆ, ਸਰਨ ਪਰੇ ਸਹੀ ਜਨ ਉਭਰੇ। ਜੋ ਪ੍ਰਹਿਲਾਦ ਉਧਾਰ ਸਮਈਆ, ਰਹਾਉ ਭਾਰ ਅਠਾਰਾ ਮੈਂ ਚੰਦਨ ਉਤਮ। ਚੰਦਨ ਨਿਕਟ ਸਭ ਚੰਦਨ ਹੋਈਆ, ਸਾਕਤ ਕੂੜੇ ਉਬ ਸੁਖ ਹੋਏ। ਮਨ ਅਭਿਮਾਨ ਵਿਛੜ ਦੂਰ ਗਈਆ, ਹਰ ਗਾਤ ਮਿਹਤ ਕਰਤਾ ਆਪੇ ਜਾਣ। ਸਭ ਬਿਦ ਹਰ ਹਰ ਅਬ ਨਈਆ, ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵਾ। ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ, ਰਤਨ ਪਦਾਰਥ ਗੁਰਮਤਿ ਪਾਵੈ। ਸਾਗਰ ਭਗਤ ਭੰਡਾਰ ਖੁਲਈਆ, ਗੁਰ ਚਰਨੀ ਇੱਕ ਸ਼ਰਧਾ ਉਪਜੀ। ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ, ਪਰਮ ਬੈਰਾਗ ਨਿਤ ਨਿਤ ਹਰ ਧਿਆਏ। ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ, ਬਾਰ ਬਾਰ ਖਿਨ ਖਿਨ ਪਲ ਕਹੀਆ। ਹਰ ਪਾਰ ਨ ਪਾਵਾ ਪਰੇ ਪਰਈਆ, ਸਾਸਤ ਬੇਦ ਪੁਰਾਣ ਪੁਕਾਰ ਇੱਕ ਧਰਮ ਕਰੋ ਖੱਟ ਕਰਮ ਦ੍ਰਿੜਈਆ। ਮਾਨਮੁਖ ਪਾਖੰਡ ਪਰਮ ਬਿਗੂਤੇ, ਲੋਭ ਲਹਿਰ ਨਾਭ ਭਾਰ ਬੁਡਈਆ। ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸਾਸਤਰ ਨਾਮ ਦ੍ਰਿੜਈਆ। ਹਉਮੈ ਜਾਏ ਤਨ ਨਿਰਮਲ ਹੋਵਾ, ਗੁਰਮੁਖ ਪਰਚੈ ਪਰਮ ਪਦ ਪਈਆ। ਇਹ ਜਗ ਵਰਨ ਰੂਪ ਸਭ ਤੇਰਾ, ਜਿਤ ਲਾਭ ਸੇ ਕਰਮ ਕਬਈਆ। ਨਾਨਕ ਜੰਤ ਵਜਾਏ ਬਾਜਾ ਹੈ, ਜਿਤ ਭਾਵੈ ਤਿਤ ਰਾਹਤ ਲਈਆ। ਬਿਲਾਵਲ ਮਹੱਲਾ ਚੌਥਾ, ਗੁਰਮੁਖ ਅਗਮੈ ਗੋਚਰ ਦਿਹਾਇਆ, ਹਉ ਬਾਲ ਬਲ ਸਤਿਗੁਰ ਸਤਿਪੁਰਖਈਆ। ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪ੍ਰਸਰ ਨਾਮ ਸਮਈਆ। ਜਨ ਕੀ ਟੇਕ ਹਰ ਨਾਮ ਟਿਕਈਆ, ਸਤਿਗੁਰ ਕੀ ਤਰਲਾ ਗ ਜਾਵਾ। ਗੁਰ ਕਿਰਪਾ ਤੇ ਹਰ ਦਰ ਲਹੀਆ, ਰਹਾਉ ਇਹ ਸਰੀਰ ਕਰਮ ਕੀ ਥਰਤੀ। ਧਾਰਾ ਗੁਰਮੁਖ ਮੱਥ ਮੱਤ ਤਤ ਕਢਈਆ, ਲਾਲ ਜਵੇਹਰ ਨਾਮ ਪ੍ਰਗਾਸਿਆ। ਪਾਂਡਾ ਭਾਉ ਪਵਾ ਤਿਤਈਆ, ਦਸਨ ਦਾਸ ਦਾਸ ਹੋਏ ਰਹੀਆ। ਜੋ ਜਨ ਰਾਮ ਭਗਤ ਨਿਜ ਪਹੀਆ, ਮਨ ਬੁੱਧ ਅਰਪ ਧਰੋ ਗੁਰ ਆਗੈ। ਗੁਰ ਪ੍ਰਸਾਦੀ ਮੈਂ ਕਥ ਕਥਈਆ, ਮਨਮੁਖ ਮਾਇਆ ਮੋਹ ਵਿਆਪੇ। ਇਹ ਮਨ ਦਿਸਣਾ ਜਲਦ ਦਿਖਈਆ,
ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ, ਇਹ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਤੁਨ ਤੂਰ ਵਜਈਆ, ਹਰ ਹਰ ਉਸਤਤ ਕਰਹਿ ਦਿਨ ਰਾਤੀ, ਰੱਖ ਰੱਖ ਚਰਨ ਹਰ ਤਾਲ ਪੁਰਈਆ, ਹਰ ਕਹਿ ਰੰਗ ਰਤਾ ਗੁਣ ਮਨ ਗਾਵੈ, ਰਸ ਰਸਾਲ ਰਸ ਸ਼ਬਦ ਰਵਈਆ, ਨਿਜ ਕਰ ਧਾਰ ਜੁਐ ਅਤ ਨਿਰਮਲ, ਜਿਨ ਪੀਆ ਤਿਨਹੀ ਸੁਖ ਲਹੀਆ, ਮਨ ਹਠ ਕਰਮ ਕਰੇ ਅਭਿਮਾਨੀ, ਜੋ ਬਾਲਕ ਬਾਲੂ ਕਰੇ ਉਸਰਈਆ, ਆਵੈ ਲਹਿਰ ਸਮੁੰਦ ਸਾਗਰ ਕੀ, ਖਿਨ ਮੈਂ ਫਿਨ ਫਿਨ ਟਹਿ ਪਈਆ, ਹਰ ਸਰ ਸਾਗਰ ਹਰ ਹੈ ਆਪੇ, ਇਹ ਜੱਗ ਹੈ ਸਭ ਖੇਲ ਖਿਲਈਆ, ਜੋ ਜਲ ਤਰੰਗ ਜਲ ਜਲੈ ਸਮਾਵੈ, ਨਾਨਕ ਆਪੇ ਆਪ ਰਮਈਆ। ਬਿਲਾਵਲ ਮਹੱਲਾ ਚੌਥਾ। ਸਤਿਗੁਰ ਪਰਚੈ ਮਨ ਮੁੰਦ ਰਾਮ ਪਾਈ, ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ, ਅਮਰ ਪਿੰਡ ਪਏ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ, ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਾਸੂਦਨ ਮਾਦਾਓ, ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ, ਤਾਜੈ ਗ੍ਰਸਤ ਭਇਆ ਬਣ ਵਾਸੀ, ਇੱਕ ਖਿਨ ਮਨੁਆ ਟਿਕੇ ਨਾ ਟਿਕਈਆ, ਧਾਵਤ ਤਾਏ ਤਦੈ ਕਰ ਆਵੈ, ਹਰ ਹਰ ਸਾਧੂ ਸ਼ਰਨ ਪਵਈਆ, ਤੀਆਂ ਪੂਤ ਛੋੜ ਸੰਨਿਆਸੀ, ਆਸਾ ਆਸ ਮਨ ਬਹੁਤ ਕਰਈਆ, ਆਸਾ ਆਸ ਕਰੈ ਨੀ ਬੂਜੈ, ਗੁਰ ਕਹਿ ਸ਼ਬਦ ਨਰਾਸ ਸੁਖ ਲਹੀਆ, ਉਪਜੀ ਤਰਕ ਦਿਗੰਬਰ ਹੋਆ, ਮਨ ਦਾਹੰਦ ਚਲ ਚਲ ਗਵਨ ਕਰਈਆ, ਪਰ ਭਵਨ ਕਰੈ ਬੂਜਹ ਨਹੀਂ ਤ੍ਰਿਸ਼ਨਾ, ਮਿਲ ਸੰਗ ਸਾਧ ਦਇਆ ਕਰ ਲਹੀਆ, ਆਸਨ ਸਿੱਧ ਸਿੱਖੇ ਬਹੁ ਤੇਰੇ, ਮਨ ਮੰਗੈ ਰਿਸ ਚਿਟਕ ਚਿਟਕਈਆ, ਤ੍ਰਿਪ ਸੰਤੋਖ ਮਨ ਸ਼ਾਂਤ ਨਾ ਆਵੈ, ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ, ਅੰਡ ਜੇਰੇ ਸੇਤਜ ਉਤਪੁਜ, ਸਭ ਵਰਨ ਰੂਪ ਜੀ ਜੰਤੁ ਪਈਆ, ਸਾਧੂ ਸਰਨ ਪਰੈ ਸੋ ਉਭਰੇ, ਖੱਤਰੀ ਬ੍ਰਾਹਮਣ ਸੂਦ ਵੈ ਚੰਡਾਲ ਚੰਡਈਆ, ਨਾਮਾ ਜੈ ਦਿਓ ਕਬੀਰ ਤ੍ਰਿਲੋਚਨ, ਆਓ ਜਾਤ ਰਵਿਦਾਸ ਚਮੈਰ ਚਮਈਆ, ਜੋ ਜੋ ਮਿਲੇ ਸਾਧੂ ਜਨ ਸੰਗਤ, ਤਨ ਤੰਨਾ ਜੱਟ ਸੈਨ ਮਿਲਿਆ ਹਰਦਈਆ, ਸੰਤ ਜਨਾ ਕੀ ਹਰ ਪੈਜ ਰਖਾਈ, ਭਗਤ ਵਸ਼ਲ ਅੰਗੀਕਾਰ ਕਰਈਆ, ਨਾਨਕ ਸ਼ਰਨ ਪਰੇ ਜਗ ਜੀਵਨ, ਹਰ ਹਰ ਕਿਰਪਾ ਧਰ ਰਖਈਆ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉੱਠੀ ਪ੍ਰਭਖੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਹੀ ਕੀ ਮਿਰਤਾ ਮਨ ਹੀ ਜਾਣਾ, ਅਵਰ ਕੇ ਜਾਣਾ ਕੋ ਪੀਰ ਪਰਈਆ, ਰਾਮ ਗੁਰ ਮੋਹਿਨ ਮੋਹੇ ਮਨ ਲਈਆ, ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ ਰਹਾਉ, ਹਉ ਨਿਰਖ ਫਿਰ ਸਭ ਦੇਸ ਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮਨ ਤਨ ਕਟ ਦਿਓ ਗੁਰ ਆਗੈ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ, ਕੋਈ ਆਣ ਅਸੰਦੇਸ਼ਾ ਦੇ ਪ੍ਰਭ ਖੇਰਾ, ਰਿਦ ਅੰਤਰ ਮਨ ਤਨ ਮੀਠ ਲਗਈਆ, ਮਸਤ ਕਾਟ ਤਿਓ ਤਰਨਾ ਤਾਲ, ਜੋ ਹਰ ਪਵ ਮੇਲੇ ਮਿਲ ਮਲਈਆ, ਚਲ ਚਲ ਸਖੀ ਹਮ ਪ੍ਰਭ ਪ੍ਰਭੁਦਾ, ਗੁਣ ਕਾਮਨ ਕਰ ਹਰ ਪ੍ਰਭ ਲਹੀਆ, ਭਗਤ ਵਸ਼ਲੁਆ ਕੋ ਨਾਮ ਕਹੀ ਅਤ ਹੈ, ਸਰਨ ਪ੍ਰਭੁ ਤਿਸ ਪਾਛੈ ਪਈਆ, ਖਿਮਾ ਸਿੰਗਾਰ ਕਰੈ ਨੀ ਪ੍ਰਭ ਖੁਸ਼ੀਆਂ, ਪ੍ਰਭ ਮਨ ਦੀਪਕ ਗੁਰ ਗਿਆਨ ਬਲਈਆ, ਹਾ ਰਸ ਰਸ ਭੋ ਕਰੈ ਬਹੁ ਪ੍ਰਭ ਤੇਰਾ, ਰਸ ਭੋ ਕਰੇ ਪ੍ਰਭ ਮੇਰਾ, ਹਮਾਰ ਹਮ ਤਿਸ ਆਗੇ ਜੀਓ ਕੱਟ ਕੱਟ ਪਈਆ, ਹਰ ਹਰ ਹਾਰ ਕੰਠ ਬਣਿਆ, ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ, ਹਰ ਹਰ ਸਦਾ ਸਿਜ ਵਿਛਾਈ, ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ, ਕਹੇ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਤ ਸਿੰਗਾਰ ਫੋਕਟ ਫੋਕਟਈਆ, ਕੀ ਉਹ ਸ਼ਿੰਗਾਰ ਮਿਲਣ ਕਹਿ ਤਾਂ ਹੀ, ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ, ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰਹ ਤੇਰਾ ਵਸ ਪਈਆ, ਦਇਆ ਦੀਨ ਕਰੋ ਰੱਖ ਲੇਵੋ, ਨਾਨਕ ਹਰ ਗੁਰ ਸਰਨ ਸਮਈਆ। ਬਿਲਾਵਲ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ, ਗੁਰ ਦੇਖੇ ਸ਼ਰਧਾ ਮਨ ਪੂਰੀ, ਜੋ ਚਾਤਰਕ ਪਿਓ ਪ੍ਰੇਮ ਬੂੰਦ ਮੁਖ ਪਈਆ, ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੇ ਸਿਰ ਘੱਟ ਘੱਟ ਪਈਆ ਰਹਾਉ, ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ, ਬਿਨ ਨੀਂਦ ਨਾ ਪਈਆ, ਨੈ ਵੈਦਿਕ ਨਾਟਕ ਦੇਖ ਭੁਲਾਨੇ, ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ, ਹੋ ਖਿਨ ਪਲ ਰਹਿ ਨਾ ਸਕੋ ਬਿਹੇ ਬਿਨ ਪ੍ਰੀਤਮ, ਜੋ ਬਿਨ ਅਮਲ ਅਮਲੀ ਮਰ ਗਈਆ, ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਸ ਅਵਰ ਨ ਭਾਵੇ ਬਿਨ ਹਰ ਕੋ ਦੁਈਆ, ਕੋਈ ਆਣ ਆਣ ਮੇਰਾ ਪ੍ਰਭ ਮਿਲਾਵੈ, ਹਉ ਤਿਸ ਵਿਟੋ ਬਾਲ ਬਲ ਘੁੰਮ ਗਈਆ, ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾ ਸਤ ਸਤ ਸਤਿਗੁਰ ਸਰਨ ਪਵਈਆ, ਸੇਜ ਏਕ ਏਕੋ ਪ੍ਰਭ ਠਾਕੁਰ, ਮਹਿਲ ਨਾ ਪਾਵੈ ਮਨ ਮੁਖ ਪਰਮਈਆ, ਗੁਰ ਗੁਰ ਕਰ ਸਰਨ ਜੋ ਆਵੈ, ਪ੍ਰਭਾ ਮਿਲੇ ਖਿਨ ਢੀਲ ਨਾ ਪਈਆ, ਕਰ ਕਰ ਕਿਰਿਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲੋ ਭਈਆ, ਬਿਸਵਾ ਕਹਿ ਕਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ,
पूर्व जन्म भगत कर आए, गुर हर हर हर हर भगत जमैया, भगत भगत करते हर पाया, जा हर हर हर हर नाम समैया, प्रभान आन मेहंदी पिसाई, आपे कोल कोल अंग लिया, जिनको ठाकुर कृपा तारी, बां पकड़ नानक कड लिया, राग बिलावल महला पंजवा, अष्टपदी कर बारवा, एको अंकार सतगुर प्रसाद, उपमा जात न कही मेरे प्रभ की, उपमा जात न कही ताज आन शरण गही रहा, प्रभ चरण कमले अपार हो जाऊं सत बलहार, मन प्रीत लागी ताहे तज आन कत न जाहे, हर नाम रस न कहन मल पाप कल मल दहन, चढ़नाव संत उदार पै तरे सागर पार, डमन डोर प्रेम प्रीत संत निर्मल दी तज गे प्रभ विकार, हर मिले प्रभ निरंकार, प्रपेखिय बिस्माद चक अनंत पूरन साध, न डोलिय इतियूत प्रभस हर हर चीत, तिन नाहि नरक निवास नित सिमर प्रभ गुणतास, जमन पेख नैन सुन मोहे अनहत बैन, हर शरण सूर गोपाल प्रभ भगत वास दयाल, हर निगम लहना भेव नित कर मुंजन सेव, दुख दीन दर्द निवार जाकी महा बिखड़ीकार, ताकि मित न जाने कोई जल थल महियल सोए, कर बंदना लख बार थक परे प्रभ दरबार, प्रभ करो साधु तूर नानक मनशा पूर, बिलावल महला पंजवा, प्रभ जन्म मरने वार हार परयो द्वार, गह चरण साधु संग मन मिष्ट हार हार रंग, कर दया लिहु लड़ लाए नानक नाम ते है, दीना नाथ दयाल मेरे स्वामी दीना नाथ दयाल, जाचो संतरवाल रहाओ संसार बिख्या कूप, तम अज्ञान मोहत कूप गय पुजा प्रभ जी लेह, हर नाम रस अपना देह तुज प्रभ दुज बिनानी ठाओ, नानका बल बल जाओ लुम बंदी दे, बिन भजन होवत खे जमदूत महापयान, जित को चित गुप्त कर्म जान, दिन रैन साख सुनाए नानका हर सुरनाए, पै पंजना मुरार कर दया पत ते उधार, मेरे दोख गने न जाहे हर बिना कत समाहे, गह ओठ चित वि नाथ नानका दे रख हाथ, हर गुण निदे गोपाल सर्ब घट प्रतपाल, मन प्रीत दर्शन प्यास गोबिंद पूरन आस, एक निमख रह न जाए वड भाग नानक पाए, प्रभ तुज बिना निहोर मन प्रीत चंद चकोर, मे जो मीन जल सोहेत अल कमल पिनना भेत, जो चकवी सूरज आस नानक चरण प्यास, जो तरन भरत प्राण जो लोभिया तन दान, जो दूध जला संजोग, जो महा खुदियारत भोग, जो मात पुत हेत हर सिमर नानक नेत, जो दीप पतन पतंग, जो चोर हिरतन संग, मैंगले काम बंद जो ग्रस्त बिखे धंध, जो जुआर बिसना जाए हर नानक मन लाए, कुरंक नाद नेह चातरक चाहत बे, जन जीवना सत्संग गोबिंद भजना रंग, रसना बखन नाम नानक दर्शन दान, गुण गाए सुन लेख दे सो सर्ब फल हर ले, कुल समूह करत उधार संसार उतरस पार, हर चरण बोहिता हे मिल साध संग जस गाहे, हर पैज रख मुरार हर नानक सरन द्वार, बिलावल महला पहला थिती कर दसवां जत, एको अंकार सतगुर प्रसाद, एकम एक अंकार निराला, अमर अजोनी जात न जाला, अगम गोचर रूप न देख रेखिया, खोजत खोजत घट घट देखिया, जो देख दिखावा तिसको बल जाही, गुर प्रसाद परम पद पाई, कह जप जपो बिन जगदीश, बरकुर का शब्द महल कर दीस रहा, दूजह पाए लगे पछताने, जमदर बादे आवन जाने, क्या लै आवै क्या लै जाहे, जद जम काल से चोटा खाहे, बिन गुर शब्द ना छूट सको, पाखंड कीने मुक्त ना होए, आपे सच किया कर जोड़, अंडज फोड़ जोड़ विछोड़, तरत आकाश किए बैसन को थाओ, रात दिनंत किए पहो पहाओ, जिन किए कर वेखन हारा, अवरना दूजा सृजन हारा, तृतीया ब्रह्मा विष्ण महेसा, देवी देव उपाय वेसा, ज्योति जाति गणत न आवै, जन साजी सो कीमत पावा, कीमत पाए रहा पर पूर, किस नेड़ा किस आखा दूर, चौथे पाए चारे बेदा खानी, चारे बाणी भेदा अष्ट दशा खट, तीन उपाए सो बुझे स्याप बुझाए, तीन समावै चौथे वासा, प्राणवत नानकम ताके दासा, पंचमी पंच भूत बेताला, आपे गोचर अपुरख निराला, एक पम भूखे मोह प्यासे, एक रस चाख शब्द त्रिपतासे, एक रंग राते एक मरतूर, एक दर कर साचा देखा हदूर, झूठे को नाही पत नाओ, कबन सूचा काला काओ, पिंजर पंखी बंदिया कोए, छेरी पर मैं मुक्त ना होए, तो छूटे जा खसम छाए, गुरमत मेले भगत दुरड़ाए,
ਖਸਟੀ ਖੜ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਭਾਵੈ ਤ ਮੈਲ ਬੁਲਾਵੈ ਸ਼ਬਦੇ ਸੇਜੇ ਤੋ ਪਤ ਪਾਵੈ ਕਰ ਕਰ ਵੇਸ ਖਪੈ ਜਲ ਜਾਵੈ ਸਾਚੈ ਸਾਚੇ ਸਾਜ ਸਮਾਵੈ ਸਪਤਮੀ ਸਤਸੰਤੋਖ ਸਰੀਰ ਸਾਧ ਸੰਬੰਧ ਭਰੇ ਨਿਰਮਲ ਨੀਰ ਮੱਜਣ ਸੀ ਸਾਚ ਹਿਰਦੈ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਮਨ ਸਾਚਾ ਮੁਖ ਸਾਚੋ ਭਾਏ ਸੱਚ ਨਿਸਾਣਾ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਦ ਸਚਨੇ ਕੇਵਲ ਕਰਮ ਅਰਦ ਪਾਉਣ ਪਾਣੀ ਅਗਨੀ ਬਿਸਰਾਓ ਤਹਿ ਨਿਰੰਜਨ ਸਾਚੋ ਨਾਉ ਤਿਸਮੈ ਮਨੁਆ ਰਹਿ ਅਲਵਿਲਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਉ ਨੌਮੀ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾ ਇਹ ਜਗ ਸਾਰਾ ਪ੍ਰਭਾ ਦੇਸ ਯਾਦ ਰਖਵਾਰਾ ਆਜੁਗਾਦੀ ਹੈ ਪੀਹੋਗ ਉਹ ਪਰੰਪਰ ਕਰਨਾ ਜੋਗ ਦਸਵੀਂ ਨਾਮ ਦਾਨ ਇਸਨਾਨ ਅਨੰਦਨ ਮੱਜਨ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੈ ਪ੍ਰਮ ਪੋ ਭਾਗੈ ਬਿਲਮ ਨਾ ਤੂਟਸ ਕਾਚਾ ਤਾਗੈ ਜੋ ਤਾਗਾ ਜਗ ਏਵੇਂ ਜਾਣੋ ਅਸਤਰ ਚੀਤ ਸਾਚ ਰੰਗ ਮਾਨੋ ਏਕਾਦਸੀ ਇਕ ਰਿਦਾ ਵਿਸਾਵ ਅਹਿੰਸਾ ਮਮਤਾ ਮੋਹ ਚੁਕਾਵਾ ਫਲ ਪਾਵੈ ਬ੍ਰਤ ਆਤਮ ਚੀਨੈ ਪਖੰਡ ਰਾਜ ਤਤਨੀ ਬੀਨੈ ਨਿਰਮਲ ਨਿਰਾਹਾਰ ਨੇ ਕੇਵਲ ਸੂਚੇ ਸੱਚ ਨਾ ਲਾਗੈ ਮਾਲ ਜਹਾਂ ਦੇਖਾਂ ਤਾਂ ਏਕੋ ਏਕਾ ਹੋਰ ਜੀ ਉਪਾਏ ਵੇਕੋ ਬੇਕਾ ਫਲੋ ਹਾਰ ਕੀਏ ਫਲ ਜਾਏ ਰਸਕ ਖਾਏ ਸਾਧਗ ਵਾਏ ਇਹ ਚੂ ਚੂੜੈ ਲਾਲਚ ਲਪਟੈ ਲਪਟਾਏ ਛੂਟੈ ਗੁਰਮੁਖ ਸਾਚ ਕਮਾਏ ਦੁਆਦ ਸਮੁੰਦਰਾ ਮਨ ਅਤੂਤਾ ਐਨ ਜਾਗ ਕਬ ਨ ਸੂਤਾ ਜਾਗਤ ਜਾਗ ਰਹਿ ਲਿਵਲਾਏ ਗੁਰ ਪਰਜਤ ਕਾਲ ਨਾ ਖਾਇਆ ਤੀਤ ਪੈ ਮਾਰੇ ਬੈਰਾਈ ਪ੍ਰਣਵਤ ਨਾਨਕ ਤਾਂ ਲਿਵਲਾਏ ਦੁਆਦਸੀ ਦਇਆ ਦਾਨ ਕਰ ਜਾਣਾ ਬਾਹਰ ਜਾਤੋ ਭੀਤਰ ਆਣਾ ਵਰਤੀ ਵਰਤ ਰਹੇ ਨੇ ਕਾਮ ਆ ਜਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮੈਂ ਏਕੋ ਜਾਣਾ ਹੈ ਸਭ ਸੁ ਸੰਜਮ ਸਾਚ ਪਛਾਣਾ ਤੇਰਸ ਤਰਵਰ ਸੁਮੰਦ ਕਨਾਰਾ ਅੰਮ੍ਰਿਤ ਮੂਲ ਸਿਖਰ ਲਿਵ ਤਾਰ ਡਰ ਡਰ ਮਰੈ ਨਾ ਬੂਢੈ ਕੋਏ ਨ ਡਰ ਬੂਢ ਮਰੈ ਪਤ ਖੋਏ ਡਰਮੈ ਘਰ ਕਰਮੈ ਡਰ ਜਾਣਾ ਤਖਤਨ ਵਾਸ ਸੱਚ ਮਨ ਭਾਣਾ ਚੌਦਹ ਚੌਥੇ ਥਾਂ ਵੈ ਲੈ ਪਾਵੈ ਰਾਜਸਥਾਮ ਸਤਕਾਲ ਸਮਾਵੈ ਸਤਸਵੀਰ ਕਹਿ ਕਰ ਸੂਰ ਸਮਾਵੈ ਜੁਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਿਮੰਡ ਰਹਿ ਲਿਵਲਾਏ ਅਮਾਵਸਾ ਚੰਦ ਗੁਪਤ ਗੈ ਨਾਰ ਬੁਝੋ ਗਿਆਨੀ ਸ਼ਬਦ ਵਿਚਾਰ ਸਤਸਵੀਰ ਗਗਨ ਜੋਤ ਤੇ ਲੋਈ ਕਰ ਕਰ ਕਰ ਵੇਖਾ ਕਰਤਾ ਸੋਈ ਗੁਰ ਤੇ ਦੀਸੇ ਸੋ ਤੇ ਸਿਹ ਮਾਹੇ ਮਨ ਮਹ ਭੂਲੇ ਆਵੈ ਜਾਹੇ ਘਰ ਦਰ ਥਾਪ ਥਿਰ ਥਾਣ ਸੁਹਾਵੈ ਆਪ ਪਛਾਣ ਜਸ ਸਤਿਗੁਰ ਪਾਵੈ ਜਹਾਂ ਆਸਾ ਤਹ ਬਿਨਸ ਬਿਨਾਸਾ ਫੂਟੇ ਖੱਪਰ ਦੁਬਦਾ ਮਨਸਾ ਮਮਤਾ ਜਲਤ ਰਹਿ ਉਦਾਸਾ ਪ੍ਰਣਵਤ ਨਾਨਕ ਅਮਤਾਂ ਕੇ ਦਾਸਾ ਬਿਲਾ ਬਿਲ ਮਹਲਾ ਤੀਜਾ ਵਾਰ ਸਤਿ ਕਰ ਦਸਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਸੂਈ ਆਪੇ ਵਰਤਾ ਵਰਨਾ ਕੋਈ ਓਤ ਪੁੱਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਬਿਰਲਾ ਬੁਝੈ ਕੋਈ ਰਾਹਾ ਹਿਰਦੇ ਜਪਨੀ ਜਪੋ ਗੁਣਤਾ ਸਾਗਰ ਅਗਮੇ ਗੋਚਰ ਪਰੰਪਰ ਸਵਾਮੀ ਜਨ ਪਾਗ ਲੱਗ ਧਿਆਵੋ ਹੀ ਦਾਸਨ ਦੱਸ ਰਹਾਓ ਸੋਮਵਾਰ ਸੱਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਏ ਜਿਸ ਦੇਵੈ ਤਿਸ ਪੱਲਾ ਪਾਏ ਅਗਮੇ ਗੋਚਰ ਲਖਿਆ ਨਾ ਜਾਏ ਗੁਰ ਕਾ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦਾ ਲਾਇਆ ਆਪ ਬੁਝਾਏ ਸੋਈ ਬੂਝੈ ਗੁਰ ਕਾ ਸ਼ਬਦ ਦਰ ਕਰ ਸੂਝੈ ਪ੍ਰੇਮ ਭਗਤ ਕਰੇ ਲਿਵ ਲਾਏ ਹਉਮੈ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੈ ਹਉਮੈ ਮਲ ਧੋਏ ਦਰ ਸੱਚਾ ਸਤ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨਹਾਰ ਜੋ ਦੇਵੇ ਤਿਸ ਕੋ ਬਲ ਜਾਈਐ ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰੱਖੋ ਰਧਾਰ ਦੇਵਨ ਹਰੇ ਕੋ ਜੈਕਾਰ ਵੀਰਵਾਰ ਵੀਰ ਪਰਮ ਭੁਲਾਏ ਪ੍ਰੇਤ ਪੂਤ ਸਭ ਦੂਜੇ ਲਾਏ ਆਪ ਪਾਏ ਕਰ ਵੇਖੈ ਵੇਖਾ ਸਭਨਾ ਕਰਤੇ ਤੇਰੀ ਟੀਕਾ ਜੀ ਜਨ ਤੇਰੀ ਸ਼ਰਨ ਆਈ ਸੋ ਮਿਲੈ ਜਿਸ ਲਹਿ ਮਿਲਾਏ ਸ਼ੁਕਰਵਾਰ ਪ੍ਰਭ ਰਹਿਆ ਸਮਾਈ ਆਪ ਪਾਏ ਸਭ ਕੀਮਤ ਪਾਏ ਗੁਰਮੁਖ ਹੋਵੈ ਸੋ ਕਰੇ ਵਿਚਾਰ ਸੱਚ ਸੰਜਮ ਕਰਨੀ ਹੈ ਕਰ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਛਨਿਛਰ ਵਾਰ ਸੌਣ ਸਾਧ ਵਿਚਾਰ ਹੁਮੈ ਮੇਰਾ ਭਰਮੈ ਸੰਸਾਰ ਮਨਮੁਖੰਧਾ ਦੂਜੇ ਭਾਏ ਜਮਦਰ ਪਾਦਾ ਝੂਟਾਂ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਸਤਿਗੁਰ ਸੇਵੈ ਸੇਵਟ ਭਾਗੀ ਹੋਮੈ ਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਤ ਸਿਸ ਭਾਏ ਤੂੰ ਸੁਖ ਦਾਤਾ ਲਹਿ ਮਿਲਾ ਇੱਕ ਤੇ ਦੂਜਾ ਨਾਹੀ ਕੋਈ ਗੁਰਮੁਖ ਬੂਝੇ ਸੋਜੀ ਹੋਏ ਪੰਦਰਾਂ ਤਿੰਤੀ ਤਾਂ ਸੱਤ ਵਾਰ ਮਾਹਾ ਰੁੱਤੀ ਆਵੈ ਵਾਰ ਵਾਰ ਦਿਨ ਸਰਹਿਣ ਤਵੈ ਸੰਸਾਰ ਆਵਾ ਗੌਣ ਕੀਆ ਕਰਤਾਰ ਨਿਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਝੇ ਕੋ ਸ਼ਬਦ ਵਿਚਾਰ ਬਿਲਾ ਬਿਲ ਮਹਲਾ ਤੀਜਾ
ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀ ਜੰਤ ਮਾਇਆ ਮੋਹ ਪਾਜੇ, ਦੂਜਾ ਪਾਏ ਪ੍ਰਪੰਚ ਲਾਗੇ, ਆਵਹ ਜਾਵਹ ਮਰਹ ਅਪਹਗੇ, ਸਤਿਗੁਰ ਭੇਟੇ ਸੂਜੀ ਪਾਏ, ਪ੍ਰਪੰਚ ਚੂਕੈ ਸੱਚ ਸਮਾਏ, ਜਾਕਰ ਮਸਤਕ ਲਿਖਿਆ ਲੇਖ, ਤਾਂ ਕਰ ਮਨ ਵਸਿਆ ਪ੍ਰਵੇਕ ਰਹਾਉ, ਸ੍ਰਿਸ਼ਟ ਉਪਾਏ ਆਪੇ ਸਭੇਖ, ਕੋਈ ਨ ਮੇਟੈ ਤੇਰੇ ਲਿਖ, ਸਿੱਧ ਸਾਧਕ ਜੇ ਕੋ ਕਹ ਕਹਾਏ, ਪਰਮੈ ਭੁਲਾ ਆਵੈ ਜਾਏ, ਸਤਿਗੁਰ ਸੇਵੇ ਸੋਜਨ ਬੁਝੇ, ਹੁਮ ਮਾਰੇ ਤਾਂ ਦਰ ਸੂਜੈ, ਇੱਕ ਤੇ ਸਭ ਦੂਜਾ ਹੁਆ, ਏਕੋ ਵਰਤ ਅਵਰ ਨ ਬੀਆ, ਦੂਜੇ ਤੇਜੋ ਏਕੋ ਜਾਣੈ, ਗੁਰ ਕੈ ਸ਼ਬਦ ਹਰ ਦਰ ਨਿਸਾਨੈ, ਸਤਿਗੁਰ ਭੇਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ, ਜਿਸਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵਕ ਰਹਿ ਸਰਨਾਈ, ਆਪੇ ਬਖਸ਼ੇ ਦੇਵ ਦਿਆਈ,

ਤਾਂ ਫਲ ਪਾਏ। ਥਿਤੀ ਵਾਰ ਸਭ ਆਵਹਿ ਜਾਹੇ, ਗੁਰ ਸ਼ਬਦ ਨਿਸ਼ਚਲ ਸਦਾ ਸੱਚ ਸਮਾਹੇ। ਥਿਤੀ ਵਾਰ ਤਾਂ ਜਾ ਸਚ ਰਤੇ, ਬਿਨ ਨਾਵੈ ਸਭ ਭਰਮ ਹੈ ਕਛੇ। ਮਨਮੁਖ ਮਰੈ ਮਰ ਬੇਗਤੀ ਜਾਹੇ, ਏਕ ਨ ਚੇਤਾ ਦੂਜਾ ਹੈ ਲੋਭਾਹੇ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦ ਕਿਉਂ

ਮੈਂ ਕਿਹਾ ਚੀਜ਼ ਸਾਰੀ ਇੱਥੇ ਸੁੱਖ ਨਾ ਆਗੇ ਹੋਏ ਮਨਮੁਖ ਮੋਹੇ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਕਰਹੀ ਅੰਦਰ ਸਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਅੰਧ ਗੁਬਾਰ ਥਿੱਤੀ ਵਾਰ ਸੇਵੈ ਮੁਗਧ ਗੁਬਾਰ ਨਾਨਕ ਗੁਰਮੁਖ ਬੂਝੇ ਸੋ ਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆਂ ਗੋਇਲ ਆਈ ਰਾਮ ਮਟਕੀ ਡਾਰ ਤਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸੋ ਰਹੀ ਗੋਇਲ ਸਹਿ ਸਵ ਸਿੰਗਾਰੀਆ ਕਰ ਜੋੜ ਗੁਰਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਤਨ ਪਰ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖਤ ਪਿਰ ਸਾਧ ਹਰਿਆ ਸੱਚ ਨਵੇਲੜੀਆ ਜੋ ਬਨਬਾਲੀ ਰਾਮ ਆਓ ਨ ਜਾਓ ਕਹੀ ਆਪਣੇ ਸਹਿਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਪਹਾਵੇ ਅਗਾਧ ਬੋਧ ਕਥ ਕਥੀਆ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸ ਸਲ ਰਸੀਆ ਰਵਾ ਸਾਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹੜੀ ਫਿਰ ਸੰਗ ਸੂਤੀ ਰਾਮ ਗੁਰ ਕਹਿ ਪਾਏ ਚੱਲੋ ਸਾਚ ਸੰਗੂਤੀ ਰਾਮ ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮੰਨਾ ਵਸਿਆ ਸਤਿਗੁਰੂ ਹਮ ਮੇਲੀਆ ਤਿੰਨ ਰਹਿਣ ਘੜੀ ਨਾ ਚਸਾ ਵਿਸਰਾ ਸਾਸ ਸਾਸ ਨਿਰੰਜਨੋ ਸ਼ਬਦ ਜੋਜ ਗਾਹਿ ਦੀਪਕ ਨਾਨਕ ਆਪੋ ਪੰਜਨੋ ਜੋ ਸਵੈੜੀਏ ਤ੍ਰਿਭਵਨ ਸਾਰੇ ਰਾਮ ਘੜ ਘੜ ਰਵ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਪਰ ਸਾਚਾ ਆਪ ਮਾਰ ਮਿਲਾਈਏ ਹਉ ਮੈਂ ਮਮਤਾ ਲੋਭ ਜਹਾਲੋ ਸ਼ਬਦ ਮੈਲ ਚੁਕਾਈਏ ਦਰਜਾਏ ਦਰਸ਼ਨ ਕਰੀ ਭਾਣਾ ਤਾਰ ਤਰਨ ਹਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰਥਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਵਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪ੍ਰੇ ਪ੍ਰਭ ਅਵਨਾਸੀ ਰਾਮ ਅਵਗਤੋ ਹਰ ਨਾਥ ਨਥ ਤਿਸ ਪਾਵੈ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰਨ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹੱਠ ਨਾ ਜਾਣਾ ਨਾਨਕ ਆ ਸੱਚ ਗਏ ਰਹੇ ਪਿੰਨੜੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜਕਰ ਸੂਤੜੀਏ ਪ੍ਰਮ ਜਗਾਏ ਰਾਮ ਨਵਹਾਣ ਨਵ ਧਾਣ ਸ਼ਬਦ ਜਾਗੀ ਆਪਣੇ ਪਿਰ ਪਹਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਝਕਰੇਲੋ ਖਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸਾਣੀਆਂ ਕਰ ਜੋੜ ਨਾਨਕ ਸਾਚ ਮੰਗ ਨਦਰ ਕਰ ਤੁਧ ਪਹਾਣੀਆਂ ਜਾਗ ਸਲੁੰਡੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਨ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਬਿਰਲਾ ਗੁਰਮੁਖ ਬੂਜੇ ਉਹ ਸ਼ਬਦ ਸਮਾਏ ਅਪਗਵਾਏ ਤ੍ਰਿਭਵਨ ਸੋ ਜੀ ਸੂਜੈ ਰਹਿ ਤੀਤ ਪਰੰਪਰ ਰਾਤਾ ਸਾਚ ਮਨ ਗੁਰ ਸਰਿਆ ਉਹ ਪੂਰ ਰਹਿਆ ਸਰਬ ਠਾਈ ਨਾਨਕ ਔਰ ਧਰਿਆ ਮਹਿਲ ਬੁਲਾਈੜੀਏ ਭਗਤ ਸੰਦੇਹੀ ਰਾਮ ਗੁਰਮਤ ਮਨ ਰਸੀ ਸਿਜ ਦੇਹੀ ਰਾਮ ਮਨ ਮਾਰ ਰਿਜੇ ਸ਼ਬਦ ਸੀਜੈ ਤ੍ਰੈ ਲੋਕਨਾਥ ਪਛਾਣ ਹੋਏ।

ਸਦਾ ਨਾਨਕ ਗੁਰ ਸ਼ਬਦ ਜਗਰ ਨਬੇਰੋ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੇਰਾ ਹਰ ਪ੍ਰਭ ਸਿਜ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵੱਡ ਭਾਗੀ ਆ ਸੁਹਗਨੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਗ ਹੈ ਨਾਨਕ ਮਨ ਭਾਣਾ ਰਾਮ ਨਿਮਾ ਨਾਨਕ ਮਨ ਭਾਣਾ ਰਾਮ ਨਿਮਾਨਿਆ ਹਰ ਮਨ ਹੈ ਹਰ ਪ੍ਰਭ ਹਰ ਆਪ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਪ ਰਾਮ ਮੇਰੇ ਹਰ ਪ੍ਰਭ ਭਵੈ ਸੁਖਰ ਹਰ ਰੰਗ ਰਸ ਤ੍ਰਪ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਪ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਬੇਰਾ ਰਾਮ ਗੁਰਮੁਖ ਬਿਲ ਸੁਹਗਨੀ ਰੰਗ ਹੋਏ ਖਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ

ਰੰਗ ਭਿੰਨਾ ਰਾਮ, ਭਗਤ ਵਛਲ ਹਰਨਾਮ ਹੈ, ਗੁਰਮੁਖ ਹਰ ਲੀਨਾ ਰਾਮ, ਬਿਨ ਹਰ ਭਗਤ ਨਾ ਬਿਨ ਹਰ ਨਾਮ ਨਾ ਜੀਵਨ ਦੇ, ਜੋ ਜਲ ਬਿਨ ਮੀਨਾ ਰਾਮ, ਸਫਲ ਜਨਮ ਹਰ ਪਾਇਆ, ਨਾਨਕ ਪ੍ਰਭ ਕੀਨਾ ਰਾਮ। ਬਿਲਾਵਲ ਮਹੱਲਾ ਚੌਥਾ ਸਲੋਕ। ਹਰ ਪ੍ਰਭ ਸੱਜਣ ਲੋੜ ਲਹੋ, ਮਨ ਵਸ ਵੱਡ ਭਾਗ, ਗੁਰਪੂਰੇ ਵੇਖਾ ਲਿਆ, ਨਾਨਕ ਹਰ ਲਿਵ ਲਾਗ ਸ਼ੰਤ, ਮੇਰਾ ਹਰ ਪ੍ਰਭ ਰਾਵਣ ਆਇਆ, ਹਉ ਮੈਂ ਬਿਖ ਝਾਗੇ ਰਾਮ, ਗੁਰਮਤਾਪ ਮਿਟਾਇਆ, ਹਰ ਹਰ ਲਿਵ ਲਾਗੇ ਰਾਮ, ਅੰਤਰ ਕਮਲ ਪ੍ਰਗਾਸਿਆ, ਗੁਰ ਗਿਆਨੀ ਜਾਗੇ ਰਾਮ, ਜਨ ਨਾਨਕ ਹਰ ਪ੍ਰਭ ਪਾਇਆ, ਪੂਰਾ ਵੱਡ ਭਾਗੇ ਰਾਮ, ਹਰ ਪ੍ਰਭ ਹਰ ਮਨ ਪਾਈਆ, ਹਰ ਨਾਮ ਵਧਾਈ ਰਾਮ, ਗੁਰਪੂਰਾ ਪ੍ਰਭ ਪਾਇਆ, ਹਰ ਹਰ ਲਿਵ ਲਾਈ ਰਾਮ, ਅਗਿਆਨ ਅੰਧੇਰਾ ਕੱਟਿਆ, ਗੁਰ ਪ੍ਰਗਟਿਆਈ ਰਾਮ, ਜਨ ਨਾਨਕ ਨਾਮ ਆਧਾਰ ਹੈ, ਹਰ ਨਾਮ ਸਮਾਈ ਰਾਮ, ਤਨ ਹਰ ਪਾ ਪਿਆਰਾ ਰਵਿਆਜ, ਹਰ ਪਾ ਪਾਈ ਰਾਮ, ਅਕੀ ਪ੍ਰੇਮ ਕਸਾਈਆਮ, ਜੋ ਬਿਲਕ ਮਸਾਈ ਰਾਮ, ਗੁਰਪੂਰੇ ਹਰ ਮੇਲਿਆ, ਹਰ ਰਸ ਗਹਾਈ ਰਾਮ, ਜਨ ਨਾਨਕ ਨਾਮ ਬਿਗਸਿਆ, ਹਰ ਹਰ ਲਿਵ ਲਾਈ ਰਾਮ, ਹਮ ਮੂਰਖ ਮੁਗਦ ਮਿਲਾਇਆ, ਹਾਰ ਕਿਰਪਾ ਧਾਰੀ ਰਾਮ, ਤਨ ਤਨ ਗੁਰੂ ਸ਼ਾਹ ਬਲ ਸਹਿਜ ਨਹਾਉਮੈ ਮਾਰੀ ਰਾਮ, ਜਿਨ ਵੱਡ ਭਾਗੀਆ ਵੱਡ ਭਾਗ ਹੈ, ਹਰ ਹਰ ਉਧਾਰੀ ਰਾਮ, ਜਨ ਨਾਨਕ ਨਾਮ ਸਲਾਹ ਤੂੰ ਨਾਮੇ ਬਲਿਹਾਰੀ ਰਾਮ, ਬਿਰਾਵਲ ਮਹੱਲਾ ਪੰਜਵਾਂ ਸ਼ੰਤ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਮੰਗਲ ਸਾਜ ਪਇਆ, ਪ੍ਰਭ ਆਪਣਾ ਗਾਇਆ ਰਾਮ, ਅਵਨਾਸੀ ਵਰ ਸੁਣਿਆ, ਮਨ ਉਪਜੈ ਚਾਇਆ ਰਾਮ, ਮਨ ਪ੍ਰੀਤ ਲਾਗੈ ਵੱਡੇ ਪਾਗੇ, ਕਮਿਲੀਏ ਪੂਰਨ ਪਤੇ, ਸਹਿਜੇ ਸਮਾਈਏ ਗੋਬਿੰਦ ਪਾਈਏ, ਦੇਹੋ ਸਖੀਏ ਮੋਹੇ ਮਤੇ, ਦਿਨ ਡਨ ਠਾਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ, ਬਿਨਵੰਤ ਨਾਨਕ ਕਰੋ ਕਿਰਪਾ, ਲਹਿੋ ਮੋਹੇ ਲੜ ਲਾਇਆ, ਪਿਆ ਸਮਾਹੜਾ ਹਰ ਰਤਨ ਵਿਸਾਹ ਰਾਮ, ਖੋਜੀ ਖੋਈ ਲੱਦਾ ਹਰ ਸੰਤਨ ਪਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਤਾਰੇ, ਕਥੇ ਅਕਥ ਵਿਚਾਰੋ, ਇੱਕ ਚੇਤੇ ਕਮਨ ਧਿਆਇ ਸੁਆਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਭ ਕਰ ਬੇਨੰਤੀ, ਮਿਲੇ ਹਰ ਜਸ ਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਗਮ ਥਾਹਾ, ਸਾਹਾ ਟਲ ਗਣਿਆ ਪੂਰਨ ਸੰਜੋਗੂ ਰਾਮ, ਸੁਖ ਸਮੂਹ ਭਇਆ ਗਿਆ ਵਿਜੋਗੂ ਰਾਮ, ਮਿਲ ਸੰਤ ਆਏ ਸਾਹ ਪ੍ਰਭ ਧਿਆਏ, ਬਣੇ ਚਜ ਜਾਨੀਆਂ, ਮਿਲੇ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਜੀਆਂ, ਮਿਲ ਜੋਤ ਜੋਤੀ ਉਤਪੋਤੀ, ਹਰ ਨਾਮ ਸਭ ਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਪਵੜ ਸੁਹਾਵੜਾ ਤਰਸ ਭਾਗੀ ਰਾਮ, ਪ੍ਰਭ ਘਰ ਆਇੜਾ ਗੁਰਚਰਨੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੰਨੀਆਂ, ਮੇਰੀ ਆਸ ਪੂਰੀ ਬਸੰਤ ਹੈ ਧੂਰੀ, ਹਰ ਮਿਲੇ ਕੰਤ ਵਿੱਚ ਸੁਨਿਆ, ਆਨੰਦ ਅਨੰਦਨ ਵੱਜਹ ਵਾਜੇ, ਅਹੰ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਆਮੀ, ਸੰਤ ਸੰਗ ਲਿਵ ਲਾਗੀ। ਬਿਲਾਵਲ ਮਹੱਲਾ ਪੰਜਵਾਂ। ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ, ਅਨਹਜ ਵੈ ਜਿਤਰਾ ਤਿਸਤੁੰਦਰ ਵਾਰਾ ਰਾਮ, ਆਨੰਦ ਅਨੰਦਨ ਵੱਜਹ ਵਾਜੇ, ਦਿਨ ਸਰੈਨ ਉਮਾਹਾ, ਤਹ ਰੋਗ ਸੋਗਨਾ ਦੁੱਖ ਵਿਆਪਾਏ, ਜਨਮ ਮਰਨਾ ਤਾਹ, ਰਿਧ ਸਿੱਧ ਸੁਧਾ ਰਸ ਅੰਮ੍ਰਿਤ ਭਗਤ ਪਰੇ ਭੰਡਾਰਾ, ਬਿਨਵੰਤ ਨਾਨਕ ਬਲਹਾਰ ਬੰਨਿਆ, ਪਾਰ ਬ੍ਰਹਮ ਪ੍ਰਾਣ ਧਾਰਾ, ਸੁਣ ਸਖੀ ਸਹੇਲੜੀਓ, ਮਿਲ ਮੰਗਲ ਗਾਵਹਿ ਰਾਮ, ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੈ ਰਾਮ, ਕਰ ਪ੍ਰੇਮ ਚਾ ਰਾਵੈ ਤਿਸ ਪਾਵੈ, ਇੱਕ ਨਿਮਕ ਪਲਕ ਨਾ ਤਿਆਗੀਐ, ਗਹਿ ਕੰਠ ਲਾਈਐ ਨਹਿਰ ਜਾਈਐ, ਚਰਨ ਰਜ ਮਨ ਪਾਗੀਐ, ਭਗਤ ਠਗੌਰੀ ਪਾਇ ਮੋਹਾ, ਅਣਤ ਕਤਹੁ ਨਾ ਤਾਵੈ, ਬਿਨਵੰਤ ਨਾਨਕ ਮਿਲ ਸੰਖ ਸਜਨ, ਅਮਰ ਪਦਵੀ ਪਵਹਿ, ਮਿਸਮਨ ਬਿਸਮ ਭਈ ਪੇਖ, ਗੁਣ ਬਨਾਸੀ ਰਾਮ, ਗਹਿ ਪੂਜਾ ਕਰ ਗਹਿ ਪੂਜਾ, ਗਹੀ ਕਾਟ ਜਮਕੀ ਫਸੀ ਰਾਮ, ਗਹਿ ਪੂਜਾ ਲੀਨੀ ਦਾਸ ਕੀਨੀ, ਅੰਕਰ ਦੁੱਤ ਜਨਾਇਆ, ਮਲਨ ਮੋਹ ਬਿਕਾਰ ਨੱਠ ਦਿਵਸ ਨਿਰਮਲ ਆਇਆ, ਦ੍ਰਿਸ਼ਟ ਤਾਰੀ ਮਨ ਪਿਆਰੀ, ਮਹਾਂ ਦੁਰਮਤ ਨਾਸੀ, ਬਿਨਵੰਤ ਨਾਨਕ ਭਈ ਨਿਰਮਲ, ਪ੍ਰਭ ਮਿਲੇ ਅਬਨਾਸੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਗੁਤਾ, ਆਪ ਕਾਰਣ ਕੀਆ, ਬਿਨਵੰਤ ਨਾਨਕ ਸਹੀ ਜਾਣਾ, ਜਿਨੇ ਹਰ ਰਸ ਪੀਆ। ਬਿਲਾਵਲ ਮਹੱਲਾ ਪੰਜਵਾਂ ਸ਼ੰਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਖੀ ਆਓ ਸਖੀ ਵਸ ਆਓ, ਸਖੀ ਅਸੀਂ ਫਿਰਕਾ ਮੰਗਲ ਗਾਵਹਿ,
ਤਜ ਮਾਣ ਸਕੀ ਤਜ ਮਾਣ ਸਕੀ ਮਤ ਆਪਣੇ ਪ੍ਰੀਤਮ ਭਾਵ ਹੈ ਤਜ ਮਾਣ ਮੋਹ ਬਿਕਾਰ ਦੂਜਾ ਸੇ ਵੇਖ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ਹੋਏ ਦਾਸ ਦਾਸੀ ਤਾਜ ਉਦਾਸੀ ਬਹੁੜ ਵਿਧੀ ਨਾ ਤਹਵਾ ਨਾਨਕ ਪਏ ਅੰਪੇ ਕਰਹੁ ਕਿਰਪਾ ਤਾਮ ਮੰਗਲ ਗਾਵਾਂ ਅੰਮ੍ਰਿਤ ਪੇ ਕਾ ਨਾਮ ਮੈਂ ਅੰਧਲੇ ਟੋਹਨੀ ਉਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਹਾ ਬਚਿੱਤਰ ਚੰਚਲ ਅਣਖ ਭਾਵ ਦੇਖਾ ਵੇ ਹੋਏ ਢੀਠ ਮੀਠੀ ਮਨ ਲਾਗੈ ਨਾਮ ਲੈਣ ਨਾ ਆਵੇ ਗ੍ਰਹਿ ਬਣੈ ਤੀਰੇ ਵਰਤ ਪੂਜਾ ਬਾਟ ਘਟੈ ਜੋਹਨੀ ਨਾਨਕ ਪਏ ਅੰਪੇ ਦਇਆ ਤਾਰੂ ਮੈਂ ਨਾਮ ਅੰਧਲੇ ਟੋਹਣੀ ਮੋਹੇ ਅਨਾਥ ਪ੍ਰੇ ਨਾਥ ਜਿਉਂ ਜਾਨੋ ਤਿਉਂ ਰੱਖੋ ਚਤੁਰਾਈ ਮੋਹੇ ਨਾਹੇ ਰਿਝਾਵੋ ਕਹਿ ਮੁਖੋ ਨਹ ਚਤੁਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨਹ ਰੂਪ ਧੂਪ ਨੈਨ ਬੰਕੇ ਜਹ ਭਾਵਤ ਰਖ ਤੂੰ ਹੀ ਜੈ ਜੈ ਜੈ ਅੰਪੇ ਹੇ ਸਗਲ ਜਾਕੋ ਕਰੁਣਾ ਪਾਤ ਗਤ ਕਿਨ ਲਖੋ ਨਾਨਕ ਪਏ ਅੰਬੇ ਸੇਵ ਸੇਵਕ ਜੋ ਜਾਨੋ ਤੁਮ ਮੋਹਿ ਰੱਖੋ ਮੋਹਿ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰਾ ਮੋਹਿ ਚਾਤੁਰ ਤੁਮ ਬੂੰਦ ਤ੍ਰਿਪਤੋ ਮੁਖ ਪਰਾ ਮੁਖ ਪਰਾ ਹਰੈ ਪਿਆ ਸਵੇਰੀ ਜੀ ਹੀ ਆ ਪ੍ਰਾਣ ਪਤੇ ਲਾਡਲੇ ਲੜ ਲਾਏ ਸਭ ਮੈਂ ਮਿਲ ਹਮਾਰੀ ਹੋਏ ਗੱਤੇ ਜੀਤ ਚਿਤਵ ਮਿਟ ਅੰਧਾਰੇ ਜੋ ਆਸ ਚੱਕ ਵੀ ਦਿਨ ਚਰਾ ਨਾਨਕ ਪਏ ਅੰਪੇ ਸੰਗ ਪ੍ਰੇ ਸੰਗ ਮੇਲੀ ਮੋਹ ਮਛਲੀ ਨੀਰ ਨਾ ਬੀਸਰਾ ਤਨ ਤਨ ਹਮਾਰਾ ਭਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਗਾਮੀ ਅਨੰਦ ਮੰਗਲ ਰਸ ਕਨਾ ਨਾਵਲ ਨਵਤਨ ਨਾਹ ਬਾਲਾ ਕਵਨ ਰਸਨਾ ਗੁਣ ਪਨਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸੰਸਾ ਦੁੱਖ ਹਰਾ ਨਾਨਕ ਪਏ ਅੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਂਤ ਆਲ ਪ੍ਰਭ ਸਰਬ ਸੁਖਾ ਨਿਧ ਪੀਓ ਸੁਖ ਸਾਗਰ ਪ੍ਰਪੇਟਿਆ ਸੁਖੀ ਨਾਨਕ ਸੁਖੀ ਉਤੇ ਜੀਓ ਸ਼ੰਤ ਸੁਖ ਸਾਗਰ ਪ੍ਰਪਾਈਏ ਜਬ ਹੋਵੇ ਭਾਗੂ ਰਾਮ ਮਾਨਣ ਮਾਨ ਮੰਜਾਈਏ ਹਰ ਚਰਨੀ ਲਾਗੂ ਰਾਮ ਛੋੜ ਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸੁਰਨਾਈ ਰਾਮ ਰਾਏ ਤਿਰ ਹੋਈ ਸੁਹਗੋ ਰਾਮ ਸੋ ਪ੍ਰਭ ਤਾਜ ਕਤ ਲਾਗੀ ਹੈ ਜਿਸ ਬਿਨ ਮਰ ਜਾਈਏ ਰਾਮ ਲਾਜ ਨਾਵਿਆ ਗਿਆਨ ਮਤੀ ਹੀ ਦੁਰਜਨ ਬਿਰਮਾਈਏ ਰਾਮ ਪਤਤ ਪਾਵਨ ਪ੍ਰਭ ਤਿਆਗ ਕਰੇ ਕਉ ਕਤ ਠਹਿਰਾਈਏ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੈ ਬਲ ਗਈਏ ਦੁਚਾਰਨ ਰਸਨਾ ਨਾਮ ਪ੍ਰਭ ਭਗਤ ਵਸ਼ਲ ਨ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ਪ੍ਰਾਮ ਮੋਹੀ ਦੁਖ ਨ ਜਾਨਹੀ ਕੁੜ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਵਰਜੇ ਚਾਹਨਾ ਵਿਸ਼ਟਾ ਕ੍ਰਿਮ ਭਸਮਾ ਰਾਮ ਲਾਏ ਬ੍ਰਹੁ ਭਗਵੰਤ ਸੰਗੇ ਹੋਏ ਮਿਲ ਬਹਿ ਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹਉਮੈ ਬੇਖ ਤਿਆਗਨ ਰਾਮ ਈ ਤੁਤ ਨ ਟੋਲੀ ਹੈ ਸਰਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਪੰਜਵਾਰ ਖੋ ਜੋਡ ਭਾਗਿਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦਗਾਈਏ ਪਰਬਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅਨੰਤ ਤਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਬੀਸਰਾ ਜਿਨ ਸਭ ਕਿਹ ਦੀਨਾ ਰਾਮ ਵਡਭਾਗੀ ਮੇਲਾ ਬੜਾ ਗੁਰਮੁਖ ਪਿਰ ਚੀਨਾ ਰਾਮ ਬਾਹਾਂ ਪਗੜ ਤਮ ਤੇ ਕਾਢਿਆ ਕਰਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮ ਸਿਮ ਨਾਰਾਇਣ ਪੈ ਪਰਗ ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭੇ ਚੁਪ ਜਾਮੀ ਰਾਮ ਨਾਨਕ ਉਦਰੇ ਜਪ ਹਰੇ ਸਭੁ ਕਾ ਸੁਆਮੀ ਰਾਮ ਰਸ ਭਿ ਨੇੜੇ ਆਪਣੇ ਰਾਮ ਸੰਗੇ ਸੇ ਲੋਹੇ ਨੀਕੇ ਰਾਮ ਪ੍ਰਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਾਸ ਹਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲ ਸਮਾਇਆ ਜੋ ਜੋਤੀ ਮੀਖੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਵਿਆ
ਕਰਨ ਆਦਿ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰਾ ਹਰ ਹਰ ਹਰ ਉਰਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਾਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀ ਐ ਚੁੱਕੈ ਮਾਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਸਾਪੈ ਗਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਭਾਇਆ ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਬ ਭਗਤੋ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜਾ ਭਾਈ ਬਿਲਾਵਲ ਨਾ ਹੋਵੇ ਮਨਮੁਖ ਥਾਂ ਨਾ ਪਾਏ ਪਾਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਮਨ ਹੱਠ ਕਰਮ ਕਮਾਵਨੇ ਥਾਂ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿਛੋ ਆਪ ਗਵਾਏ ਆਪੇ ਆਪ ਪਰ ਬ੍ਰਹਮ ਹੈ ਪਰ ਬ੍ਰਹਮ ਵਸਿਆ ਮਨਾਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰੋ ਤੁਮ ਪਿਆਰੇ ਹੋ ਇੱਕ ਸੁਲਿਵ ਲਾਏ ਜਨਮ ਮਰਨ ਦੋ ਕੱਟੀਐ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜਿਹ ਚੱਲਾ ਸਤਿਗੁਰ ਭਾਏ ਸਤ ਸੰਗਤੀ ਹੀ ਵੈ ਭਾਉ ਕਰ ਸਦਾ ਹਰਕੇ ਗੁਣ ਗਾਏ ਨਾਨਕ ਸੇ

ਅੰਮ੍ਰਿਤ ਕਹਾਰ ਸਭ ਕੋਈ ਹਰਿ ਕੈ ਵਸ, ਭਗਤਾਂ ਕੈ ਆਨੰਦ ਘਰ, ਹਰ ਭਗਤਾਂ ਕਾ ਮੇਲੀ ਸਰਬੱਤ, ਸੌ ਨਿਸਲ ਟਨ ਟੰਗ ਤਹਰ, ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ, ਤੁਧ ਅੱਪੜ ਕੋਈ ਨਾ ਸਕੈ, ਸਭ ਚਖ ਚੁੱਪ ਵੈ ਝੜ। ਸਲੋਕ ਮਹਲਾ ਤੀਜਾ। ਬ੍ਰਹਮ ਬਿੰਦੇ ਸੇ ਬ੍ਰਹਮਣਾ, ਜੇ ਚੱਲਾ ਸਤਿਗੁਰ ਪਹਾਏ, ਜਿਨ ਕੈ ਹਿਰਦੈ ਹਰ ਵਸੈ, ਹਉਮੈ ਰੋਗ ਗਵਾਏ, ਗੁਣ ਰਵੈ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ, ਇਸ ਯੁਗ ਮੈਂ ਵਿਰਲੇ, ਬ੍ਰਹਮਣ ਬ੍ਰਹਮ ਬਿੰਦੈ ਚਿਤ ਲਾਏ, ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ, ਸੇ ਨਾਮ ਰਹੇ ਲਿਵ ਲਾਏ। ਮਹਲਾ ਤੀਜਾ। ਸਤਿਗੁਰ ਕੀ ਸੇਵ ਨਾ ਕੀਤੀ ਆ, ਸਹਿਜ ਸ਼ਬਦ ਨਾ ਲੱਗੋ ਪਹਾਓ, ਹਉਮੈ ਰੋਗ ਕਮਾਵਣਾ, ਆਤ ਦੀਰਘ ਬਹੁ ਸੁਆਓ, ਮਨ ਹਠ ਕਰਮ ਕਮਾਵਣੇ, ਫਿਰ ਫਿਰ ਜੋਨੀ ਪਾਏ, ਗੁਰਮੁਖ ਜਨਮ ਸਫਲ ਹੈ, ਜਿਸਨੂੰ ਆਪੇ ਲੈ ਮਿਲਾਏ, ਨਾਨਕ ਨਦਰੀ ਨਦਰ ਕਰੇ, ਤਾਂ ਨਾਮ ਤਨ ਪੱਲੇ ਪਾਏ, ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ, ਗੋਜ ਗੱਲ ਜੀ ਕੀ ਕੀਚੈ, ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ, ਗੁਰਪੁਰਾ ਉਪਦੇਸ਼ ਦੇ ਸਭ ਭੁਖ ਲੈ ਜਾਈਐ, ਜਿਸ ਪੂਰਵ ਹੋਵੇ ਲਿਖਿਆ, ਸੋ ਹਰ ਗੁਣ ਗਾਈਐ। ਸਲੋਕ ਮਹਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰਾ ਪ੍ਰਭ ਮੇਲ ਮਿਲਾਏ, ਸਤਿਗੁਰ ਕਾ ਸ਼ਬਦ ਸਫਲ ਦਰਸ਼ਨ ਸਫਲ ਹੈ, ਜਿਹਾ ਕੋਈ ਇੱਛੇ ਤੇਹਾ ਫਲ ਪਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤਿਸਨਾ ਭੁੱਖ ਗਵਾਏ, ਹਰ ਸਪੀ ਸੰਤੋਖ ਹੋਆ, ਸੱਚ ਵਸਿਆ ਮਨਾਏ, ਸਾਚ ਧਾਇ ਅਮਰਾ ਪਦ ਪਾਇਆ, ਅਣਹਦ ਸ਼ਬਦ ਵਜਾਏ, ਸੱਚੋ ਦਾਹਾਂ ਦਿਸ ਪਸਰਿਆ, ਗੁਰ ਕੈ ਸਹਿ ਸੁਭਾਏ, ਨਾਨਕ ਜਿਨ ਅੰਦਰ ਸੱਚ ਹੈ, ਸੇ ਜਨ ਛਾਪੈ ਨਾ ਕਿਸੈ ਦੇ ਛਪਾਏ। ਅਹਲਾ ਤੀਜਾ। ਹਾਂ, ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ, ਮਾਨਸ ਦੇ ਦੇਵਤੇ ਪਏ, ਸੱਚੀ ਭਗਤ ਜਿਸ ਦੇ ਪੌੜੀ, ਗੁਰ ਸਤਿਗੁਰ ਵਿੱਚ ਨਾਵੈ ਕੀ ਵੱਡੀ ਵਡਿਆਈ, ਹਰ ਕਰਤ ਆਪ ਵਧਾਈ, ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੈ ਪਾਈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਜਾ ਹੋਵੈ ਕਿਸੇ ਹੀਗੀ ਚੱਖ ਮਾਰੀ, ਜਾਂ ਸੱਚੇ ਸਿਉ ਬਨ ਆਈ, ਜੇ ਗੱਲ ਕਰਤੇ ਪਾਵੈ, ਸਾ ਨਿਤ ਨਿਚੜੇ ਸਵਾਈ, ਸਭ ਚੱਕ ਚੱਕ ਮਾਰਾ ਲੁਕਾਈ। ਸਲੋਕ ਮਹੱਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਵ ਕੀ, ਜੋ ਮੋਹ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ, ਮਾਨ ਮੁਖ ਅਗਿਆਨੀ ਅੰਧਲੇ, ਜਨਮ ਮਰਹਿ ਫਿਰ ਆਵੈ ਜਾਏ, ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛਤਾਏ, ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਧਿਆਏ, ਨਾਮ ਰਤੇ ਜਨ ਸਦਾ ਸੁਖ ਪਾਏ, ਜਨ ਨਾਨਕ ਤਿਨ ਬਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਹਣੀ, ਜਿਨ ਮੋਹਿਆ ਸੰਸਾਰ, ਜਮਕੋ ਜੀਰ ਸਭ ਕੋ ਜਮ ਕੇ ਜੀਰੇ ਵਿੱਚ ਹੈ, ਜੇਤਾ ਸਭ ਆਕਾਰ, ਹੁਕਮੇ ਹੀ ਜਮ ਲੱਗਦਾ, ਸੋ ਉਭਰੇ ਜਿਸ ਬਖਸ਼ੇ ਕਰਤਾਰ, ਨਾਨਕ ਗੁਰ ਪ੍ਰਸਾਦੀ ਹੈ ਮਨ ਤਾਂਤਰ, ਜਾਂ ਛੋਟਾ ਅਹੰਕਾਰ, ਆਸਾ ਮਨਸਾ ਮਾਰੇ ਨਿਰਾਸ, ਗੁਰ ਸ਼ਬਦੀ ਵਿਚਾਰ ਪੌੜੀ, ਜਿੱਥੇ ਜਾਈਏ ਜਗਤ ਮੈਂ, ਤਿੱਥੇ ਹਰ ਸਾਈਂ, ਅੱਗੇ ਸਭ ਆਪੇ ਵਰਤਦਾ, ਹਰ ਸੱਚਾ ਨਿਆਈ, ਘੂੜਿਆਰਾਂ ਕਿਵੋਂ ਫਿਟਕੀ ਹੈ, ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਉ ਹੈ, ਸਿਰ ਨਿੰਦਕ ਸ਼ਾਈ, ਜਨ ਨਾਨਕ ਸੱਚ ਅਰਧਿਆ, ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰਾ ਭਾਗ ਸਤਿਗੁਰ ਮਿਲੈ, ਜੇ ਹਰ ਪਾ ਸਤਿਗੁਰ ਪਾਈਏ, ਜੇ ਹਰ ਪਾ ਬਖਸ਼ ਕਰੇ, ਉਹ ਪਾਵਾਂ ਸਿਰ ਪਾਉ ਹੈ, ਨਾਉ ਪ੍ਰਾਪਤ ਹੋਏ, ਅੰਦਰ ਸੀਤਲ ਸੰਤ ਹੈ, ਹਿਰਦੈ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ, ਨਾਨਕ ਨਾਏ ਵਡਿਆਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਆਣਾ, ਪਾਹੇ ਪਾਹੇ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੈ, ਹਉਮੈ ਜਾਏ ਅਭਿਮਾਨ, ਨਾਨਕ ਰਜ਼ਰੀ ਪਾਈਐ, ਅੰਮ੍ਰਿਤ ਗੁਣੀ ਨਿਧਾਨ ਪੌੜੀ, ਜਿਤ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ, ਉਮਰਾਵ ਸਿੱਖਦਾਰ ਹੈ, ਜਿਤਨੇ ਸਭ ਹਰ ਕੇ ਕੀਏ, ਜੋ ਕੇਸ਼ ਹਰ ਕਰਾਵੈ ਸੋ ਉਹ ਕਰੈ, ਸਭ ਹਰ ਕੇ ਅਰਥੀਏ, ਸੋ ਐਸਾ ਹਰ ਸਭਨਾ ਕੈ ਪ੍ਰਭ ਸਤਿਗੁਰ ਕੈ ਵੱਲ ਹੈ, ਤਿੰਨ ਸਭ ਵਰਨ ਚਾਰੇ ਖਾਣੀ, ਸਭ ਸਿੱਠ ਗੋਲੇ ਕਰ, ਸਤਿਗੁਰ ਅੱਗੇ
ਕਾਰ ਕਮਾਵਣ ਕੋ ਦੀਏ। ਹਰ ਸੇਵੈ ਕੀ ਵੈਸੀ ਵਡਿਆਈ, ਦੇਖੋ ਅਰ ਸੰਤੋ ਜਿਨ ਵਿੱਚੋਂ ਮਾਕਾਇਆ ਨਗਰੀ, ਦੁਸ਼ਮਣ ਦੂਤ ਸਭ ਮਾਰ ਕੱਢੀਏ। ਹਰ ਹਰ ਕਿਰਪਾਲ ਹੂਆ ਭਗਤ ਜਨਾ ਉੱਪਰ, ਹਰ ਆਪਣੀ ਕਿਰਪਾ ਕਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨ ਲਾਗੇ। ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਅੱਗ। ਕਰਮੀ ਸਤਿਗੁਰ ਭੇਟੀਐ ਤਾਂ ਸਚ ਨਾਮ ਲਿਵ ਲੱਗ। ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭ੍ਰਮ ਪੋ ਭਗ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਮ ਮਨ ਪਾਇਆ। ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ। ਮਨਮੁਖ ਮੈਲੇ ਮਰਹ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ। ਪੰਡਤ ਨਾਨਕ ਸੁਣੋ ਜਨ ਪਾਈ, ਸਤਿਗੁਰ ਸੇਵ ਹੋਮ ਹੈ ਇਹ ਮਲ ਜਾਈ। ਅੰਦਰ ਸੰਸਾ ਦੁਖ ਵਿਆਪੈ, ਸਿਰ ਧੰਦਾ ਨਿਤ ਮਾਰ। ਦੂਜੇ ਪਾਏ ਸੂਤੇ ਕਬਨ ਜਾਗੈ, ਮਾਇਆ ਮੋਹ ਪਿਆਰ। ਨਾਮ ਨਾ ਚੇਤੇ ਸ਼ਬਦ ਨਾ ਵਿਚਾਰ, ਇਹ ਮਨਮੁਖ ਕਾ ਵਿਚਾਰ। ਹਰ ਨਾਮ ਨਾ ਪਾਇਆ, ਜਨੈ ਬਿਰਥਾ ਜਨਮ ਗਵਾਇਆ। ਨਾਨਕ ਜਾ ਮਾਰ ਕਰੇ ਖੁਆਰ ਪੌੜੀ, ਜਿਸਨੋ ਹਰ ਭਗਤ ਸੱਚ ਬਖਸ਼ੀਅਨ। ਸੋ ਸੱਚਾ ਸਾਹੂ ਤਿਸ ਕੀ ਮੁਹਤਾਜੀ, ਲੋਕ ਕੱਢ ਦਾ ਹੋਰ ਤਹੱਟ ਨਾ ਵੱਥ ਨਾ ਵਿਸਾਹੂ। ਭਗਤ ਜਨਾ ਕੋ ਸਨਮੁਖ ਹੋਵੈ, ਸੋ ਹਰ ਰਾਸ ਲੈ ਬੇਮੁਖ ਪਸਪਾਹੂ। ਹਰ ਕੇ ਨਾਮ ਕੇ ਵਪਾਰੀ, ਹਰ ਭਗਤ ਹੈ।

ਹੱਲਾ ਤੀਜਾ ਇਸ ਜੁਗ ਮੈਂ ਭਗਤੀ ਹਰ ਤਨ ਖਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਗੁਰ ਪ੍ਰਸਾਦੀ ਨਾਮ ਮਨ ਵਸਿਆ, ਅਣ ਦੇ ਨਾਮ ਤੇ ਹਾਇਆ। ਵਿਖਿਆ ਮਾਹਿ ਉਦਾਸ ਹੈ, ਇਹ ਹਉਮੈ ਸ਼ਬਦ ਜਲਾਇਆ। ਆਪ ਤਰਿਆ ਕੁਲ ਉਦਰੇ, ਤਣਜ ਨੀਂਦੀ ਮਾਇਆ। ਸਾਦਾ ਸਹਿਜ ਸੁਖ ਮਨ ਵਸਿਆ, ਸਚੇ ਸੋ ਲਿਵਲਾਇਆ। ਬ੍ਰਹਮਾ ਵਿਸ਼ਨੁ ਮਹਾਂਦਿਉ, ਤ੍ਰੈ ਗੁਣ ਭੁੱਲੇ, ਹਉਮੈ ਮੋਹਿ ਵਧਾਇਆ। ਪੰਡਿਤ ਪੜ੍ਹ ਪੜ੍ਹ ਬੋਨੀ ਭੁੱਲੇ, ਦੂਜਹ ਭਾਏ ਚਿੱਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਹਉਮ ਹੇ ਬਹੁ ਮੋਹ ਵਧਾਇਆ। ਪੰਡਿਤ ਪੜ੍ਹ ਪੜ੍ਹ ਬੋਨੀ ਭੁੱਲੇ, ਦੂਜਹ ਭਾਏ ਚਿੱਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਬਿਨ ਗੁਰ ਤਤ ਨ ਭਇਆ। ਮਨਮੁਖ ਦੁਖੀ ਸਦਾ ਭਰਮ ਭੁੱਲੇ, ਤਿਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸੀਜਨ ਸਮਝਦੇ, ਜੇ ਆਪੇ ਬਖਸ਼ ਮਿਲਾਏ। ਮਹੱਲਾ ਤੀਜਾ ਨਾਨਕ ਸੋ ਸਲਾਹੀ, ਜਿਸ ਵੱਸ ਸਭ ਕਿਛੁ ਹੋਏ, ਤਿਸ ਸਰੇ ਵੋ ਪ੍ਰਾਣੀ ਹੋ, ਤਿਸ ਬਿਨਾ ਬੰਨਾ ਕੋਈ। ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ। ਪੌੜੀ ਜਿਨੇ ਗੁਰਮੁਖ ਹਰ ਨਾਮ ਤਨ ਨਾ ਖੱਟਿਓ, ਸੇ ਦੇਵਾਲੀਏ ਜੁਗ ਮਾਹੇ। ਓਹ ਮੰਗਦੇ ਫਿਰੇ ਸਭ ਜਗਤ ਮਹਿ, ਕੋਈ ਮੋਹਿ ਥੋਕਣ ਤਿਨ ਕੋ ਪਾਹੇ। ਪ੍ਰਾਈ ਬਖੀਲੀ ਕਰੈ ਆਪਣੀ ਪ੍ਰਤੀਤ ਖੋਬਨ, ਸਗਵਾ ਪੀ ਆਪ ਲਿਖਾਏ। ਜਿਸ ਧਨ ਕਾਰਨ ਚੁਗਲੀ ਕਰੈ, ਸੋ ਧਨ ਚੁਗਲੀ ਹੱਥ ਨਾ ਆਵੈ। ਉਹ ਭਾਵੈ ਤਿਥ ਜਾਹੇ, ਗੁਰਮੁਖ ਸੇਵਕ ਭਾਏ। ਹਰ ਧਨ ਮਿਲੈ, ਤਿੱਥੋਂ ਕਰਮਹੀਨ ਲਹਿ ਨਾ ਸਕੈ। ਹੋਰ ਥੈ ਹੋਰ ਦੇਸ ਸੰਤਰ, ਹਰ ਧਨ ਨਾਹੇ। ਸਲੋਕ ਮਹੱਲਾ ਤੀਜਾ, ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿੱਚੋਂ ਜਾਏ। ਜੋ ਕਿਛੁ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੁ ਨ ਜਾਏ। ਨਾਨਕ ਤਿਨੇ ਕਾ ਆਖਿਆ ਆਪ ਸੁਣੇ, ਜੇ ਲੈਣ ਪਰਨਾ ਪਾਏ। ਮਹੱਲਾ ਤੀਜਾ ਹਾਂ, ਕਾਲ ਮਾਰ ਮਨਸਾਹ ਮਨ ਸਮਾਣੀ, ਅੰਤਰ ਨਿਰਮਲ ਨਾਉ। ਨਾਂਦਨ ਜਾਗੇ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਉ। ਮਿੱਠਾ ਬੋਲੇ ਅੰਮ੍ਰਿਤ ਬਾਣੀ, ਅਣਦਿਨ ਹਰ ਗੁਣ ਗਾਉ। ਨਿਜ ਕਰ ਵਾਸਾ ਸਦਾ ਸੋਹੰਦੇ, ਨਾਨਕ ਤਿਨ ਮਿਲਿਆ ਸੁਖ ਪਾਉ। ਪੌੜੀ ਹਰ ਧਨ ਰਤਨ ਜਵੇਹਰੀ, ਸੋ ਗੁਰ ਹਰ ਧਾਨ ਹਰ ਪਾਸੋ ਦਿਵਾਇਆ। ਜੇ ਕਿਸੇ ਕਿਹੋ ਕਿ ਦਿਸ ਆਵੈ, ਤਾਂ ਕੋਈ ਕਿਹੋ ਮੰਗ ਲੈ। ਆਕੈ ਕੋਈ ਕਿਹੋ ਦੇਵਾਏ, ਇਹ ਹਰ ਧਨ ਜੋਰ ਕੀਤਾ, ਕਿਸੇ ਨਾਲ ਨਾ ਜਾਏ ਵੰਡਾਇਆ। ਜਿਸਨੂੰ ਸਤਿਗੁਰ ਹਰ ਨਾਲ ਸਰਦਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੈ। ਜਿਸਨੂੰ ਕਰਤਾ ਤੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ। ਕਿਸੇ ਕਾ ਖਤ ਨਾਹੀਂ, ਕਿਸੇ ਕੇ ਸੀ ਬੰਨੈ ਰੋਲ ਨਾਹੀਂ। ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੋਹਾਰ ਚੌ ਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਕਿਸ ਨਾਲ ਜੋਰ, ਕਿਸੇ ਜੋਰ ਵਕੀਲੀ ਨਾ ਚੱਲਈ। ਦਿਓ ਦਿਓ ਨਿਤ ਨੇ ਚੜਤ ਸਵਾਇਆ। ਸਲੋਕ ਮਹੱਲਾ ਤੀਜਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਿਤ ਦੁਆਰ ਉਭਰੈ, ਤਿਤ ਲੈ ਉਬਾਰ। ਸਤਿਗੁਰ ਸੁਖ ਵਿਖਾਲਿਆ, ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨਾ ਸੁਜਾਈ, ਹਰ ਬਿਨ ਬਖਸ਼ਣ ਹਾਰ। ਮਹੱਲਾ ਤੀਜਾ ਹਮ, ਮਹੋਮੈ ਮਾਇਆ ਮੋਹਣੀ, ਦੂਜਾ ਲੱਗੇ ਜਾਏ। ਨਾ ਇਹ ਮਾਰੀ ਨਾ ਮਰੈ, ਨਾ ਇਹ ਹੱਟ ਵਿਖਾਏ। ਗੁਰ ਕੈ ਸ਼ਬਦ ਪ੍ਰਜਾਲੀਐ, ਤਾਂ ਇਹ ਵਿੱਚੋਂ ਜਾਏ। ਤਾਣ ਮਨ ਹੋਵੇ ਉਜਲਾ, ਨਾਮ ਵਸੈ ਮਨਾਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਪੌੜੀ ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਤੁਰੋਂ ਹੁਕਮ ਬੁੱਝ ਨਿਸਾਨ। ਪੁੱਤੀ ਪਾਤੀ ਜਵਾਈ ਸਕੀ, ਪਿੱਛੋਂ ਟੋਲ ਲਾ ਡਿੱਠਾ ਲਾਹਨ ਸਭਨਾ ਕਾ ਬਿਮਾਨ। ਜਿੱਥੇ ਕੋ ਵੇਖੇ ਤਿੱਥੇ ਮੇਰਾ, ਸਤਿਗੁਰੂ ਹਰ ਬਖਸ਼ੋ ਸਭ ਜਹਾਨ। ਜੇ ਸਤਿਗੁਰ ਨੋ ਮਿਲ ਮੰਨੇ, ਸੋ ਹਲਤ ਪਲਤ ਸਿੱਜੇ। ਜੇ ਬੇਮੁਖ ਹੋਵੈ ਸੋ ਫਿਰੇ ਭ੍ਰਿਸ਼ਟ ਥਾਣ। ਜਨ ਨਾਨਕ ਵੱਲ ਹੋਆ ਮੇਰਾ ਸੁਆਮੀ, ਹਰ ਸੱਜਣ ਪੁੱਛ ਸੁਜਾਨ। ਪਾਉਂਦੀ ਭੇਤ ਦੇਖ ਸਭ ਆਏ ਫਿਰ ਸਤਿਗੁਰ ਕੀ ਪੈਰੀ, ਲਾਹਿਨ ਸਭਨਾ ਕਿਉਂ ਮਨੋ ਗੁਮਾਨ। ਸਲੋਕ ਮਹੱਲਾ ਪਹਿਲਾ, ਕੋਈ ਵਾਹੈ ਕੋਲੁਨਾ ਕੋ ਪਾਏ ਖਲਹਾਨ। ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ। ਮਹੱਲਾ ਪਹਿਲਾ, ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ। ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਰਿਆ, ਗੁਰਪੂਰੇ ਮਿਹਰਬਾਨ ਭਰਮ ਭਉ ਮਾਰਿਆ। ਕਾਮ ਕ੍ਰੋਧ ਵਿਕਰਾਲ ਦੂਸਾ ਬਹਰਿਆ, ਅੰਮ੍ਰਿਤ ਨਾਮ ਦਾਨ ਕੰਠੁਰ ਧਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਰਿਆ। ਸਲੋਕ ਮਹੱਲਾ ਤੀਜਾ, ਜਿਨੇ ਨਾਮ ਵਿਸਾਰਿਆ
ਕੂੜੇ ਕੈਨਕ ਹਨ ਪੰਚ ਚੋਰ ਤਿਨਾ ਕਰ ਮੋਹਨ ਹੋਮੈ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰ ਸਨਾ ਜਨਨ ਜਿਨੇ ਅੰਮ੍ਰਿਤ ਭ੍ਰਮ ਲੁਟਾਇਆ ਭਿਕਸ਼ੂ ਰਚ ਰਚਨ ਦੁਸ਼ਟ ਨਾਲ ਸੁਪਰੇ ਹੇੜੀ ਜਨਸ ਵਾਦ ਕਰਨ ਨਾਲ ਨਾਨਕ ਸਾਕਤ ਨਰਕ ਮੈ ਜਮ ਬਦੇ ਦੁਖ ਸਹਨ ਪਯ ਕਿਰਤ ਕਮ ਦੇ ਜਬ ਰਾਖਤ ਵੈਰ ਹਨ ਮੈਂ ਹੱਲਾ ਤੀਜਾ ਜਿਨੇ ਸਤਿਗੁਰ ਸੇਵਿਆ ਤਾਣ ਨ ਤਾਣੇ ਤਿਸ ਸਾਸ ਗ੍ਰਸ ਸਦਾ ਮਨ ਵਸੈ ਜਮ ਜੋਹ ਨ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸਾ ਹਉ ਸਤਿਗੁਰ ਬਾਹਣ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਕੁਪੌੜੀ ਕੋਈ ਜੋ ਬੋਲੈ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਾਟ ਘਾਟ ਮੁਖ ਭਰਿਆ ਬਹੁਤ ਵਡਿਆਈਆਂ ਸਾਹਿਬ ਨੈ ਜਾਹੀ ਗਿਣੀਆਂ ਸਹਿਜ ਆਨੰਦ ਅੰਦ ਸਤਿਗੁਰੂ ਪਾਸ ਸੱਚੀ ਗੁਰਮਨੀਆਂ ਨਾਨਕ ਸੰਤ ਸਵਾਰੇ ਪਰ ਬ੍ਰਹਮ ਸੱਚੇ ਜੋ ਬਣਿਆ ਸਲੋਕ ਮੈਂ ਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਬਿਸਰੀ ਕਿਉਂ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸਾਚਾ ਸ਼ਬਦ ਹਦੂਰ ਮਹਲਾ ਤੀਜਾ ਹਰ ਪ੍ਰਭ ਸੱਚਾ ਸੁਹਿਲਾ ਗੁਰਮੁਖ ਨਾਮ ਗੋਬਿੰਦਾ ਆਨੰਦ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੌੜ ਨਾ ਮਨ ਤਨ ਪੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੈ ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ ਸਤ ਸੰਗਤ ਨਾਲ ਰਲਾਵੈ ਜੋ ਮੀਂਹ ਬਿੱਠੇ ਗਲੀਆਂ ਨਾਲਿਆਂ ਟੁੱਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਵੈ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸ਼ਨਾ ਭੁੱਖ ਉਤਰੈ ਹਰ ਸ਼ਾਂਤ ਤੜ ਆਵੈ ਨਾਨਕ ਇਹੋ ਚੱਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ ਜੇ ਸਤਿਗੁਰ ਨੂੰ ਮਿਲੈ ਸੋ ਸਭਨਾ ਭਾਵੈ ਸੁਧਾ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਭੇਖਣਾ ਰਹਿ ਨ ਕੋ ਪਈ ਹਰੇ ਸੁਧੇ ਸੁਧੇ ਰੇਖ ਚਲੋ ਤੁਮ ਨਤਰਕ ਤਕਾ ਦਵਈ ਹਰੇ ਰਾਹਾ ਬਾਰੇ ਬੂਢੇ ਤਰਨ ਭਈਆ ਸਭ ਹੂ ਜਮ ਲੈ ਜਾਈ ਹਰੇ ਮਾਨਸ ਬਬਰਾ ਮੂਸਾ ਕਿਨੋ ਮੀਚ ਵਲਈਆ ਖਈ ਹਰੇ ਧਨ ਮੰਤਾ ਅਰ ਨਿਰ ਧਨ ਮਨ ਆਈ ਰਾਖੀ ਕਛੂ ਨਾ ਕਾਨੀ ਰੇ ਰਾਜਾ ਪ੍ਰਜਾ ਸਮ ਕਰ ਮਾਰ ਐਸੋ ਕਾਲ ਵੱਡਾ ਨੀਰੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵਹਿ ਨਾ ਜਾਹਿ ਨਾ ਕਬਹੁ ਮਰਤੇ ਪਰਵਮ ਸੰਗਾਰੀ ਰੇ ਪੁੱਤਰ ਕਲੱਤਰ ਲੱਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤੋ ਮਿਲਹਿ ਸਾਰੰਗ ਪਾਨੀ ਰੇ ਬਿਲਾਵਲ ਵਿਦਿਆ ਨਾ ਪ੍ਰਭਾਦ ਨਹੀਂ ਜਾਨੋ ਹਰ ਗੁਣ ਕਤ ਸੁਨਤ ਬੌਰਾਨੋ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਨੀ ਮੇਰੇ ਬਾਬਾ ਮੈਂ ਬੌਰਾ ਸਭ ਕਲਕ ਸਿਆਨੀ ਮੈਂ ਬੌਰਾ ਮੈਂ ਬਿਗਰੋ ਬਿਗਰੇ ਮਾਤ ਔਰਾ ਰਹਾਉ ਆਪਣਾ ਬੌਰਾ ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਾਤ ਕੋਈ ਮੇਰੇ ਭਰਾ ਪਰਮ ਭੁੱਲੋ ਮਤ ਕੋਈ ਸੋ ਬੌਰਾ ਜੋ ਆਪ ਨਾ ਪਛਾਣੈ ਆਪ ਪਛਾਣੈ ਦੇਖ ਜਾਨ ਅਭਨ ਮਾਤਾ ਸੁਖਬਨ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਾਜ ਬਾਣ ਖੰਡ ਜਾਈਏ ਚੁਨ ਖਾਈਏ ਕੰਧਾ ਅਜੋ ਬਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭਾਵ ਜਲ ਨਿਧ ਪਹਾਰੀ ਰਾਖ ਰਾਖ ਮੇਲੇ ਬੀਠਲਾ ਜਨ ਸਰਨ ਤੁਮਾਰੀ ਰਾਹਾ ਵੇਖੇ ਵੇਖੇ ਕੀ ਵਾਸਨਾ ਤਜੀ ਨਾ ਜਾਈ ਅਣਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਸ ਗਿਆ ਨਨੀਕਾ ਜੀਰਾ ਨਮੁਲ ਕੁਲ ਉਡੀ ਲਗਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸਾਮਸਰ ਨਾਹੀ ਦਿਆਲ ਮੋਹੇ ਸਾਮਸਰ ਪਾਪੀ ਬਿਲਾਵਲ ਨਿਤ ਉਠ ਕੋਰੀ ਗਗਰ ਆਨਲੀਪਤ ਜੀਓ ਗਇਓ ਤਾਣਾ ਬਾਣਾ ਕੁਛ ਨਾ ਸੁਝਿਓ ਤਾਣਾ ਬਾਣਾ ਕੁਛ ਨਾ ਸੂਝੈ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਣੈ ਰਾਮ ਕਹਿਓ ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ ਰਾਹ
ਸੁਣੋ ਜਠਾਣੀ ਸੁਣੋ ਦਰਾਣੀ, ਅਚਰਜ ਏਕ ਪਹਿਓ, ਸਾਧ ਸੂਤਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ, ਸਰਬ ਸੁੱਖਾਂ ਕਾ ਏਕ ਹਰ ਸੁਆਮੀ, ਸੋ ਗੁਰ ਨਾਮ ਦਹਿਓ, ਸੰਤ ਪ੍ਰਹਿਲਾਦ ਕੀ ਪੈ ਜਨ ਰਾਖੀ, ਹਰ ਨਕਸ਼ ਨਖ ਬਿਦਰਿਓ, ਕਰਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ, ਕਹਿਤ ਕਬੀਰ ਸੰਸਾਰ ਸਗਲ ਪਾਪ ਖੰਡਨ, ਸੰਤ ਲੈ ਉਧਰਿਓ ਬਿਲਾਵਲ, ਕੋ ਘਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤ ਦੇ ਵਾਜਾ ਰਹਾਉ, ਤੇਰੇ ਜਨ ਹੋਏ ਸੋਏ ਕਦ ਡੋਲਾ, ਤੀਨ ਪਵਨ ਪਰ ਛਾਜਾ, ਹਾਥ ਪਸਾਰ ਸਕੈ ਕੋ ਜਨ ਕਾਉ, ਬੋਲ ਸਕੈ ਨਾ ਅੰਦਾਜਾ, ਚੇਤ ਅਚੇਤ ਮੂੜ ਬਣ ਮੇਰੇ, ਬਾਜੇ ਅਨਹਦ ਬਾਜਾ, ਕਹੇ ਕਬੀਰ ਸੰਸਾ ਭਰਮ ਚੂਕੋ, ਤਰੂ ਪ੍ਰਹਿਲਾਦ ਨੇ ਵਾਜਾ ਬਿਲਾਵਲ, ਰਾਖ ਲਿਓ ਹਮ ਤੇ ਬਿਗਰੀ, ਸੀਲ ਧਰਮ ਆਪ ਭਗਤ ਨਾ ਕੀਨੀ ਹੀ, ਅਵਮਾਨ ਟੇਡ ਪਗੜੀ ਹੀ ਰਾਹਾਉ, ਅਮਰ ਜਾਨ ਸੰਚੀਏ ਕਾਇਆ, ਇਹ ਮਿਥਿਆ ਕਾਚੀ ਗਗਰੀ, ਜਿਹਦੇ ਨਵਾਜ ਸਾਜਮ ਕੀਏ, ਤਿਸੈ ਵਿਸਾਰ ਅਵਰ ਲਗਰੀ, ਸੰਦਕ ਸੋਹੇ ਸਾਧ ਨਹੀਂ ਕਹੀ, ਓਹ ਸ਼ਰਨ ਪਰੇ ਤੁਮਰੀ ਪਗਰੀ, ਕਹਿ ਕਬੀਰ ਇੱਕ ਰਾਮ, ਇੱਕ ਬੇਨਤੀ ਸੁਣੀਓ, ਮਤ ਘਾਲੋ ਜਮਕੀ ਖਬਰੀ, ਬਿਲਾਵਲ ਧਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੁ ਮੇਰੀ, ਦਰਸ਼ਨ ਦੀਜੇ ਖੋਲ ਕਵਾਰ ਰਹਾਓ, ਤੁਮ ਧਨ ਧਨੀ ਉਧਰ ਤਿਆਗੀ, ਸ਼੍ਰਵਣੀ ਸੁਣੀਓ ਜਸ ਤੁਮਾਰ, ਮੰਗੋ ਰਾਹ ਕਾਹ ਰੰਗ ਸਭ ਦੇਖੋ, ਤੁਝ ਤੇ ਮੇਰੋ ਨਿਸਤਾਰ, ਜਹ ਜ ਨਾਮਾ ਬਿਪਸ ਦਾਮਾ, ਤਿਨਕੋ ਕਿਰਪਾ ਪਈ ਹੈ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨ ਬਾਰ ਬਿਲਾਵਲ, ਡੰਡਾ ਮੁੰਦਰਾ ਖਿੰਤਾ ਅਧਾਰੀ, ਫਰਮ ਕੇ ਪਾਏ ਪਵੇ ਭਿਖਧਾਰੀ, ਆਸਨ ਪਵਨ ਦੂਰ ਕਰ ਬਵਰੇ, ਹਉ ਮੈਂ ਛੋੜ ਕਪਟ ਨਿਤ, ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ, ਜੇ ਤੂੰ ਜੋ ਜਾਚੈ ਸੁਤਰੇ ਭਵਨ ਭੋਗੀ, ਕਹੇ ਕਬੀਰ ਤੈ ਕਹਿ ਸੋ ਜਗ ਜੋਗੀ, ਬਿਲਾਵਲ ਇਨ ਮਾਇਆ ਜਗ ਦੀ ਸੁਖ ਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜਾ ਜਨ ਕਉ, ਜਨ ਕਹਾਂ ਕਰੇ ਵਿਚਾਰੇ ਰਾਹਾਉ, ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ, ਇਸ ਮਾਇਆ ਕੋ ਦ੍ਰਿੜ ਕਰ ਰਾਖੋ, ਬੰਦ ਆਪ ਬਚੰਨੀ, ਕਿਆ ਖੇਤੀ ਕਿਆ ਲੇਵੀ ਲੇਵਾ ਦੇਈ ਪਰਮੇਸ਼ੁਰ, ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੋਮਾਨਾ, ਕਹਿ ਕਬੀਰ ਤਿੰਨ ਤਬਗੂਤੇ ਆਇਆ ਕਾਲ ਨਿਧਨਾ, ਬਿਲਾਵਲ ਸਰੀਰ ਸਰੋਵਰ ਪੀਤਰੈ, ਆਸ਼ਯ ਕਮਲ ਅਨੂਪ, ਪਰਮ ਜੋਤ ਪ੍ਰਖੋਤਮੋ, ਜਾ ਕਹਿ ਰੂਪ ਨ ਰੇਖ, ਰੇ ਮਾਨ ਹਾਜ ਪਾਰ ਪ੍ਰਮਤਾ ਜੋ, ਜਗ ਜੀਵਨ ਰਾਮ ਰਹਾਉ, ਆਵਤ ਕਸ਼ਨ ਦੀ ਸਜਨਾ ਦੀ ਸਜਾਤ, ਜਹ ਉਪਜ ਬਿੰਸਰ ਦਹੀ ਜੈ ਜੈ ਪਰਵਨ ਪਤ, ਮਿਥਿਆ ਕਰ ਮਾਇਆ ਮਾਇਆ ਤਜੀ, ਸੁਖ ਸਹਿਜ ਵਿਚਾਰ, ਕਹਿ ਕਬੀਰ ਸੇਵਾ ਕਰੋ, ਮਨ ਮਨ ਜਮਰਾਰ ਬਿਲਾਵਲ, ਜਨਮ ਮਰਨ ਕਾ ਪ੍ਰਮ ਗਿਆ ਗੋਬਿੰਦ ਲਿਵ ਲਾਗੀ, ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ, ਰਹਾਉ ਕਾਂਸੀ ਤੇ ਤੁਨ ਉਪਜੈ, ਤੁਨ ਕਾਂਸੀ ਜਾਈ, ਕਾਂਸੀ ਪੂਟੀ ਪੰਡਤਾਂ ਤੁਨ ਕਹਾਂ ਸਮਾਈ, ਤ੍ਰਿਕੁਟੀ ਸੰਦ ਮੈਂ ਪੇਖਿਆ ਘਟ ਹੂੰ ਘਟ ਜਾਗੀ, ਅਸੀਂ ਬੁੱਧ ਸਮਾਚਰੀ ਘਟ ਮਾਹੇ ਤਿਆਗੀ, ਆਪ ਆਪ ਤੇ ਜਾਣਿਆ ਤੇ ਤੇ ਸਮਾਨਾ, ਕਹੋ ਕਬੀਰ ਅਵਜਾਨਿਆ ਗੋਬਿੰਦ ਮਨ ਮਾਨਾ, ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਵਸੈ, ਸੋ ਜਨ ਕਿਉਂ ਡੋਲੈ ਦੇਵ ਸਭ, ਮਾਨੋ ਸਭ ਸੁਖ ਨਉ ਨਿਧ ਤਾਂ ਕਹਿ, ਛੇ ਸਜ ਬਸ ਬਹੁ ਜਸ ਬੋਲੈ ਦੇਵ ਰਹਾਉ, ਤਬ ਇਹ ਮਾਤ ਜੋ ਸਭ ਮੈਂ ਭੇਖੈ, ਕੁਟਲ ਗਾਂਠ ਜਬ ਖੋਲਹਿ ਦੇਵ, ਬਾਰੰਬਾਰ ਮਾਇਆ ਤੇ ਅਟਕੈ ਲਹੇ, ਨਰਜਾ ਮਨ ਤੇ ਲਹੇ ਤੋਲੈ ਦੇਵ, ਜਹੁ ਜਾਏ ਤਈ ਸੁਖ ਪਾਵੈ, ਮਾਇਆ ਤਾਸਨਾ ਝੋਲੇ ਦੇਵ, ਕਹਿ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ, ਉਹ ਜੈ ਜਾਏ ਤਹੀਂ ਸੁਖ ਪਾਵੈ, ਮਾਇਆ ਤਾਸਨਾ ਝੋਲੇ ਦੇਵ, ਕਹਿ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ, ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਫਲ ਜਨ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ, ਗਿਆਨ ਅੰਜਨ ਮੋਕੋ ਗੁਰ ਦੀਨਾ, ਰਾਮ ਨਾਮ ਬਿਨ ਜੀਵਨ ਮਨਹੀਨਾ, ਰਾਹਾਉ ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸੋ ਜੀਓ ਸਵਾਨਾ,
ਬਿਲਾਵਲ ਬਾਣੀ ਰਵਿਦਾਸ ਭਗਤ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਧਾਰਨ ਦੇਖ ਸਭ ਕੋ ਅਸਹਿ ਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛੁ ਨਹੀਂ ਪਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮਰਾਹ ਜੋ ਤੇਰੀ ਸਰਨਾਗਤਾ ਤਿਨ ਨਾਹੀ ਪਾਰ ਤੁਮ ਨੀ ਊਚ ਨੀ ਤੁਮ ਤੇ ਤਰ ਆਲਜ ਸੰਸਾਰ ਕਹਿ ਰਵਿਦਾਸ ਕਤਕ ਤਬ ਕਾਇ ਕਰੀ ਜੈ ਜੈਸਾ ਤੂੰ ਤੈਸਾ ਤੋਹੀ ਜੈਸਾ ਤੂੰ ਤੈਸਾ ਤੋਹੀ ਕਿਉਂ ਉਪਮਾ ਦੀਜੈ ਬਿਲਾਵਲ ਜੇ ਕੁਲ ਸਾਧ ਵੈਸਨੋ ਹੋਏ ਵਰਣ ਅਵਰਣ ਰੰਕਨੀ ਈਸ਼ਰ ਬਿਮਲ ਬਾਸ ਜਾਨੀ ਜਗ ਸੋਇ ਰਹਾਉ ਬ੍ਰਹਮਣ ਬੈ ਸੂਦ ਕਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਤਨ ਸੋ ਗਾਉ ਤਨ ਸੋ ਠਾਉ ਤਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਵੇਖੋਏ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪ੍ਰੈਂਤ ਪ੍ਰੈਣ ਪਾਤ ਰਹੇ ਜਲ ਸਮੀਪ ਪਨ ਰਵਿਦਾਸ ਜਨਮੈ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੇ ਪਗੰਨਿਆ ਕੇ ਕਾਰਨ ਇੱਕ ਭਇਆ ਭਿਖਧਾਰੀ ਕਮ ਆਰਤੀ ਸਵਾਰਤੀ ਬਾਕੀ ਪੈ ਸਵਾਰੀ ਤਬ ਗੁਣ ਕਹਾ ਜਗਤ ਗੁਰਾਹ ਜੋ ਕਰਮ ਨਾਸ ਸਿੰਘ ਸਰਨ ਕਤ ਜਾਈਏ ਜੋ ਗੰਬ ਜੰਬਕ ਗ੍ਰਸ ਰਹਾਉ ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ ਪ੍ਰਾਣ ਗਏ ਸਾਗਰ ਮਿਲੇ ਫੁਣ ਕਾਮਨਾ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕਾਹੇ ਬੇ ਕੈਸੇ ਬਿਰਮਾਵੋ ਬੁੜਮੇ ਨੌਕਾ ਮਿਲੇ ਕਹੋ ਕਾਹੇ ਚੜਾਵੋ ਮੈਂ ਨਾਹੀ ਕੈਸ਼ ਹਾਂ ਨਹੀਂ ਕਿਛ ਆਹੇ ਨਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਿਪਾਹੀ ਗੁਰ ਪ੍ਰਸਾਦ ਰਾਗ ਗੁੰਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿੱਤ ਆਸ ਰੱਖੈ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਸ ਜੋ ਜੀ ਵਰਤਾ ਸਾ ਪ੍ਰਭਾ ਘਾਲਿਆ ਕਿਸੇ ਕਾ ਤਿਲ ਨਾ ਗਵਾਈ ਹਰ ਤਿਸਕੀ ਆਸ ਕੀਜੇ ਮਨ ਮੇਰੇ ਤੋ ਸਾਮੀ ਸਮਰ ਸਮਾਈ ਮੇਰੇ ਮਨ ਆਸਾ ਕਰ ਜਗਦੀਸ ਗੁਸਾਈ ਜੋ ਬਿਨ ਹਰ ਆਸ ਵਰ ਕਾਹੂ ਕੀ ਕੀਜੈ ਸਾ ਨਿਫਲਾਸ ਬਿਰਥੀ ਜਾਇ ਰਹਾਉ ਜੋ ਦੀਸੇ ਮਾਇਆ ਮੁਕਟੰਬ ਮਹੱਬਤ ਮਤ ਇਸਕੀ ਆਸ ਲਗ ਜਨਮ ਗਵਾਈ ਇਨਕੇ ਹਕੇ ਸ਼ਹਾਤ ਨਹੀਂ ਕਹਾ ਕਰੇ ਇਹ ਬਪੜੇ ਇਨਕਾ ਵਾਹਿਆ ਕਛ ਨਾ ਵਸਾਈ ਮੇਰੇ ਮਾਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਅਵਰ ਕਰੇ ਪਰਮਿੱਤਰੀ ਮਤ ਤੂੰ ਜਾਣ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿੱਤਰੀ ਪਵ ਦੂਜਾ ਹੈ ਖਿਨਮੈ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਾਰ ਹਰ ਪ੍ਰੀਤਮ ਸੱਚੇ ਕੀ ਜੋ ਤੇਰਾ ਘਾਲਿਆ ਸਭ ਥਾਂਏ ਪਾਈ ਸਭ ਆਸਾ ਮਨਸਾ ਸਭ ਤੇ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੁ ਆਸ ਕਰਾਈ ਕਿਛ ਕਿਸੇ ਕੇ ਹਾਥ ਨਹੀਂ ਕਹਾ ਨਾ ਹੀ ਮੇਰੇ ਸੁਆਮੀ ਐਸੇ ਮੇਰੇ ਸਤਿਗੁਰ ਬੁਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣਾ ਹਰ ਦਰਸ਼ਨ ਦੇਖ ਦਰਸ਼ਨ ਤ੍ਰਿਪਤਾਈ ਗੁੰਡ ਮਹੱਲਾ ਚੌਥਾ ਐਸਾ ਹਰ ਸੇਵੀ ਨਿਤਿਆਈ ਹੈ ਜੋ ਖਿਨਮੈ ਕਹਿ ਸਭ ਕਿਲਵਿਖ ਕਰੇ ਬਿਨਾ ਸਾਮ ਜੇ ਹਾਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਾਰ ਨੇਫਲ ਸਭ ਕਲਗ ਵਸਾ ਮੇਰੇ ਮਨ ਅਸ ਹਰ ਸੇਵੈ ਸੁਖਦਾਤਾ ਸੁਆਮੀ ਜੇ ਸੇਵੈ ਸਭ ਭੁੱਖ ਲਹਾਸਾ ਮੇਰੇ ਮਾਨ ਹਰ ਉੱਪਰ ਕੀਜੈ ਪ੍ਰਵਾਸਾ ਜਾਂ ਜਾਈਐ ਤਾਂ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰੱਖੇ ਜਨ ਦਾ ਸਾਰਾ ਹਾਵ ਅਜੇ ਆਪਣੀ ਬਿਰਥਾ ਆਹੋ ਅਬਰਾ ਪਏ ਅੱਗ ਆਪਣੀ ਬਿਰਥਾ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਔਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ ਅਵਰਾ ਪੈ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟਾ ਮਿੱਤਰ ਭਾਈ ਦਿਸ ਮਨ ਮੇਰੇ ਤੇ ਸਭ ਆਪਣੇ ਸਵੈ ਮਿਲਾਸਾ ਜਿਤ ਦਿਨ ਉਨਕਾ ਸੌ ਹੋਏ ਨਾ ਆਵੈ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੈ ਦੁੱਖ ਸੁਖਾਸਾ ਤਿਸਕਾ ਪ੍ਰਵਾਸਾ ਕਿਉਂ ਕੀਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾ ਸਾਮ ਹਰ ਜਾਪ ਮੰਤ ਗੁਰ ਉਪਦੇਸ਼ ਲੈ ਜਾਪ ਇਹ ਛੁੱਟਣ ਕਾਹ ਉਪਦੇਸ਼ ਲੈ ਜਾਪ ਤਿਨੰਤ ਛਡਾ ਜਨ ਪੀਚ ਤਸਾ ਜਨ ਨਾਨਕ ਅਣਦਿਨ ਨਾਮ ਜਪੋ ਹਰ ਸੰਤੋ
ਇਹ ਛੁੱਟਣ ਕਾਹਾ ਸਾਚਾ ਪਰਵਾਸਾ ਹਾਂ। ਗੁੰਡ ਮਹੱਲਾ ਚੌਥਾ, ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ, ਸਾਂਤ ਸੀਤਲ ਬਨ ਆਪਣਾ, ਜੈਸੇ ਸਗਤ ਸੂਰ ਬਹੁ ਜਲਤਾ, ਗੁਰ ਸੱਸ ਦੇਖੇ ਲਹਿ ਜਾਏ ਸਭ ਤਪਣਾ, ਮੇਰੇ ਮਾਨ ਅਣ ਦਿਨ ਧਿਆਏ ਨਾਮ ਹਰਿ ਜਪਣਾ, ਜਹਾਂ ਜਹਾਂ ਤੁਜ ਰਾਖੈ ਸਭ ਠਾਈ, ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ, ਜਹ ਮੈਂ ਆ ਜਾ ਜਹ ਮੈਂ ਸਭ ਨਿਧਾਨ, ਸੋ ਹਰਿ ਜਪ ਮਨ ਮੇਰੇ, ਗੁਰਮੁਖ ਖੋਜ ਲਵੋ ਹਰ ਰਤਨਾ, ਜਿਨ ਹਰਿ ਧਿਆਇਆ ਤਿਨ ਹਰਿ ਪਾਇਆ, ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰਿ ਦਸਣਾ, ਸ਼ਬਦ ਪਛਾਣ ਰਾਮ ਰਸ ਪਾਵੋ, ਉਹ ਉੱਤਮ ਸੰਤ ਭਇਓ ਵੱਡ ਵੱਡਣਾ, ਤਿਸ ਜਨ ਕੀ ਵਡਿਆਈ ਹਰਿ ਆਪ ਵਧਾਈ, ਉਹ ਕਟੈ ਨਾ ਕਿਸੈ ਦੀ ਕੀ ਕਟਾਈ, ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵਹੇ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁਰਨਾ, ਜਨ ਨਾਨਕ ਹਰ ਦਾਨ ਇੱਕ ਦੀਜੈ, ਨਿਤ ਬਸੈ ਹਿਰਦੈ ਹਰੀ ਮੋਹੇ ਚਰਨਾ। ਗੁੰਡ ਮਹੱਲਾ ਚੌਥਾ, ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ, ਸਭ ਮਿਥਿਆ ਝੂਠ ਭਾਉ ਦੂਜਾ ਜਾਂਡ, ਹਰ ਅਵਿਨਾਸੀ ਸਦਾ ਥਿਰ ਨਿਹਚਲ, ਤਿਸ ਮੇਰੇ ਮਨ ਭਜ ਪਰਵਾਂਡ, ਮਾ ਮੇਰੇ ਮਨ ਨਾਮ ਹਰੀ ਭਜ ਸਦਾ ਦੀ ਬਾਂਡ, ਸੋ ਹਰ ਮਹਿਲ ਪਾਵੈ ਗੁਰ ਬਚਨੀ, ਜੇ ਤਿਸ ਜੇਬੜ ਅਵਰ ਨਾਹੀ ਕਿਸੇ ਕਾ ਤਾਂਡ, ਰਾਹਾਉ ਜਿਤਨੇ ਤਨਵੰਤ ਕੁਲਵੰਤ ਮਿਲਕਵੰਤ ਦੀਸੇ ਮਨ ਮੇਰੇ, ਸਭ ਬਿਨਸ ਜਾਹੇ ਜੋ ਰੰਗ ਕੁਸੁੰਭ।

ਚਾਰ ਵਰਨ ਚਾਰ ਆਸਨ ਹੈ। ਜੋ ਹਾਰ ਚਵੈ ਸੋ ਪ੍ਰਧਾਨ, ਜੋ ਚੰਦਨ ਨਿਕਟ ਵਸੈ ਹਿਰੜ ਪੱਪੜਾ, ਜੋ ਸਤਸੰਗਤ ਮਿਲ ਪਤਤ ਪ੍ਰਵਾਨ, ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੇ ਵਸਿਆ ਭਗਵਾਨ, ਜਾਂ ਨਾਨਕ ਤੇਜ ਕੈ ਚਰਨ ਪਖਾ ਲਏ। ਹੋ ਸੋ ਹਰ ਜਨ ਨੀਚ ਜਾ ਸੇਵਕਾਂਡ, ਗੁਡ ਮਹੱਲਾ ਚੌਥਾ ਅੰਤਰਜਾਮੀ ਸਭ ਤਵਰਤ, ਹਰ ਜਿਹਾ ਹਰ ਕਿਰਾਏ ਤਿਹਾ ਕੋ ਕਰੀਏ, ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤਦਨੋਂ ਸਭ ਦੂਰ ਰੱਖ ਲਈਐ, ਮੇਰੇ ਮਾਨ ਹਰ ਜਾਪ ਹਰ ਨਿਤ ਪੜੀਐ, ਹਰ ਬਿਨ ਕੋ ਮਾਰ ਜਵਾਲ ਨਾ ਸਕਾ, ਤਾਂ ਮੇਰੇ ਮਨ ਕਾਏ ਤੇ ਕਰੀਐ ਰਹਾਵ, ਹਰ ਪਰਪੰਚ ਕੀ ਆਸ ਸਭ ਕਰਤੈ, ਵਿੱਚ ਆਪ ਆਪਣੀ ਜੋਤ ਧਰੀਐ, ਹਰ ਏਕੋ ਬੋਲੇ ਹਰੇਕ ਬੁਲਾਏ, ਗੁਰਪੂਰੇ ਹਰੇਕ ਦਿਖਈਐ, ਹਰ ਅੰਤਰ ਨਾਲੇ ਬਾਹਰ ਨਾਲੇ, ਕਹੋ ਤਿਸ ਪਾਸੋਂ ਮਨ ਕਿਆ ਚੁਰਈਐ, ਨੇ ਕਪਟ ਸੇਵਾ ਕੀਜੇ ਹਰ ਕੇਰੀ ਤੈ ਕਾ, ਮੇਰੇ ਮਨ ਕਾ ਸਰਬ ਸੁਖ ਪਈਐ, ਜਿਸ ਦਾ ਵਾਸ ਸਭ ਕੇ ਸੋ ਸਭ ਤੋਂ ਵੱਡਾ, ਸੋ ਮੇਰੇ ਮਨ ਸਦਾ ਧਿਆਈਐ, ਜਨ ਨਾਨਕ ਹਰ ਗੁਣ ਜਨ ਨਾਨਕ, ਉਹ ਮੇਰਾ ਮਨ ਬਹੁਤ ਤ੍ਰਿਪਤ ਹੈ, ਜੋ ਤ੍ਰਿਖਾਵੰਤ ਬਿਰੰਦੀਰ, ਮੇਰੇ ਮਨ ਪ੍ਰੇਮ ਲੱਗੋ ਹਾਰ ਤੀਰ, ਹਮਰੀ ਬੇਦਨ ਹਰ ਪਵਜਾਨ, ਮੇਰੇ ਮਨ ਅੰਤਰ ਕੀ ਪੀਰ ਰਹਾਓ, ਮੇਰੇ ਹਰ ਪ੍ਰੀਤਮ ਕੀ ਕੋ ਬਾਤ ਸੁਣਾਵਾ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀਮਤ ਤੀਰ, ਜਨ ਨਾਨਕੀ ਹਰਾਸ ਪੂਜਾਵੋ, ਹਰ ਦਰਸ਼ਨ ਸੰਸਰੀਰ, ਇੱਕ ਰਾਗ ਗੋਂਡ ਮਹੱਲਾ ਪੰਜਵਾ, ਚੌਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਕਰਤਾ ਸਭ ਭੁਗਤਾ ਰਹਾਓ, ਸੰਤੋ ਕਰਤਾ ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਉਪਤ ਪਰਤਾ ਪਰਲੋ ਕਰਤਾ, ਵਿਆਪਤ ਕਰਤਾ ਅਲਿਪਤੋ ਕਰਤਾ, ਭਗਤੋ ਕਰਤਾ ਬੂਜਤ ਕਰਤਾ, ਆਵਤ ਕਰਤਾ ਜਾਤ ਵੀ ਕਰਤਾ, ਗੁਰਪ੍ਰਸੰਨ ਗਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਾਮ ਦ੍ਰਿਸ਼ਟਾ, ਗੋਂਡ ਮਹੱਲਾ ਪੰਜਵਾ, ਫਾਕਿਓ ਮੀਨ ਕਪ ਕੀ ਨਿਆਈ, ਉਰਜ ਪਰਯੋਗ ਸੰਭਾਇਲੇ, ਪੱਗ ਧਾਰੇ ਸਾਸ ਲੇਖੇ, ਤੋ ਉਧਰ ਹਰਗੁਣ ਗਾਇਲੇ, ਮਨ ਸਮ ਛੁੱਡ ਅਬਾਇਲੇ, ਆਪਣੇ ਰਣਕ ਠੌਰ ਨਾ ਪਾਵੈ ਕਾਏ, ਪਰ ਕੈ ਜਾਇਲੇ ਰਹਾਉ, ਜੋ ਮੈਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾ ਕਰ ਪਰਿਓ ਕੁਟੰਬਾਇਲੇ, ਜੋ ਪੰਖੀ ਕਤਰ ਹੋਏ ਫਿਰ ਵਿਛੜੈ, ਥਿਰ ਸੰਗਤ ਹਰ ਹਰ ਧਾਇਲੇ, ਜੈਸੇ ਮੀਨ ਰਸਨ ਸਾਧ ਬਿਨਸੋ, ਉਹ ਮੂਠੋ ਮੂਡ ਲੁਭਾਇਲੇ, ਤੂੰ ਹੋਆ ਪੰਚ ਵਾਸ ਵੈਰੀ ਕਹਿ ਝੂਠੇ ਪਰਸਰ ਨਾਇਲੇ, ਹੋ ਕਿਰਪਾਲ ਦੀਨ ਦੁਖ ਪੰਜ ਸਭ ਤੁਮਰੇ ਜੀ ਜਨਤਾਇਲੇ, ਪਾਵੋ ਦਾਨ ਸਦਾ ਦਰਸ ਪੇਖਾ, ਨਾਨਕ ਦਾਸ ਦਸਾਇਲੇ, ਰਾਗ ਗੋਂਡ ਮਹੱਲਾ ਪੰਜਵਾ, ਚੌਪਦੇ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੀ ਪ੍ਰਣ ਕੀਏ ਜਿਨ ਸਾਜ, ਮਾਟੀ ਮੈਂ ਜੋਤ ਰੱਖੀ ਨਿਵਾਜ, ਬਰਤਨ ਕੋ ਸਭ ਕਿਛ ਭੋਜਨ ਭੋਗ ਹਾਏ, ਸੋ ਪ੍ਰਭ ਤਾਜ ਮੂੜੇ ਕਤ ਜਾਏ, ਪਾਰ ਬਮਕੀ ਲਾਗੋ ਸੇਵ, ਗੁਰ ਤੇ ਸੁਜ ਹੈ ਨਿਰੰਜਨ ਦੇਵ, ਰਾਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ, ਓਪਤ ਪਰਲੋ ਨਿਮਖ ਮਜਹਾਰ, ਜਾ ਕੀ ਗਾਤ ਮਿਤ ਕਹੀ ਨ ਜਾਏ, ਸੋ ਪ੍ਰਭ ਮਨ ਮੇਰੇ ਸਦਾ ਧਿਆਏ, ਆਏ ਨ ਜਾਵੈ ਨੇਚਲ ਤਨੀ, ਬੇਅੰਤ ਗੁਣਾ ਤਾਂ ਕੇ ਕੇਤਕ ਗਣੀ, ਲਾਲ ਨਾਮ ਜਾ ਕੇ ਪਰੇ ਭੰਡਾਰ, ਸਗਲ ਘਟਾਂ ਦੇਵੈ ਅਧਾਰ, ਸਤਿਪੁਰਖ ਜਾ ਕੋ ਹੈ ਨਾਉ, ਮਿਟੈ ਕੋਟ ਆਗ ਨਿਮਖ ਜਸ ਗਾਉ, ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਣ ਅਧਾਰ ਨਾਨਕ ਹਿਤ ਜੀਤ, ਗੁਣ ਮਹੱਲਾ ਪੰਜਵਾ, ਨਾਮ ਸੰਗ ਕੀਨੋ ਵਿਵਹਾਰ, ਨਮੋ ਹੀ ਮਾਸ ਮਨ ਕਾ ਆਧਾਰ, ਨਾਮੋ ਹੀ ਜਦ ਕਿਨੀ ਓਟ, ਨਾਮ ਜਪਤ ਮਿਟੈ ਪਾਪ ਕੋਟ ਕੋਟ, ਰਾਸ ਦੀ ਹਰਿ ਏਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਉ, ਨਮ ਹਮਾਰੇ ਜੀ ਕੀ ਰਾਸ, ਨਮੋ ਸੰਗੀ ਜਦਕ ਜਾਤ, ਨਮੋ ਹੀ ਮਨ ਲੱਗ ਮੀਠਾ, ਜਾਲ ਤਾਲ ਸਭ ਮੈਂ ਨਾਮੋ ਡੀਠਾ, ਨਾਮੇ ਦਰਗਾ ਮਗੁਜਲੇ, ਨਾਮੇ ਸਗਲੇ ਕੁਲ ਉਧਰੇ, ਨਾਮ ਹਮਾਰੇ ਕਾਰਜ ਸੀਦ, ਨਾਮ ਸੰਗ ਹੈ ਮਨੁਆ ਗੀਤ, ਨਾਮੇ ਹਮ ਨਿਰਭਉ ਪਏ, ਨਾਮੇ ਆਵਣ ਜਾਵਣ ਰਹੇ, ਗੁਰਪੂਰੇ ਮੇਲੇ ਗੁਣ ਤਾਸ ਕੋ, ਨਾਨਕ ਸੁਖ ਸਹਿਜ ਨਿਵਾਸ, ਕੁੰਡ ਮਹੱਲਾ ਪੰਜਵਾ, ਨਿਮਾਣੇ ਕੋ ਪੂਜੋ ਦਿੱਤੋ ਮਾਣ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮਹਿ ਰਾਖਣ ਹਾਰ, ਤੇ ਠਾਕੁਰ ਕੋ ਸਦਾ ਨਮਸਕਾਰ, ਐਸੋ ਪ੍ਰਭ ਮਨ ਮਾਹੇ ਧਿਆਏ, ਘਾਟ ਆਵ ਘਟ ਜਾਤ ਕਦ ਸਹਾਇ ਰਹਾਉ, ਰੰਗ ਕਰਾਓ ਜਾ ਕੇ ਕਿਸ ਸਮਾਨ,
ਕੀ ਇਤਿਹਾਸ ਸਗਲ ਪੁਰਾਣ ਯੋ ਪੁੱਛਣਾ ਮਸਲਤ ਧਰਾ ਜੋ ਕਿਛ ਕਰੇ ਸੋ ਆਪੇ ਕਰਾ ਜਾਂ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪੇ ਆਕਾਰ ਆਪ ਨਿਰੰਕਾਰ ਘਾਟ ਘਾਟ ਸਭ ਘਾਟ ਆਧਾਰ ਨਾਮ ਰੰਗ ਭਗਤ ਪੈ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹਿ ਅਗਾਏ ਨਾਨਕ ਜਨ ਜਨ ਲਾਗੈ ਪਾਏ ਗੁੰਡ ਮਹੱਲਾ ਪੰਜਵਾ ਜਾ ਕੇ ਸੰਗ ਇਹ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲਵਿਖੋਹ ਨਾਸ ਜਾ ਕੇ ਇਹ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਉ ਜਾ ਕੇ ਮੰਤਰ ਹਰ ਹਰ ਮਨ ਵਸਾਏ ਜਾ ਕੇ ਉਪਦੇਸ਼ ਪਰਮ ਪੁਨਸਾਏ ਜਾ ਕੇ ਕੀਰਤ ਨਿਰਮਲ ਸਾਰ ਜਾ ਕੇ ਜਿਨ ਬਾਂਚ ਸੰਸਾਰ ਕੋਟ ਪਤ ਜਾ ਕੇ ਸੰਗ ਉਧਾਰ ਏਕ ਨਿਰੰਕਾਰ ਜਾ ਕੇ ਨਾਮ ਆਧਾਰ ਸਰਬ ਜੀਆਂ ਕੇ ਜਾਨਾ ਭਿਉ ਕਿਰਪਾ ਨਿਧਾਨ ਨਿਰੰਜਨ ਦੇਹ ਪਰ ਬ੍ਰਹਮ ਜਾਪੈ ਕਿਰਪਾਲ ਤਪੇਟੇ ਗੁਰ ਸਾਹਿਬ ਦਇਆਲ ਦਿਨ ਰਹਿ ਨਾਨਕ ਨਾਮ ਧਿਆਏ ਸੁਖ ਸਜ ਆਨੰਦ ਹਰ ਨਾਇ ਗੁੰਡ ਮਹੱਲਾ ਪੰਜਵਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਰ ਗੁਰ ਕੇ ਚਰਨ ਲਿਦਰੇ ਧਾਰੋ ਗੁਰ ਪਰਮ ਸਦ ਨਮਸਕਾਰੋ ਮਾਤ ਕੋ ਪਰਮ ਪੁੱਲੇ ਸੰਸਾਰ ਗੁਰ ਬਿਨ ਕੋਏ ਨਾ ਉਤਰ ਸਪਾਰ ਰਾਹੋ ਪੁੱਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਰ ਉਰਦ ਕਮਲ ਵਿਗਾਸ ਅੰਧਕਾਰ ਮੈਂ ਭਇਆ ਪਰਗਾਸ ਜਿਨ ਕੀਆ ਸੋ ਗੁਰ ਤੇ ਜਾਣੇ ਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨਾ ਯੋਗ ਗੁਰ ਪਰਮੇਸ਼ਵਰ ਹੈ ਪੀ ਹੋਗ ਕਹੋ ਨਾਨਕ ਪ੍ਰਭ ਇਹ ਜਨਾਈ

0: ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋਤਿਸ ਭਾਵੈ ਸੁਪਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੈ ਦੁਖ ਦਤ ਪਰਮ ਤਾਂ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਣ ਗੁਰੂ ਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁੰਡ ਮਹਲ ਦਾ ਪੰਜਵਾ ਗੁਰ ਕੇ ਸੇਵਕ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦੰਦ ਜਾਪੈ ਗੁਰ ਕੀ ਮਹਿਮਾ ਕਥਨ ਨ ਜਾਏ ਪਾਰ ਬ੍ਰਹਮ ਗੁਰ ਰਹਿਆ ਸਮਾਏ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾਕਾ ਮਨ ਲਾ ਗੁੰਡ ਮਹੱਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਵ ਅਲਖ ਭੇਓ ਸਰਬ ਪੂਜ ਚਰਨ ਗੁਰ ਸੇਓ ਗੁਰਬਨ ਅਵਰਨਾ ਹਿਮੈ ਥਾਓ ਅਣਦਿਨ ਜਪੋ ਗੁਰੂ ਗੁਰ ਨਾਉ ਰਾਹਾਉ ਗੁਰ ਮੇਰਾ ਗਿਆਨ ਗੁਰ ਹਿਰਦੈ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾ ਹੀ ਹੋਰ ਗੁਰ ਬੋਹੇ ਤਾਰੇ ਪਵਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰਮੰਤਰ ਉਜਾਰਾ ਗੁਰ ਕਾ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਐ ਵੱਡ ਭਾਗੀ ਗੁਰ ਕੀ ਸੇਵਾ ਦੁੱਖ ਨ ਲਾਗੀ ਗੁਰ ਕਾ ਸ਼ਬਦ ਨ ਮੇਟੇ ਕੋਈ ਗੁਰ ਨਾਨਕ ਨਾਨਕ ਰਸੋਈ ਗੁੰਡ ਮਹੱਲਾ ਪੰਜਵਾ ਰਾਮ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹਿ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਨਾਮ ਤਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵਿਸਰਨ ਨਹੀਂ ਜਾਹੇ ਕਰ ਕਿਰਪਾ ਗੁਰਦੀਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵਲਾਏ
1: ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨਮ ਮਰਨ ਨਿਵਾਰ ਉਚਰਤ ਰਾਮ ਪੈ ਪਾਰ ਉਤਾਰੈ ਸਭ ਤੇ ਊਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੌਂਡ ਮਹੱਲਾ ਪੰਜਵਾਂ ਹੁਣ ਕੋ ਖਸਮ ਕੀਨੀ ਠਾਕ ਹਾਰੇ ਦਾ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੈ ਸਲਾਮ ਲੋਟ ਲੇਹੇ ਸਾਖਤ ਪਤ ਖੋਵੈ ਸਾਜਨਾ ਪੱਗ ਮਲ ਮਲ ਧੋਵੈ ਪੰਚ ਭੂਤ ਜਣੈ ਕਮਾਏ ਉਦ ਪੁੱਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕਹਿ ਸੰਗ ਰਚ ਰਸੇ ਇਨ ਕੋ ਛੋੜੂ ਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰਨਾਏ ਦੁੱਖ ਬਿਨ ਸੇ ਸੁਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਕਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਰਦੈ ਉਰਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਉ ਲਾਗੀ ਸਹਿ ਸਮਾਦ ਥਾਨ ਥਰ ਅੰਤਰ ਏਕੋ ਸੁਆਮੀ ਸਗਲ ਕਟਾਕ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਅੱਠ ਪੈਰ ਪ੍ਰਭ ਕਾ ਨਾਉਲੇ ਜਾ ਕੇ ਅੰਦਰ ਵਸੈ ਪ੍ਰਭ ਆਪ ਤਾ ਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਾ ਪਾਰ ਬ੍ਰਹਮ ਨਾਨਕ ਨਿਸਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਐ ਸਗਲ ਕੀਰੀ ਨਾ ਘਟ ਘਟ ਰਮਈਆ ਸਮੈ ਚੀਨਾ ਇਨ ਬਿਦ ਰਮੋ ਗੋਪਾਲ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰੁਹਾਉ ਆਠ ਪਹਿਰ ਹਰ ਕੇ ਗੁਣ ਗਾਉ ਜੀ ਪ੍ਰਾਣ ਕੋ ਇਹ ਸੁਆਉ ਤਜ ਬਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਣ ਤੋਂ ਕੀ ਆ ਤਿਸਕੋ ਜਾਨ ਆਗਿਆ ਦਰਗਾ ਪਾਵੈ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਦਿਆਲ ਦਿਓ ਪ੍ਰਭ ਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਣਕ ਬਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਏ ਸਭ ਤਿਆਗ ਗੁਰ ਸੋ ਪ੍ਰਸੰਨ ਪਏ ਵਡਭਾਗ ਆਠ ਪੈਰ ਗਾਈਆ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਭਗਸੰਦ ਕਰ ਕਿਰਪਾ ਜਨ ਸੇਵਾ ਲਾਇਆ ਜਨ ਮਰਨ ਦੁੱਖ ਮੇਟ ਮਿਲਾਏ ਕਰਮ ਧਰਮ ਤਤ ਗਿਆਨ ਸਾਸੰਗ ਜਪੀਐ ਹਰ ਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰੱਖ ਲਈ ਆਪਣੀ ਕਿਰਪਾ ਤਾਰ ਪੰਚ ਦੂਤ ਭਾਗੇ ਬਿਕਰਾਲ ਜੋਇਆ ਜਨਮ ਨ ਕਭੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੌਂਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਅਣਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਗਸਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ। ਪ੍ਰਭ ਦੇ ਆਲ ਦੂਸਰ ਕੋਈ ਨਾਹੀ, ਘਟ ਘਟ ਅੰਤਰ ਸਰਬ ਸਮਾਈ। ਆਪਣੇ ਦਾਸ ਕਾ ਹਲਤ ਪਲਤ ਸਵਾਰੈ, ਪਤਿਤ ਪਾਵਣ ਪ੍ਰਭ ਬਿਰਦ ਤੁਮਾਰੈ। ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀ ਭਗਵੰਤ। ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਬਾਂਛਤ ਪੂਰਨ ਫਲ ਪਾਏ। ਕਰਨ ਕਾਰਨ ਸਮਰੱਥ ਦਿਆਰ, ਸਰਬ ਨਿਧਾਨ ਮਹਾਂ ਵਿਚਾਰ। ਨਾਨਕ ਬਖਸ਼ ਲਈਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ। ਗੌਂਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ। ਨਿਰਮਲ ਹੋਏ ਤੁਮਾਰਾ ਚੀਤ, ਮਨ ਤਨ ਸਭ ਕੀ ਮਿਟੈ ਬੁਲਾਏ। ਦੁਖ ਅੰਧੇਰਾ ਸਗਲਾ ਜਾਏ, ਹਰ ਗੁਣ ਗਾਵਤ ਤਰੀਐ। ਸੰਸਾਰ ਵਡਭਾਗੀ ਪਾਈਐ, ਪੁਰਖ ਅਪਾਰ ਰਹਾਉ। ਜੋ ਜਨ ਕਰੈ ਕੀਰਤਨ ਗੋਪਾਲ, ਤਿਸ ਕੋ ਪੋਇ ਨ ਸਕੈ ਜਮਕਾਲ। ਜਗ ਮੈਂ ਆਇਆ ਸੋ ਪ੍ਰਵਾਨ, ਗੁਰਮੁਖ ਆਪਣਾ ਖਸਮ ਪਛਾਣ। ਹਰ ਗੁਣ ਗਾਵੈ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੈ ਉਨਮਾਦ। ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ। ਹਰ ਤਨ ਖਾੜ ਕੀ ਭੰਡਾਰ, ਮਿਲ ਸਤਿਗੁਰ ਸਭ ਕਾਜ ਸਵਾਰ। ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਨਾਨਕ ਮਨ ਲਾਗਾ। ਗੌਂਡ ਮਹੱਲਾ ਪੰਜਵਾਂ, ਭਵ ਸਾਗਰ ਬੋਹਿਤ ਹਰ ਚਰਨ। ਸਿਮਰਤ ਨਾਮ ਨਾਹੀ ਫਿਰ ਮਰਨ, ਹਰ ਗੁਣ ਰਮਤ ਨਾਹੀ ਜਮ ਪੰਥ। ਮਾਂ ਵਿਚਾਰ ਪੰਚ ਦੂਤਾ ਮੰਥ, ਤੋ ਸਰਨਾਈ ਪੂਰਨ ਨਾਥ। ਜੰਤ ਆਪਣੇ ਕੋ ਦੀ ਜੈ ਹਾਥ, ਰੋਹਾਉ ਸਿਮਰਤ ਸ਼ਾਸਤਰ ਬੇਦ ਪੁਰਾਣ। ਪਾਰ ਬ੍ਰਹਮ ਕਾ ਕਰੈ ਵਿਖਿਆਣ, ਜੋਗੀ ਜਤੀ ਬੈ ਸੁਨੋ ਰਾਮਦਾਸ। ਸਮਿਤ ਨਾਹੀ ਬ੍ਰਹਮ ਅਭਿਨਾਸ, ਕਰਨ ਬੱਲਾ ਕਰੇ ਸਿਵ ਦੇਵ। ਤਿਲ ਨੇ ਬੂਜਾ ਲਾਖਿਆ ਭੇਵ, ਪ੍ਰੇਮ ਭਗਤ ਜਸ ਆਪੇ ਦੇ। ਜਗ ਮੈਂ ਵਿਰਲੇ ਕੇਈ ਕੇ, ਮੋਹਿ ਨਿਰਗੁਣ ਗੁਣ ਕਿਛੁ ਨਾਹਿ। ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹਿ, ਨਾਨਕ ਦੀਨ ਜਾਚੈ ਤੇਰੀ ਸੇਵ। ਕਰ ਕਿਰਪਾ ਦੀਜਾ ਗੁਰਦੇਵ। ਗੌਂਡ ਮਹੱਲਾ ਪੰਜਵਾਂ, ਸੰਤ ਕਾ ਲਿਆ ਤਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ। ਸੰਤ ਕੋ ਰਾਖੋ ਆਪਣੇ ਜੀ ਨਾਲ, ਸੰਤ ਉਦਾਰੋ ਤਤਖਿਣ ਤਾਲ। ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕੈ ਕੈ ਕਾਮ ਰਹਾਉ। ਸੰਤ ਕੈ ਉਪਰ ਦੇ ਪ੍ਰਭ ਹਾਥ, ਸੰਤ ਕੈ ਸੰਗ ਬਸੈ ਦਿਨ ਰਾਤ। ਸਾ ਸਾ ਸੰਤਾ ਪ੍ਰਤਪਾਲ, ਸੰਤ ਕਾ ਦੁਖੀ ਰਾਸ ਤੇ ਟਾਲ। ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦੈ ਤਿਸ ਕਾ ਪਤਨ ਹੋਏ। ਜਿਸ ਕੋ ਰਾਖੈ ਸਿਰਜਣ ਹਾਰ, ਚੱਖ ਮਾਰੋ ਸਗਲ ਸੰਸਾਰ। ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਉ ਪਿੰਡ ਸਪਤ ਸਕੀ ਰਾਸ। ਨਾਨਕ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ। ਗੌਂਡ ਮਹੱਲਾ ਪੰਜਵਾਂ, ਨਾਮ ਨਿਰੰਜਣ ਨੀਰ ਨਾਰਾਇਣ। ਰਸਨਾ ਸਿਮਰਤ ਪਾਪ ਬਿਲਾਇਣ, ਰਹਾਉ ਨਾਰਾਇਣ ਸਾ ਮਾਹਿ ਨਿਵਾਸ। ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨਾ ਜਾਏ। ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹਿ ਆਧਾਰ। ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ। ਨਾਰਾਇਣ ਦੰਤ ਭਾਂਦੇ ਡਾਇਣ, ਨਾਰਾਇਣ ਸਦ ਸਦ ਬਗਸਿੰਧ। ਨਾਰਾਇਣ ਕੀਨੇ ਸੂਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ। ਨਾਰਾਇਣ ਸੰਤ ਗੁਮਾਈ ਬਾਪ, ਨਾਰਾਇਣ ਸਾਧਸੰਗ ਨਾਰਾਇਣ। ਬਾਰੰਬਾਰ ਨਾਰਾਇਣ ਗਾਇਣ, ਬਸਿਆ ਗੋਚਰ ਗੁਰਮਿਲ ਲਹੀ। ਨਾਰਾਇਣ ਓਟ ਨਾਨਕ ਦਾਸ ਗਹੀ। ਗੌਂਡ ਮਹੱਲਾ ਪੰਜਵਾਂ, ਜਾਖੁ ਰਾਖਿਆ ਰਾਖਣਹਾਰ।

ਨਾਨਕੇ ਪ੍ਰਭ ਪਰਾਣ ਆਧਾਰ ਗੌਂਡ ਮਹੱਲਾ ਪੰਜਵਾਂ ਆਚਰਜ ਕਥਾ ਮਹਾਨੂਪ ਪ੍ਰਾਤਮਾ ਪਰ ਬ੍ਰਹਮ ਕਾ ਰੂਪ ਰੋਹਾਉ ਨਾਯੁ ਬੂਡਾ ਨਾਯੁ ਬਾਲਾ ਨਾਯੁ ਸਦੂਖ ਨਹੀ ਜਮਜਾਲਾ ਨਾਯੁ ਬਿਨਸਾ ਨਾਯੁ ਜਾਏ ਆਜੁਗਾਦੀ ਰਿਆ ਸਮਾਏ ਨਾਇਸ ਉਸਨ ਨਹੀ ਸੀਤ ਨਾਇਸ ਦੁਸ਼ਮਨ ਨਾਇਸ ਮੀਤ ਨਾਇਸ ਅਰਖ ਨਹੀ ਇਸ ਸੋਗ ਸਭ ਕਛ ਇਸ ਕਾਯੋ ਕਰਨ ਜੋਗ ਨਾਇਸ ਬਾਪ ਨੇ ਇਸ ਮਾਇਆ ਯੋ ਪਰੰਪਰ ਹੋਤਾਇਆ ਪਾਪੁਨ ਕਾ ਇਸ ਲਿਪ ਨਾ ਲਾਗਿਆ ਕਟਕਟ ਅੰਤਰ ਸਦੀ ਜਾਗਿਆ ਤਿੰਨ ਗੁਣਾਇਕ ਸਕਤਿ ਉਪਾਇਆ ਮਹਾ ਮਾਇਆ ਤਾ ਕੀ ਅਛਾਇਆ ਛਲ ਛੇਦ ਭਿਖਤ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤ ਮਿਤ ਕਛੂ ਨ ਪਾਏ ਨਾਨਕ ਤਾ ਕੈ ਬਲਬਲ ਜਾਏ ਗੌਂਡ ਮਹੱਲਾ ਪੰਜਵਾਂ ਸੰਤਨ ਕੈ ਬਲਿਹਾਰਾ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕੇਲ ਵਿਖ ਸਭ ਗਏ ਸੰਤ ਸਰਨ ਵਡਭਾਗੀ ਪਏ ਰਾਮ ਜਪਤ ਕੱਛ ਵਿਗੜ ਨਾ ਵਿਆਪੈ ਗੁਰਪ੍ਰਸਾਦ ਪੁਨਾ ਪ੍ਰਭ ਜਾਪੈ ਰਹਾਉ ਪਾਰ ਬ੍ਰਹਮ ਜਪ ਹੋਏ ਦਿਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਸਥਾਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾਕਾ ਪ੍ਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾਇਆ ਧਾਰ ਗੁਣ ਗੋਬਿੰਦ ਰਉ ਸੱਚ ਵਾਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੈ ਜਨ ਧੂਰ ਰਾਗ ਗੌਂਡ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਬਿਦਾਤਾ ਆਠ ਪੈਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਪਾਤ ਸਾਹ ਸਾਹੂ ਮਰਾਉ ਪਤੀਆਏ ਦੁਸ਼ਟੰਕਾਰੀ ਮਾਰ ਪਚਾਏ ਨਿੰਦਕ ਕੈ ਮੁਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦਿਓ ਭਗਵੰਤ ਸੰਗਤ ਕੇ ਮੁਖੀ ਉਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਹ ਜਨ ਸਦਾ ਸਲਾਏ ਪਾਰ ਬ੍ਰਹਮ ਗੁਰ ਬੇਪਰਵਾਹੇ ਸਗਲ ਪੈ ਮਿਟੈ ਜਾ ਕੇ ਸਰਣ ਨਿੰਦਕ ਮਾਰ ਪਾਏ ਸਭ ਧਰਨ ਜਨ ਕੇ ਨਿੰਦਾ ਕਰਣਾ ਕੋਏ ਜੋ ਕਰੈ ਸੋ ਦੁਖੀਆ ਹੋਏ ਆਠ ਪੈਰ ਜਨੇ ਖਤੇ ਆਏ ਜਮੂਆ ਤਾ ਕੈ ਨਿਕਨਾਇਆ ਜਨ ਨਿਰਵੈਰ ਨਿੰਦਕ ਅੰਕਾਰੀ ਜਨ ਭਲ ਮਨ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਤੇ ਆਇਆ ਜਾਨੀ ਉਬਰੈ ਨਿੰਦਕ ਨਿਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੈ ਹਰਦੁਆਰੈ ਜੈ ਸਾ ਕਰੈ ਸੁਤ ਐਸਾ ਪਾਏ ਅਭਿਮਾਨੀ ਕੀ ਜੜ ਸਰ ਪ੍ਰਜਾਈ ਨੀ ਧਰਿਆ ਸਤਿਗੁਰ ਤਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੈ ਸਿਮਰਨ ਪੈ ਸਵਾਰੀ ਰਾਗ ਗੌਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸੰਤ ਮਿਲੈ ਕਿ ਸੁਨੀਆ ਕਹੀਐ ਮਿਲਿਆ ਸੰਤ ਮਸਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀ ਹੈ ਰਹਾਉ ਸੰਤਨ ਸਿਉਂ ਬੋਲੈ ਉਪਕਾਰੀ ਮੂਰਖ ਸਿਉਂ ਝੂਲ ਬੋਲੈ ਚਖ ਮਾਰੀ ਬੋਲਤ ਬੋਲਤ ਬੜੈ ਵਿਕਾਰਾ ਬਿਨ ਬੋਲੈ ਕਿਆ ਕਰੈ ਵਿਚਾਰਾ ਕਹੋ ਕਬੀਰ ਛੂ ਛਾ ਕੱਢ ਬੋਲੈ ਭਰਿਆ ਹੋਏ ਸੋ ਗਬਨਾ ਡੋਲੈ ਗੌਂਡ ਨਰੂ ਮਰੈ ਨਰ ਕਾਮ ਨ ਆਵੈ ਪਸੂ ਮੇਰਾ ਦਸਕਾਤ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ ਰੁਹਾਉ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂਡ ਮੈਂ ਲਾਗੈ ਗੌਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਈਲੇ ਅਨੰਦ ਮੂਲ ਸਦਾ ਪ੍ਰਖੋਤਮ ਘੱਟ ਬਿਣਸੈ ਗਗਨ ਨਾ ਜਾਈਲੇ ਮੈਂ ਬੈਰਾਗ ਪਿਓ ਇਹ ਜੀਵਾਏ ਕਹਾ ਗਯੋ ਰਹਾਉ ਪੰਚ ਤੱਤ ਮਿਲਕਾਇਆ ਕਿਨੀ ਤੱਤ ਕਹਾ ਤੇ ਕੀਨ ਰੇ ਕਰਮ ਬੱਧ ਤੁਮ ਜੀਉ ਕੈਤ ਹੋ ਕਰਮੈ ਕਿਨ ਜੀਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜ ਸੋ ਹੋਏ ਰੇ ਰਾਗ ਗੌਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਪੂਜਾ ਬਾਂਧ ਭਿਲਾ ਕਰ ਡਾਰਿਓ ਅਸਥੀ ਕਰੋਪ ਮੂਡ ਮੈਂ ਮਾਰਿਓ ਅਸਤ ਭਾਗ ਕੈ ਚੀਸਾ ਮਾਰੈ ਇਹ ਮੂਰਤ ਕੈ ਹੋਂ ਬਲਿਹਾਰੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਉ ਰੇ ਮਹਾਵਤ ਤੁਜ ਡਾਰੋ ਕਾਟ ਇਸੈ ਤੁਰਾਓ ਕਾਲੋ ਸਾਟ ਹਸਤਨਾ ਤੋਰੈ ਧਰੈ ਧਿਆਨ ਵਾ ਕੈ ਰਿਦੈ ਬਸੈ ਭਗਵਾਨ ਕਿਆ ਅਪਰਾਧ ਸੰਤੈ ਕੀਨਾ ਬਾਂਧ ਪੋੜ ਕੁੰਚਰ ਗੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਬੁਝੀ ਬੁਝੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਪਰਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਗੌਂਡ ਨਾਯੋ ਮਾਨਸ ਨਾਯੋ ਜੀ ਦੇਓ ਨਾਯੋ ਜਤਿ ਕਹਾਵੈ ਸੇਓ ਨਾਯੋ ਜੋਗੇ ਨਾਉ ਦੂਤਾ ਨਾਇ ਸਮਾਇ ਨਾ ਕਾਹੂ ਪੂਤਾ ਇਹ ਮੰਦਿਰ ਮੈਂ ਕੌਣ ਵਸਾਈ ਤਾ ਕੰਤ ਨਾ ਕੋ ਪਾਈ ਰੁਹਾਉ ਨਾਯੋ ਗਿਰੀ ਨਾਉ ਦਾਸੀ ਨਾਯੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹ ਬ੍ਰਾਹਮਣ ਨਾਯੋ

ਅਤੀ ਨਾਇਓ ਤਪਾ ਗਾਵੈ ਸੇਕ, ਨਾਇਓ ਜੀਵੈ ਨਾ ਅਮਰਤਾ ਦੇਖ। ਇਸ ਮਰਤੇ ਕੋ ਜੇ ਕਉ ਰੋਵੈ, ਜੋ ਰੋਵੈ ਸੋਈ ਪਤ ਖੋਵੈ। ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ। ਕਉ ਕਬੀਰ ਇਉ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਗੌਂਡ ਟੂਟੈ ਤਾਗੈ ਨਿਖੁੱਟੀ ਪਾਨ, ਦੁਆਰੂ ਪਰ ਚਿਲਕਾਵੈ ਕਾਨ। ਕੂਚ ਬਿਗਾਰੈ ਫੂਏ ਫਾਲ, ਇਹ ਮੁੰਡਿਆ ਸਿਰ ਚੜਬੋ ਕਾਲ। ਇਹੋ ਮੁੰਡਿਆ ਸਗਲੋ ਦਰਬ ਖੋਈ, ਆਵਤ ਜਾਤ ਨਾਕ ਨਰ ਹੋਈ ਰੁਹਾਉ। ਤੁਰੀ ਨਾਰ ਕੀ ਛੋਡੀ ਬਾਤਾ, ਰਾਮ ਨਾਮ ਵਾਕਾ ਮੰਦਰਾਤਾ। ਲੜਕੀ ਲੜਕਨ ਖੋਬੈ ਖੈਬੋ ਨਾਹੇ, ਮੁੰਡਿਆਂ ਦਿਨ ਥਾਪੇ ਜਾਹੇ। ਇੱਕ ਦੋ ਮੰਦਰ ਇੱਕ ਦੋ ਬਾਟ, ਹਮ ਕੋ ਸਾਬਰ ਉਨ ਕੋ ਖਾਟ। ਮੂੜ ਪਲੋਸ ਕਮਰ ਬੱਧ ਪੋਥੀ, ਹਮ ਕੋ ਚਾਬਣ ਉਨ ਕੋ ਰੋਟੀ। ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੋਡਣ ਕੀ ਟੇਕ। ਇਹ ਮੁੰਡਿਆ ਬੂਡਤ ਕੀ ਟੇਕ, ਸੁਨ ਅੰਦਲੀ ਲੋਈ ਬੇਪੀਰ। ਇਨ ਮੁੰਡਿਆਂ ਭਜ ਸਰਨ ਕਬੀਰ। ਗੌਂਡ ਕਸਮ ਨੈ ਕਸਮ ਰੈ, ਤੋ ਨਾਰ ਨਾ ਰੋਵੈ ਉਸ ਰਖਵਾਰਾ। ਔਰ ਹੋਵੈ ਰਖਵਾਰੇ ਕਾ ਹੋਏ ਬਿਨਾਸ, ਆਗੈ ਨਰਕ ਇਹਾ ਭੋਗ ਬਿਲਾਸ। ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ ਰੁਹਾਉ। ਸੁਹਾਗਣ ਗੱਲ ਸੁਹੈ ਹਾਰ, ਸੰਤ ਕੋ ਬਿਖ ਬਿਕਸੈ ਸੰਸਾਰ। ਕਰ ਸਿਗਾਰ ਬਹਿ ਪਖਿਆਰੀ, ਸੰਤ ਕੀ ਠਿਟਕੀ ਫਿਰੈ ਵਿਚਾਰੀ। ਸੰਤ ਭਾਗ ਉਹ ਪਾਛੈ ਪਰੈ, ਗੁਰਪ੍ਰਸਾਦੀ ਮਾਰਤ ਡਰੈ। ਸਾਗਤ ਕੀ ਉਹ ਪਿੰਡ ਪਰਾਇਣ, ਹਮਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ। ਹਮ ਤਿਸਕਾ ਬਹੁ ਜਾਣਿਆ ਭਿਓ, ਜਬ ਹੋਏ ਕਿਰਪਾਲ ਮਿਲੈ ਗੁਰਦੇਵ। ਕੋ ਕਬੀਰ ਅਬ ਬਾਹਰ ਪਰੀ, ਸੰਸਾਰੈ ਕੀ ਅੰਚਲ ਲਰੀ। ਗੌਂਡ ਗ੍ਰਹਿ ਸੋਭਾ ਜਾ ਕਹਿਰੇ ਨਾਹੇ, ਆਵਤ ਪਹੀਆ ਖੁਦੇ ਜਾਹੇ। ਵਾਹ ਕੈ ਅੰਤਰ ਨੇ ਸੰਤੋਖ, ਬਿਨ ਸੁਹਾਗਣ ਲਾਗੈ ਦੋਖ। ਧਨ ਸੁਹਾਗਣ ਮਾਂ ਪਵੀਤ, ਤਪੇ ਤਪੀ ਸਰ ਡੋਲੈ ਚੀਤ। ਰੁਹਾਉ ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਜ ਜਗਤ ਸਿਉ ਸੂਤੀ। ਸਾਧੂ ਕੈ ਠਾਡੀ ਦਰਬਾਰ, ਸਿਰਣ ਤੇਰੀ ਮੋਕੋ ਨਿਸਤਾਰ। ਸੁਹਾਗਣ ਹੈ ਅਤ ਸੁੰਦਰੀ, ਪਗ ਨੇਵਰ ਛਨਕ ਛਨ ਹਰੀ। ਜੋ ਲਗ ਪ੍ਰਾਣ ਤੋਲ ਸੰਗ ਲਾਗੇ, ਜੋ ਲਗ ਪ੍ਰਾਣ ਤਉ ਲਗ ਸੰਗੇ। ਨਾਇ ਤਾਂ ਚਲੀ ਬੇਗ ਉੱਠ ਨੰਗੇ, ਸੁਹਾਗਣ ਭਵਨ ਤ੍ਰੈ ਲੀਆ। ਦਸ ਅੱਠ ਪੁਰਾਣ ਤੀਰਥ ਰਸ ਕੀਆ, ਬ੍ਰਹਮਾ ਬਿਸਨ ਮਹੇਸਰ ਬੇਦੇ। ਬੜੇ ਭੂਪਤ ਰਾਜਿਆਂ ਛੇਦੇ, ਸੁਹਾਗਣ ਉਰਵਾੜ ਨਾ ਪਾਰ। ਪਾਂਚ ਨਾਰਦ ਕੈ ਸੰਗ ਬੁਧਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ। ਕਹੁ ਕਬੀਰ ਗੁਰ ਕਿਰਪਾ ਛੂਟੇ। ਗੌਂਡ ਜੈਸੇ ਮੰਦਿਰ ਮੈਂ ਬਲਹਰ ਨਾ ਠਾਹਰੈ, ਨਾ ਬਿਨਾ ਕੈਸੇ ਪਾਰ ਉਤਰੈ। ਕੁੰਭ ਨਾ ਜਲ ਨਾ ਟਿਕਾਵੈ, ਸਾਧੂ ਬਿਨ ਐਸੇ ਅਬਗਤ ਜਾਵੈ। ਰਹਾਉ ਜਾਰੋ ਤਿਸੈ ਜੁ ਰਾਮ ਨਾ ਚੇਤੈ, ਤਨ ਮਨ ਰਮਤ ਰਹਿ ਮੈਂ ਖੇਤੈ। ਰਹਾਉ ਜੈਸੇ ਹਲਹਰ ਬਿਨਾ ਜਿਮੀ ਨਹੀਂ ਬੋਈਐ, ਸੂਤ ਬਿਨਾ ਕੈਸੇ ਮਣੀ ਪਰੋਈਐ। ਕੁੰਡੀ ਬਿਨ ਕਿਆ ਗੰਢ ਚੜਾਈਐ, ਸਾਧੂ ਬਿਨ ਤੈਸੇ ਅਬਗਤ ਜਾਈਐ। ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ, ਬਿਮ ਬਿਨਾ ਕੈਸੇ ਕਪੜੇ ਧੋਈ। ਘੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾ ਹੀ ਦਰਬਾਰ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ, ਖਸਮਨ ਖਸਮ ਦੁਆਗਨ ਤਜ ਓਹੇਰੀ। ਕਹਿ ਕਬੀਰ ਇਹ ਕਹਿ ਕਰ ਕਰਨਾ, ਗੁਰਮੁਖ ਹੋਏ ਬਹੁੜ ਨਹੀਂ ਮਰਨਾ। ਗੌਂਡ ਕੂਟਣ ਸਿਉ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ। ਕੁਟ ਕੁਟ ਮਨ ਕਸਵੱਟੀ ਲਾਵੈ, ਸੋ ਕੂਟਣ ਮੁਕਤ ਬੋ ਪਾਵੈ। ਕੂਟਣ ਕਿਸੈ ਕਉ ਸੰਸਾਰ, ਸਗਲ ਬੋਲਣ ਕੇ ਮਾਂ ਵਿਚਾਰ। ਰੁਹਾਉ ਨਾਚਣ ਸੋਏ ਜੋ ਮਨ ਸਿਉ ਨਾਚੈ, ਝੂਠ ਨਾ ਪਤੀਐ ਪਰਚੈ ਸਾਚੈ। ਇਸ ਮਨਿਆ ਗੈ ਪੂਰਾ ਤਾਲ, ਇਸ ਨਾਚਣ ਕੇ ਮਨ ਰਖਵਾਲ। ਬਜਾਰੀ ਸੋ ਜੋ ਬਜਾਰੈ ਸੋਦੈ, ਪਾਂਚ ਪਲੀਤਾ ਕੋ ਪ੍ਰਬੋਧੈ। ਨੌ ਨਾਇਕ ਕੀ ਭਗਤ ਪਛਾਨੈ, ਸੋਭਾ ਜਾਰੀ ਹਮ ਗੁਰਮਾਨੇ। ਤਸਕਰ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ। ਕਉ ਕਬੀਰ ਹਮ ਆਸੇ ਲਖਨ, ਧਨ ਗੁਰਦੇਵ ਅਤ ਰੂਪ ਵਿਚਖਣ। ਗੌਂਡ ਧਨ ਗੋਪਾਲ ਧਨ ਗੁਰਦੇਵ, ਧਨ ਅਨਾਦ ਭੁਖੈ ਕਵਲ ਟਹਿ ਕੇਵ। ਤਨ ਸੰਤ ਜਨੇ ਆਸੀ ਜਾਨੀ, ਤਿਨ ਕੋ ਮਿਲ ਬੋ ਸਾਰੰਗ ਪਾਨੀ। ਆਦਿ ਪੁਰਖ ਤੇ ਹੋਇਆ ਨਾਦ, ਜਪੀਆ ਨਾਮ ਅੰਨ ਕੈ ਸਾਦ ਰਹਾਉ। ਜਪੀਆ ਨਾਮ ਜਪੀਐ ਅੰਨ, ਅੰਪੈ ਕੈ ਸੰਗ ਨੀਕਾਵਨ। ਅੰਨੈ ਬਾਹਰ ਜੋਨਰ ਹੋਵੈ, ਤੀਨ ਭਵਨ ਮੈਂ ਆਪਣੇ ਖੋਵੈ ਛੋੜੈ। ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਹੋਏ ਰੰਡ। ਜਗ ਮੈਂ ਬਗਤੇ ਦੂਦਾ ਧਾਰੀ, ਗੁਪਤੀ ਖਾਵੈ ਵਟਕਾ ਸਾਰੀ। ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਐ ਅੰਨ ਨਾ ਮਿਲੈ ਗੋਪਾਲ। ਕਹੋ ਕਬੀਰ ਹਮੈ ਸਹਿ ਜਾਣਿਆ, ਧਨ ਅਨਾਦ ਠਾਕੁਰ ਮਨ ਮਾਨਿਆ। ਰਾਗ ਗੌਂਡ ਬਾਣੀ ਨਾਮ ਦੇਵ ਜੀ ਕੀ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਸਨਾਨੇ ਤੋ ਨਾ ਪੁੱਜੈ ਹਰ ਕੀਰਤਨਾਮਾ ਆਪਣੇ ਰਾਮੇ ਪਜਰੇ ਮਨ ਆਲਸੀ ਆ ਰਹਾਵ ਗਿਆ ਪਿੰਡ ਭਰਤਾ ਬਨਾਰਸ ਅਸਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਛਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੱਟ ਕਰਮ ਸਹਿਤ ਕਰਤਾ ਸੇਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਭਵ ਸਿੰਧੰ ਗੌਂਡ ਨਾਦ ਭਰਮੇ ਜੈ ਸਿਮਰ ਗਾਏ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤ ਅਣਤ ਨਾ ਫੇਰੋ ਰੁਹਾਉ ਜਮੀਨਾ ਹੀਰੈ ਪਸੂਆਰਾ ਸੋਨਾ ਗੜਤੇ ਹੀਰੈ ਸੁਨਾਰਾ ਜੋ ਬਿਖਈ ਹੀਰੈ ਪਰਨਾਰੀ ਕੌੜਾ ਡਾਰਤ ਹੀਰੈ ਜੁਆਰੀ ਜਾ ਜਾ ਦੇਖੋ ਤਾ ਤਾਰਾਮਾ ਹਰ ਕੇ ਚਰਨ ਨਿਤ ਤਿਆਵੈ ਨਾਮਾ ਗੌਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨਾ ਜਾਨੂ ਬਾਪ ਬੀਠਲਾ ਬਾਹ ਦੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾ ਜਹਾ ਤੂ ਨਰਦ ਟੇਕੇ ਨੈਕ ਟਿਕਾਵ ਮੋਹੇ ਮੇਰੇ ਨਾਮ ਅਵਿਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮੈਂ ਇਤ ਨਿਜ ਮਤ ਇਹ ਗੌਂਡ ਮੋਹੇ ਲਾਗਤੀ ਤਾਲਾ ਬੇਲੀ ਮਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰੁਹਾਉ ਜੈਸੇ ਗਾਏ ਕਾ ਬਾਛਾ ਛੂਟਲਾ ਥਨ ਚੋਕਤਾ ਮਾਖਣ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟਤ ਲੱਖ ਲਖਾਇਆ ਜੈਸੇ ਬਿਖੈ ਹਿਤ ਪਰਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੇ ਸੋ ਹਰ ਅੰਧ ਲੈ ਕੀ ਲਾ ਕਰੀ ਹਰੇ ਨਮਸਤੇ ਹਰੇ ਨਮਾ ਹਰ ਹਰ ਕਰਤ ਨਹੀਂ ਦੁਖ ਜਮਾ ਰਹਾਉ ਹਰ ਹਰ ਨਾਕਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠੈ ਥਾਨ ਸੁਆ ਪੜਾਵਤ ਗਣਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀ ਆ ਜੀ ਦਾਨ ਕਾਲੀ ਕਉ ਦੀ ਆ ਪ੍ਰਣਵੈ ਨਾਮਾ ਐ ਸੋ ਹਰੀ ਜਾਸ ਸਪਤ ਪੈਪ ਦਾ ਟਰੀ ਗੌਂਡ ਪੈਰੋ ਭੂਤ ਸੀਤਲਾ ਧਾਵੈ ਖਰ ਬਾਹਣ ਛਾਰ ਉਡਾਵੈ ਹਉ ਤੋਵੇ ਕਰਮਈਆ ਲੈ ਹੋ ਆਨ ਦੇ ਬਦਲਾਵਣ ਦੈ ਹੋ ਰਹਾਉ ਸਿਵ ਸਿਵ ਕਰਤੇ ਜੋ ਨਰ ਧਿਆਵੈ ਮਰਦ ਚੜੈ ਡੌਰੂ ਟਮਕਾਵੈ ਮਾਂ ਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਇ ਉਤਰੈ ਤੂੰ ਕਹੀਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਾ ਚਪਾਨੀ ਗੁਰਮਤ ਰਾਮ ਨਾਮ ਗਉ ਮੀਤਾ ਪ੍ਰਣਵੈ ਨਾਮਾ ਇਓ ਕਹਿ ਗੀਤਾ ਬਿਲਾਵਲ ਗੌਂਡ ਆਜ ਨਾਮੇ ਮੀਠਲ ਦੇਖੇ ਆ ਮੂਰਖ ਕੋ ਸਮਝਾਊ ਰੇ ਰੁਹਾਉ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੇ ਤੋਰੀ ਲੰਗਤ ਲੰਗਤ ਜਾਤੀ ਥੀ ਪਾਂਡੇ ਤੁਮਰਾ ਮਾਂ ਦਿਓ ਧੋਲੈ ਬਲਦ ਚੜਿਆ ਉਤ ਦੇਖਿਆ ਥਾ ਮੋਦੀ ਕੇ ਕਰਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਥਾ ਰਾਵਣ ਸੇ ਤੇ ਸਰਬਰ ਹੋਏ ਕਰਕੇ ਜੋਏ ਗਵਾਈ ਥੇ ਹਿੰਦੂ ਅੰਨਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਾਹ ਦੇਹੁਰਾ ਨਾ ਮਸੀਤ ਰਾਗ ਗੌਂਡ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਇਆ ਉਤਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋਸ ਦਾ ਆਨੰਦੇ ਰੁਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸਾਨੰ ਸੇ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਏਕ ਮੁਕੰਦ ਕਰੈ ਪਕਾਰ ਹਮਰਾ ਕਾਹਾ ਕਰੈ ਸੰਸਾਰ ਮੇਟੀ ਜਾ ਤੂ ਏ ਦਰਬਾਰ ਤੁਹੀ ਮੁਕੰਦ ਜੁਗ ਜੁਗਤਾਰ ਉਪਜੋ ਗਿਆਨ ਹੁਆ ਬਰਗਾਸ ਕਰ ਕਿਰਪਾ ਲੀਨੇ ਕੀਰਦਾਸ ਕੌਰਵਦਾਸ ਅਬ ਤ੍ਰਿਸਨਾ ਚੁਕੀ ਜਪ ਮੁਕੰਦ ਸੇਵਾ ਤਾ ਹੂਕੀ ਗੌਂਡ ਜੇ ਉੜਸੜ ਤੀਰਥ ਨਾਵੈ ਜੇ ਉਹ ਦੁਆਦਸ ਸਿਲਾ ਪੁਜਾਵੈ ਜੇ ਉਹ ਕੂਪ ਤਟਾ ਦੇ ਵਾਵੈ ਕਰੈ ਨਿੰਦ ਸਬਿਰਥਾ ਜਾਵੈ ਸਾਧਗ ਨਿੰਦਕ ਕੈਸੇ ਤਰੈ ਸਰਪਰ ਜਾਨੋ ਨਰਕੀ ਪਰੈ ਰਹਾਉ
ज्यों ग्रहण करै कुल खेत अर्पै नौर सिगार समेत सगली सिमरंत श्रवणी सुनै करै निंद कवनै नहीं गुणै ज्यों अनक प्रसाद करावै भूम दान शोभा मंडप पावै अपना बिगार बिना ना सांडै करै निंद भोजो निहांडै निंदा कहा करो संसारा निंदक का प्रगट पहारा निंदक सोद साध बिचारिया कौरवदास पापी नरक सिदारिया राम कली महला पहला कर पहला चौपदे एक ओंकार सतनाम करता पुरख निरभउ निरवैर अकाल मूरत अजूनी साहिबं गुर प्रसाद कोई पढ़ता सहसा करता कोई पढ़ा पुराना कोई नाम जपै जप माली लागत सहत्याना अभी कभी किछु न जाना तेरा एको नाम पछाना ना जाना हरे मेरी कवन गते हमूर्ख ज्ञान शरण प्रभ तेरी कर कृपा राखो मेरी लाजपते रहाउ कबू जेड़ा उपजड़त है कबू जाए प्याले लोभी जेड़ा थिर न रहत है चारे कुंडा पाले मन लिखाए मंडल में आए जीवन साजे माई एक चले हम देखा स्वामी पाहे बलंती आई ना किसी का मीत ना किसी का भाई ना किसी है बाप ना माई प्रणवत नानक जे तू देवै अंत हो सखाई राम कली महला पहला सर्ब जोत तेरी पसर रही जा जा देखा ता नर हरी जीवन तलब निवार स्वामी अंध कुब माया मन गाडया क्यों करो तुरो पार स्वामी रहाउ जा पीतर कट पीतर बसया बार काए नाही तिनकी सार करे नित साहिब सदा चिंत मन माही आपे नेड़ा आपे दूर आपे सरबया भरपूर सतगुर मिले अंधेरा जाए जा देखा तारे असमाए अंतर सहसा बार माया नैनी लाग सबाणी प्रणत नानक दासन दासा प्रतापैगा प्राणी राम कली महला पहला जित दर वसै कवण दर कही है दरा पीतर दर कवण लहै जिस दर कारण फिरा उदासी सो दर कोई आए कह किन बिद सागर तरिया जीवतिया नह मरिया रहाउ दुख दरवाजा रू रखवाला आसा अंदेसा दुए पट जड़े माया जल खाई पानी कर बादया सत कै आसन पुरख रह किंते नामा अंत न जानया तुम सरनाई अवर हरे उचा नहीं कहना मन में रहना या पे जाना आप करे जब आसा अंदेसा तब ही क्यों करे एक कह आसा पीतर रह निराशा तो नानक एक मिले इन बिद सागर तरिया जीव त्यायो मरिया रहाउ दूजा राम कली महला पहला सुरत शब्द साखी मेरी सिंगी बाजा लोग सुने पत झोली मंगण कहताई भीख्या नाम पड़े बाबा गुरख जागै गुरख सोजन गोय उठाले करते बार ना लागै रहाउ बाणी प्राण पवन बंद राखे चंद सूरज मुख दिए मरण जीवन को धरती देने एते गुण विसरे सिर साधकर जोगी जंगम पीर पुरुष बो तेरे जेतन मिला ता कीर्त्या का ता मन सेव करे कागद लून रह कृत संगे पानी कमल रह ऐसे भगत मिले जन नानक तिन जम क्या करे राम कली महला पहला सुन मा छिंदरा नानक बोलै वसकत पंच करै ना डोलै से जुगत जोग को पालै आप तरह सगले कुल तारे सो दूत ऐसी मत पावै नस सुन समान समावै रोहाउ पिखे आ पाए भगत पै चलै हुवै सो तृप्त संतोख मुलै ध्यान रूप होए आसन पावै सच नाम ताड़ चित लावै नानक बोलै अमृत बाणी सुन मा छिंदरा औदू नि साणी आसा माय निरास वलाए नैचो नानक करते पाए प्रणुत नानक अगम सुनाए गुर चेले की संद मिलाए दीखिया दारू भोजन खाए छे दर्शन की सोजी पाए राम कली महला पहला हमन डोलत बेड़ी पापरी है पवन लगै मत जाई सनमुख सिद्ध भेटण को आए नैचो दे वड़ियाई गुर तार तारण हारिया दे भगत पूर्ण अविनाशी हों तुझको बलिहारिया रहाउ सिद्ध साधक जोगी अर जंगम एक सिद्ध जिनी त्याया प्रसत पैर सज्जत ते स्वामी अखरजन को आया जप तप संजम करम न जाना नाम जपी प्रभ तेरा गुरु परमेसर नानक भेट्यो साचा शब्द निबेरा राम कली महला पहला सुरते सुरत लाइया एत तन कर तुलोहा लंघै जेत अंतर पाहे तसै तू रख एनस दीवा बलया थक ऐसा दीवा नीर तराए जित दीवै सब सोजी पाए रोहाव हछी मिट्टी सोजी होए ताका किया मन सोए करनी ते कर चको ढाल ऐथ उथ भी नाल आपे दर
ਆਪੇ ਨਦਰ ਕਰ ਜਾ ਸੋਏ ਗੁਰਮੁਖ ਵਿਰਲਾ ਬੂਝਾ ਕੋਏ ਤਿਤ ਘੱਟ ਦੀਵਾਨ ਚੋ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾਨੀ ਰਿਥਰਾਏ ਡੋਲੈ ਵਾਹ ਨਾ ਵੱਡਾ ਹੋਏ ਜਾਪੈ ਜੋ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਤ ਕੇ ਵੈਸ ਨਿਰਤ ਨਾ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੈ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਦਨੋ ਨਿਵਣ ਮੰਨਣ ਤੇਰਾ ਨਾਓ ਸਾਚ ਭੇਟ ਵੈ ਸੁਣਗੋ ਥਾਉ ਸਤ ਸੰਤੋਖ ਹੋਵੈ ਅਰਦਾਸ ਤਾ ਸੁਣ ਸਤ ਬਹਾਲੇ ਪਾਸ ਨਾਨਕ ਬਿਰਥਾ ਕੋਇ ਨਾ ਹੋਏ ਐਸੇ ਦਰਗਾਹ ਸਾਚਾ ਸੋਏ ਰਹਾਓ ਪ੍ਰਾਪਤ ਪੋਤਾ ਕਰਮ ਪਸਾਓ ਤੂੰ ਦੇਵੈ ਮੰਗਤ ਜਨ ਚਾਓ ਭਾਡੈ ਭਾਉ ਪਵੈ ਤੇ ਆਏ ਤੁਰਤੈ ਛੋਡੀ ਕੀਮਤ ਪਾਏ ਜਿਨ ਕਿਛ ਕੀ ਆ ਸੋ ਕਿਛ ਕਹਿ ਰਾਇ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਧਿਕਾਰ ਕਹਿ ਮੰਗਤ ਜਨ ਮੰਗਤ ਮਨ ਨਾ ਪਾਇਆ ਸਾਹ ਕੀਆਂ ਗੱਲਾਂ ਅੰਦਰ ਕੀਆਂ ਬਾਤਾਂ ਤੈ ਤਾ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਬੁਝੈ ਪਿਤ ਜਾਣੈ ਉਤਪਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੈ ਕੋਈ ਇਸਤੇ ਮੁਕਤ ਪਰਮ ਗਤ ਹੋਈ ਰੁਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾਂ ਕਿ ਗਤ ਮਿਤ ਅਵਰ ਨਾ ਜਾਣੈ ਗੁਰਬਿਣ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣੇ ਆ ਗੁਰਮੁਖ ਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੈ ਗੁਰ ਭਾਈ ਨਾਨਕ ਤਿਨ ਕਹਿ ਸਦਬਲਿਹਾਰੀ ਜਿਨ ਏਕ ਸ਼ਬਦ ਲਿਵਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾਂ ਹੋ ਮੈਂ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭਾ ਵੈ ਐਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਵਿਚਾਰੈ ਰਹਾਉ ਸੋ ਹਰ ਜਨ ਹਰ ਪ੍ਰਭ ਭਾਵੈ ਅਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੈ ਰਹਾਉ ਤੁਨਵਾਜ ਅਨਹਦ ਘੂਰਾ ਮਨ ਮਾਨਿਆ ਹਰ ਰਸ ਮੂਰਾ ਗੁਰ ਪੂਰੈ ਸਤ ਸਮਾਇਆ ਗੁਰਾਦ ਪੁਰਖ ਹਰ ਪਾਇਆ ਸਭ ਨਾਦ ਬੇਦ ਗੁਰਬਾਣੀ ਮਨ ਰਾਤਾ ਸਾਰਗ ਪਾਣੀ ਤਾ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਾ ਆਪ ਗਿਆ ਪੋ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖਿਆ ਗੈ ਗੁਰਮਤਿ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤਿ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤਿ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾਸੈ ਰਹਾਉ ਪੰਚ ਬੈਲ ਗੜੀਆ ਦੇ ਧਾਰੀ ਰਾਮ ਕਲਾ ਨਿਬਹਿ ਪਤ ਸਾਰੀ ਧਾਰ ਤੂਟੀ ਗਾਡੋ ਸਿਰ ਭਾਰ ਲਕਰੀ ਬਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮਕਰਣਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈਂਦਰੰਕਾਰੀ ਸਹਿਜ ਗੋਟਾ ਬੰਧਨ ਤੇ ਝੂਟਾ ਕਾਮ ਗ੍ਰੋਧ ਗੁਰ ਸ਼ਬਦੀ ਲੋਟਾ ਮਨ ਮੈਂ ਮੁੰਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈ ਰਹਿ ਚਾਰ ਗੁਰਮੁਖ ਬੂਝਾ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰੁਹਾਉ ਤ੍ਰੇਤਾ ਇੱਕ ਕਲ ਕਿਨੀ ਦੂਰ ਪਾਖੰਡ ਵਰਤਿਆ ਹਰ ਜਾਨਣ ਦੂਰ ਗੁਰਮੁਖ ਬੂਝਾ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜਾ ਦੁਬਦਾ ਹੋਏ ਪਰਮ ਭੁਲਾ ਨ ਜਾਣ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚਲੈ ਮਾਇਆ ਮੋਹ ਵਧਾਏ ਮਾਇਆ ਮੋਹੇ ਅਤ ਗੁਬਾਰ ਸਤਿਗੁਰ ਪੇਟੈ ਨਾਮ ਉਧਾਰ ਸਭ ਯੁਗ ਮੈਂ ਸਾਚਾ ਇੱਕ ਸੋਈ ਸਭ ਮੈਂ ਸੱਚ ਦੂਜਾ ਨਾ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਯੁਗ ਮੈਂ ਨਾਮ ਉਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਤੇ ਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਜੇ ਵਡਭਾਗ ਹੋਇਆ ਵਡਭਾਗੀ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪਤ ਨਾਮੈ ਸੁਖ ਭਾਵੈ ਹਰ ਨਾਮੈ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਤਿਪ੍ਰਾਣੀ ਹਿਰਦੈ ਪ੍ਰਗਾਸ ਵਿਲ ਵਿਲਾਗੈ ਗੁਰਮਤਿ ਹਰ ਹਰ ਨਾਮ ਸਮਾਣੀ ਰੁਹਾਉ ਹੀਰਾ ਰਤਨ ਜਵੇ ਰਮਾਣਕ ਬਹੁ ਸਾਗਰ ਭਰਪੂਰ ਕੀ ਆ ਜਿਸ ਵਡਭਾਗ ਹੋਵੈ ਵੱਡ ਮਸਤਕ ਤਿੰਨ ਗੁਰਮਤ ਕੱਢ ਕੱਢ ਲੀਆ ਰਤਨ ਜਵੇ ਹਰ ਲਾਲ ਹਰ ਨਾਮਾ ਗੁਰ ਕਾਡ ਤਲੀ ਦਿਖਲਾਇਆ ਭਾਗਹੀਣ ਮਨਮੁਖ ਨੇ ਲੀਆ ਤ੍ਰਿਣ ਓਲੈ ਲਾਕਸ਼ ਪਾਇਆ ਮਸਤਕ ਭਾਗ ਹੋਵੈ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇ ਹਰ ਪਾਵੈ
ਧੰਨ ਧੰਨ ਗੁਰਮਤਿ ਹਰਿ ਪਾਏ। ਰਾਮ ਕਲੀ ਮਹੱਲਾ ਚੌਥਾ। ਰਾਮ ਜਿਨ੍ਹਾਂ ਮਿਲ ਪਿਆ ਆਨੰਦਾ, ਹਰਨੀ ਕੀ ਕਥਾ ਸੁਣਾਇ, ਦੁਰਮਤਿ ਮੈਲ ਗਈ ਸਭ ਨੀਕਲ, ਸਤਸੰਗਤ ਮਿਲ ਬੁਧ ਪਾਏ। ਰਾਮ ਜਨ ਗੁਰਮਤਿ ਰਾਮ ਬੋਲਾਏ, ਜੋ ਜੋ ਸੁਣੈ ਕਹੈ ਸੋ ਮੁਕਤਾ, ਰਾਮ ਜਪਤ ਸੋਹਾਏ ਰੁਹਾਉ। ਜਿਵੜ ਭਾਗ ਵੈ ਮੁਖ ਮਸਤਕ, ਹਰ ਰਾਮ ਜਿਨ੍ਹਾਂ ਪੇ ਢਾਏ, ਦਰਸ਼ਨ ਸੰਤ ਦਿਉ ਕਰ ਕਿਰਪਾ, ਸਭ ਦਾਲਦ ਦੁਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਪਾਗੀਣ ਨਾ ਸੁਖਾਏ, ਜੋ ਜੋ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ, ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ, ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਭਾਏ। ਦਇਆ ਦਇਆ ਕਰ ਰਾਖੋ ਹਰ ਜੀਉ, ਹਮ ਦੀਨ ਤੇਰੀ ਸਰਣਾਏ, ਹਮ ਬਾਰਕ ਤੁਮ ਪਿਤਾ ਪਰ ਮੇਰੇ, ਜਿਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ। ਹਰ ਕੇ ਸਖਾ ਸਾਧ ਜਨ ਨੀਕੇ, ਤਨਿ ਉਪਰ ਹੱਥ ਬਤਾਵੈ, ਗੁਰਮੁਖ ਸਾਧ ਸੇ ਹੀ ਪ੍ਰਭਾਏ, ਕਰ ਕਿਰਪਾਇਆ ਮਿਲਾਵੈ ਰਾਮ ਮੋਖੋ, ਹਰ ਜਨ ਮੇਲ ਮਨ ਭਾਵੈ, ਅਮਿਓ ਅਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੈ ਰੁਹਾਵ। ਹਰ ਕੇ ਲੋਗ ਰਾਮ ਜਨ ਉਤਮ, ਮਿਲ ਉਤਮ ਪਦਵੀ ਪਾਵੈ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੈ, ਸੇਵਕ ਜਨ ਸੇਵੈ ਸੇਵੜ ਪਾਗਿਰੇ, ਤੋ ਮਨ ਤਨ ਪ੍ਰੀਤ ਲਗਾਵੈ, ਬਿਨ ਪ੍ਰੀਤੀ ਕਰੈ ਬੋ ਬਾਤਾਂ, ਕੂੜ ਬੋਲ ਕੂੜੋ ਫਲ ਪਾਵੈ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀਲੇ ਪਾਵੈ, ਓਂਕਾਟੋ ਕਾਟ ਬਾਡ ਸਿਰ ਰਾਖੋ, ਜਿਤ ਨਾਨਕ ਸੰਤ ਚੜਿਆਵੈ। ਰਾਮ ਕਲੀ ਮਹੱਲਾ ਚੌਥਾ। ਜੇ ਵਡ ਭਾਗ ਹੋਵੈ ਵਡ ਮੇਰੇ, ਜਨ ਮਿਲਦਿਆ ਟਿਲ ਨਾ ਲਾਈਐ, ਹਰ ਜਨ ਅੰਮ੍ਰਿਤ ਕੁੰਡ ਸਰਨੀ, ਕੇਵਡ ਭਾਗੀ ਤਿਤ ਨਾ ਵਾਈਐ, ਰਾਮ ਮੁਖ ਹਰ ਜਨ ਕਾਰੈ ਲਾਈਐ, ਹਉ ਪਾਣੀ ਪੱਖਾ ਪੀਸੋ ਸੰਤ ਆਗੈ, ਪੱਗ ਮਲਮਲ ਧੂਰ ਮੁਖ ਲਾਈਐ ਰੁਹਾਵ। ਹਰ ਜਨ ਵਡੇ ਵਡੇ ਵਡੇ ਉੱਚੇ, ਜੋ ਸਤਿਗੁਰ ਮੇਲ ਮਿਲਾਈਐ, ਸਤਿਗੁਰ ਜੇਵੜ ਅਵਰਨਾ ਕੋਈ, ਮਿਲ ਸਤਿਗੁਰ ਪੁਰਖ ਤੇ ਆਈਐ, ਸਤਿਗੁਰ ਸਰਨ ਪਰੇ ਤਨ ਪਾਇਆ, ਮੇਰੇ ਠਾਕੁਰ ਲਾਜ ਰਖਾਈ ਹੈ, ਕਿ ਆਪਣੇ ਸਵਾਏ ਆਏ ਬੈ ਗੁਰੇ ਆਗਿਆ ਹੈ, ਜੋ ਬਗਲ ਸਮਾਧ ਲਗਾਈ ਹੈ, ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈ ਹੈ। ਰਾਮ ਕਲੀ ਮਹੱਲਾ ਪੰਜਵਾਂ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮਚੇਰੀ ਹੋਏ ਲਗਾ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, ਰਾਮ ਮੈਂ ਹਰ ਹਰ ਨਾਮਨ ਪਾਇਆ, ਮੈਂ ਹਰ ਬਿਨਾ ਵਰਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ, ਮੇਰੇ ਇੱਕ ਖਿੰਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਧੰਨ ਧੰਨ ਵਡ ਭਾਗ ਗੁਰ ਸਰਣੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ, ਮੈਂ ਵਰਨਾ ਕੋਈ ਸੂਜੈ ਪੂਜੈ, ਮਨ ਹਰ ਜਪ ਜਪੋ ਜਪਾਇਆ, ਨਾਮਹੀਣ ਫਿਰੈ ਸੇ ਨਗਟੇ, ਤਿਨ ਕਸ ਕਸ ਨੱਕ ਵਢਾਇਆ, ਮੋਕ ਜਗ ਜੀਵਨ ਜੀਵਾਲ ਲੈ ਸੁਆਮੀ, ਹਿਰਦੇ ਅੰਦਰ ਨਾਮ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰਧਾਰੇ, ਜੀ ਦਾਨ ਗੁਰਪੂਰੈ ਦਈਆ, ਹਰ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਭਾਈ, ਧੰਨ ਧੰਨ ਵਡ ਭਾਗ ਹਮਾਰੇ ਰਹਾਉ। ਕੋਟ ਕੋਟ ਤੇ ਤੀਸ ਧਿਆਵੈ, ਤਾ ਕਾਂਤ ਨਾ ਪਾਵੈ ਪਾਰੇ, ਹਿਰਦੈ ਕਾਮ ਕਾਮਣੀ ਮਾਗੈ, ਹਿਰਦ ਮਾਗੈ ਹਾਥ ਪਸਾਰੇ, ਹਰ ਜਸ ਜਪ ਜਪ ਵਡਾ ਵਡੇਰਾ, ਗੁਰਮੁਖ ਰਾਖੋਰ ਧਾਰੇ, ਜਿਵੜ ਭਾਗ ਹੋਵੈ ਤਾਂ ਜਪੀਐ, ਹਰ ਭੋਜਲ ਪਾਰੇ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੈ ਕੰਠ ਜਨ ਧਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹੰਬਾਰਕ ਹਰ ਪ੍ਰਿਤ ਪਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਕਰ ਪਹਿਲਾ ਇੱਕ ਓਂਕਾਰ ਸਤ ਗੁਰ ਪ੍ਰਸਾਦ, ਕਿਰਪਾ ਕਰੋ ਦੇਣ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋ ਪੈ ਸੁਆਮੀ, ਮਾਨਸ ਕੀ ਗਤ ਏਹੀ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਇ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ ਰੁਹਾਉ, ਕਾਚੇ ਪਾਡੇ ਸਾਜਨ ਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੈ, ਹਮ ਤੈਸੇ ਕਿਰਤ ਕਮਾਈ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਨਾ, ਜਿਨ ਦੀ ਅਸੋ ਚਿਤ ਨ ਆਵੈ ਮੋਹੇ ਅੰਧ ਲਪਟਾਣਾ, ਜਿਨ ਕੀ ਅਸੋਈ ਪ੍ਰਭ ਜਾਣੈ, ਹਰ ਕਾ ਮੈਲਿਆ ਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹੱਲਾ ਪੰਜਵਾਂ। ਪਵ ਚਰਨਾ ਤਲੇ ਉਪਰ ਆਵੋ, ਐਸੀ ਸੇਵਕ ਮਾਵੋ, ਆਪਸ ਤੇ ਉਪਰ ਸਭ ਜਾਣੋ, ਤੋ ਦਰਗਾ ਸੁਖ ਪਾਵੋ, ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰਦੇਵ ਪਵਿੱਤਰਾ, ਖਿਨ ਬੋਲੋ ਗੁਰਮੁਖ ਬਾਣੀ ਰਹਾਉ।
ਪ੍ਰਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ ਸਤਿਗੁਰ ਮਿਲੋ ਨਵੈਨਿਤ ਪਾਵੋ ਇਨ ਵਿਦ ਤਤ ਬਿਲੋਈ ਪਰਮ ਚੁਕਾਵੋ ਗੁਰਮੁਖ ਲਿਵਲਾਵੋ ਆਤਮ ਚੀਨੋ ਭਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸ ਸਿਉਂ ਕਰੋ ਬੁਰਾਈ ਸਤਿਗੁਰੂ ਮਿਲਿਆ ਮਾਰਗ ਮੁਗਤਾ ਸਹਿਜ ਮਿਲਾ ਸੁਆਮੀ ਧਨ ਧਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ ਜਿਨ ਨਾਨਕ ਸਤਿਗੁਰ ਬਾਣੀ ਰਾਮ ਕਲੀ ਮਹੱਲਾ ਪੰਜਵਾਂ ਆਵਤ ਹਰਖ ਨਾ ਜਾਵਤ ਦੁਖਾ ਨਾ ਵਿਆਪੈ ਮਨ ਰੋਗਨੀ ਸਦਾਨੰਦ ਗੁਰਪੂਰਾ ਪਾਇਆ ਤਉ ਤ੍ਰੀ ਸਗਲ ਬਿਯੋਗਨੀ ਇਹ ਬਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪੈ ਤਾਹ ਹਰ ਹਰ ਹਰ ਰਸ ਭੋਗਨੀ ਰਹਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚਾਇ ਜਤ ਕਤ ਪੇਖੋ ਹਰ ਗੁਣੀ ਨਾ ਸਿਵ ਸਕਤੀ ਜਲ ਨਹੀਂ ਪਵਣਾ ਤਾਹ ਆਕਾਰ ਨਹੀਂ ਮੇਦਨੀ ਸਤਿਗੁਰ ਚੋਕਾ ਤਾਹ ਨਿਵਾਸਾ ਜਾ ਵਿਗਤ ਨਾਥ ਅਗਮ ਧਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਿਣੀ ਕੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬ ਅੰਬ ਮਿਲੋਗਣੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੇ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਹਿ ਕਹਿ ਜਾਣੈ ਅਚਰਜ ਕਿਛ ਕਹਿਣ ਨਾ ਜਾਏ ਬਸਤਾ ਗੋਚਰ ਭਾਈ ਰਹਾਉ ਮੂਲ ਨਾਹੀ ਕਛ ਕਰਨਾ ਜੋਗਾ ਕਿਆ ਕੋ ਕਹਿ ਸੁਣਾਵੈ ਕਥਨ ਕਹਿਣ ਕੋ ਸੋਜੀ ਨਾਹੀ ਜੋ ਪੇਖੈ ਤਿਸ ਬਣਿਆਵੈ ਸੋਈ ਜਾਣੈ ਕਰਨੇ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮੈਂ ਤੇ ਆਪੇ ਜਾਣੈ ਹਰੇ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹਿਆ ਕਾਹੀ ਕਉ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਅਪਨੈ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੁਟਿਆ ਤੇ ਬੈਰੀ ਲੈ ਬਾਧੇ ਸਤਿਗੁਰ ਪਰਮੇਸ਼ਰ ਮੇਰਾ ਯਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਪ੍ਰਵਾਸਾ ਤੇਰਾ ਰਹਾਉ ਚੇਤਨ ਆਵਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਅੰਬੇ ਪ੍ਰਵਾਉ ਰਹਿਤੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਉਂਦਨਾ ਕਾਈ ਬਾਤਾ ਤਤ ਸਾਰ ਪਰਮ ਬੁਧ ਪਾਇਆ ਛੋੜਨਾ ਕਤੂ ਜਾਤਾ ਬੰਦਨਾ ਸਾਖੋ ਜਾ ਸਤੁ ਗਿਆ ਸਾਚੇ ਲਾਖਿਆ ਪਾਰਾ ਤੁਲ ਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਬਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੈ ਨਾ ਆਈ ਤਾਂ ਹਮ ਕਿਆ ਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਇਆ ਤੋ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਮਨਸ ਤੁਮਾਰੇ ਤੁਮੈ ਮਾਨਕ ਲਾਲਾ ਤੁਮ ਦੇਉ ਤਿਲ ਸੰਕ ਨ ਮਾਨੋ ਹਮ ਪੁੰਚੋ ਸਦਾ ਨਿਹਾਲਾ ਮੁਬਾਰਕ ਤੁਮ ਪਿਤਾ ਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲਾ ਸਭ ਲਾੜ ਲਡਾਵੈ ਤੁਮ ਸਦ ਹੀ ਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹੰਪੀ ਸੰਗ ਅਕਾਏ ਮਿਲਤ ਮਿਲਤ ਮਿਲਤ ਮਿਲ ਰਹਿਆ ਨਾਨਕ ਕਹਿਣ ਨਾ ਜਾਏ ਰਾਮ ਕਲੀ ਮਹੱਲਾ ਪੰਜਵਾਂ ਕਰ ਕਰਤਾਲ ਪਿਖਾਵ ਨੈਨੀ ਕਰ ਕਰਤਾਲ ਪਖਾਵਜ ਨੈਨੋ ਮਾਥੇ ਵਜੈਰ ਬਾਬਾ ਕਰਨੋ ਮਦ ਬਾਸਰੀ ਬਾਜੈ ਜਿਹ ਵਾਤੁਨਿਆ ਗਾਜਾ ਨਿਰਤ ਕਰੈ ਕਰਮ ਨੂੰ ਨਾ ਚਾਣੈ ਕੂਕਰ ਸਾਜਾ ਰਾਮ ਕੋ ਨਿਰਤਕਾਰੀ ਪੇਕੈ ਪੇਕਨਾਰ ਦਿਆਲਾ ਜੇਤਾ ਸਾਜ ਸਿਗਾਰੀ ਰੁਹਾਉ ਆਖਾਰ ਮੰਡਲੀ ਤਰਨ ਸਬਾਈ ਉਪਰ ਗਗਨ ਚੰਦੋਵਾ ਪਵਨ ਵਿਚੋਲਾ ਕਰਤ ਇਕੇਲਾ ਜਲ ਤਿਉਪਤ ਹੋਵਾ ਪੰਚ ਤਤ ਕਰ ਪੁੱਤਰਾ ਕੀ ਨਾ ਕਿਰਤ ਮਿਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਰਾਗਾ ਚੋਕਣ ਪੀਤਰ ਰਾਖੇ ਦਸ ਪਾਤੋ ਪੰਚ ਸੰਗੀਤਾ ਏਕੈ ਪੀਤਰ ਸਾਥੇ ਭਿੰਨ ਭਿੰਨ ਹੋਏ ਭਾਵ ਦਿਖਾਵੈ ਸੁਭੋ ਨਿਰਾਰੀ ਭਾਖੇ ਕਰ ਕਰ ਨਿਰਤ ਹੋਵੈ ਦਿਨ ਰਾਤੀ ਕੜਕੜ ਵਾਜੇ ਤੂਰਾ ਏਕ ਨਚਾਵੈ ਏਕ ਪਵਾਵੈ ਏਕ ਆਏ ਜਾਏ ਹੋਏ ਧੂਰਾ ਕੋ ਨਾਨਕ ਸੋ ਬਾਹੁਰ ਨਾ ਨਚੈ ਜਿਸ ਗੁਰ ਭੇਟੈ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓਅੰਕਾਰ ਇੱਕ ਤੁਨ ਏਕੈ ਏਕੈ ਰਾਗ ਅਲਾਪੈ ਏਕਾ ਦਾਸੀ ਏਕ ਦਿਖਾਵੈ ਏਕੋ ਰਹਿਆ ਬਿਆਪੈ ਏਕਾ ਸੁਰਤ ਏਕਾਯੁ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸਮਾਉ ਰਹਾਉ ਪੰਚ ਬਜਿੱਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ਬਾਜਾ ਮਾਣ ਤਾਣ ਤਜ ਤਾਨਾ ਪਾਉ ਨ ਬੀਗਾ ਘਾਲੈ ਫੇਰੀ ਫੇਰ ਨਾ ਹੋਵੈ ਕਭੀ ਏਕ ਸ਼ਬਦ ਬੰਦ ਪਾਲੈ ਨਾਰਦੀ ਨਰਹਰ ਜਾਣ ਹਦੂਰੇ ਘੁੰਗਰ ਖੜਗ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੈ ਭਾਵੈ ਇਹ ਨਿਰਤਕਾਰੀ ਜਨਮ ਨਾ ਆਵੈ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਾਦਿਓ ਕੀਰਤਨ ਗਾਵੈ ਸਾਧ ਸੰਗਤ ਕੀ ਜਾਵੋ ਟੇਕ ਕੋ ਨਾਨਕ ਤਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੈ ਰਾਮ ਰਾਮ ਕੋਈ ਖੁਦਾਏ
ਕੋਈ ਸੇਵੈ ਗੁਸਈਆ ਕੋਈ ਅੱਲਾਹੇ ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ ਰਹਾਉ। ਕੋਈ ਨਾਵੈ ਤੀਰਥ ਕੋਈ ਹਜ ਜਾਏ ਕੋਈ ਕਰੈ ਪੂਜਾ ਕੋਈ ਸਿਰ ਨਿਵਾਏ ਕੋਈ ਪੜੈ ਭੇਦ ਕੋਈ ਕਤੇਬ ਕੋਈ ਉਡੈ ਨੀਲ ਕੋਈ ਸੁਪੇਦ ਕੋਈ ਕਹਿ ਤੁਰਕ ਕੋਈ ਕਹਿ ਹਿੰਦੂ ਕੋਈ ਬਾਦਸ਼ਾਹ ਪਿਸਤ ਕੋਈ ਸਿਰਗੁੰਦੂ ਕਉ ਨਾਨਕ ਜਨੁ ਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਰਾਮ ਕਲੀ ਮਹੱਲਾ ਪੰਜਵਾਂ। ਪਵਣ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਰ ਕੀ ਕਵਣ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਰਹਾਉ। ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਪੀੜ ਸਦਾਏ ਭਰਮੋ ਕੇ ਬੰਦੇ ਬੰਦ ਸੁਪਨ ਭਿਆ ਪਖਲਾਏ ਆਂਦੇ ਉਹ ਤੋ ਚਚਣ ਰਚਿਆ ਕਰਤਾ ਰਿਆਵਤ ਜਾਵਤ ਹੁਕਮਿਆ ਪਾਰ ਨਾ ਕੋ ਮੂਆ ਨਾ ਮਰਨ ਜੋਗ ਨਾ ਬਨ ਸਾਹਿਬ ਨਾ ਸਿਯੋਗ ਜਿਉ ਜਾਣੋ ਸੋਇਓ ਨਾਹੇ ਜਾਣਨ ਹਾਰੇ ਕੋਬਲ ਜਾਓ ਕਉ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰਾ ਨਾ ਵਹਿ ਜਾਇਆ। ਰਾਮ ਕਲੀ ਮਹੱਲਾ ਪੰਜਵਾਂ। ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਂਕਾਲ ਰਹਾਉ। ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ ਬੜਾ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੈ ਨਾਹੀ ਉਧਾਰ ਬਾਬਾ ਨਾਨਕ ਆਖੈ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਂਕਾਰ ਸਤਿ ਗੁਰ ਪ੍ਰਸਾਦ। ਚਾਰ ਪੁਕਾਰੈ ਨਾ ਤੂੰ ਮਾਨੈ ਖੜ ਪੀਏ ਕਾ ਬਾਦ ਵਖਾਨੈ ਦਸ ਅਸ਼ਟੀ ਮਿਲ ਇੱਕੋ ਕਹਿਆ ਤਾਪੀ ਜੋਗੀ ਭੇਦ ਨ ਲਹਿਆ ਕਿੰਕਰੇ ਅਨੂਪ ਵਾਜੈ ਜੋਗੀ ਆ ਮਤਵਾਰੂ ਰੇ ਰਹਾਉ। ਪ੍ਰਥਮੈ ਵਸਿਆ ਸਤਕਾ ਖੇੜਾ ਤ੍ਰਿਤੀਏ ਮੈਂ ਕਿਛ ਭਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਇੱਕ ਰਹਿਆ ਤਾਂ ਇੱਕ ਦਿਖਾਇਆ ਇੱਕ ਸੂਤ ਪੁਰੋਏ ਮਣੀਏ ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬੋ ਵਿਦ ਭਾਏ ਖਿੰਚਿਆ ਸੂਤ ਤਾਂ ਆਈ ਥਾਏ ਚੋ ਮੈਂ ਕਹਿ ਮਠੈ ਕੀਆ ਤਾਂ ਬਿਖੜੈ ਥਾਨ ਅਣਕ ਖਿੜਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਹ ਕਿੰਕਰੀ ਅਨੂਪ ਵਾਜੈ ਸੁਣ ਜੋਗੀ ਕਹਿ ਮਨ ਮੀਠੀ ਲਾਗੈ ਰਹਾਉ। ਦੂਜਾ ਰਾਮ ਕਲੀ ਮਹੱਲਾ ਪੰਜਵਾਂ। ਤਾਗਾ ਕਰਕੇ ਲਾਈ ਥਿਗਲੀ ਲਉ ਨਾੜੀ ਸੂਆ ਹਸਤੀ ਅੰਬੈ ਕਾਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੈ ਭਰਿਆ ਜਪਨਾਸ ਦਿਨ ਰਹਿਣ ਆਈ ਤੇਰੀ ਖਿੰਤਾ ਦੋ ਦਿਖਾਈ ਰਹਾਉ। ਗਹਿਰੀ ਵਿਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁਦਰਾ ਧਾਰੀ ਮਾਗਾ ਟੂਕਾ ਤ੍ਰਿਪਤ ਨਾ ਪਾਵੈ ਨਾਥ ਛੂੜ ਜਾਚੈ ਲਾਜ ਨਾ ਆਵੈ ਚੱਲ ਚਿੱਤ ਜੋਗੀ ਆਸਨ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਗੁਰ ਗੋਰਖ ਕੀ ਗੁਰ ਗੋਪਾਲਾ ਗੁਰੂ ਗੋਰਖ ਕੀ ਤੈ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੈ ਜਾਈ ਜਿਸਨ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰੂ ਗੋਪਾਲਾ ਨਾ ਮੈਂ ਪੰਥ ਨਾ ਮੈਂ ਖਿੰਤਾ ਨਾ ਮੈਂ ਬਸਤਰ ਜਨ ਨਾਨਕ ਜੋਗੀ ਹੋਆ ਅਸਤਰ ਇਹ ਜਪਿਆ ਨਾਥ ਦਿਨ ਰਹਿਣ ਆਈ ਹੁਣ ਪਾਇਆ ਗੁਰ ਗੋਸਾਈ। ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ। ਕਣਕ ਰਾਵਣ ਸੋਈ ਆਂਦਨਾ ਦੀ ਸਹਿ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੈ ਵਿਰਲੈ ਡੀਠਾ ਰਹਾਉ। ਨਿਰਮਲ ਜੋਤ ਅੰਮ੍ਰਿਤ ਨਾਮ ਪੀਵਤ ਅਮਰ ਭਏ ਨੇ ਕਾਮ ਮਨ ਤਨ ਸੀਤਲ ਅਗਨ ਨਿਵਾਰੇ ਅਣਦ ਰੂਪ ਪ੍ਰਗਟੇ ਸੰਸਾਰੇ ਕਿਆ ਦੇਵੋ ਜਸ ਪਿਸ ਤੇਰਾ ਸਦਬਲਿਹਾਰ ਜਾਉ ਲਖ ਬੇਰਾ ਮਨ ਤਨ ਤਨ ਮਨ ਜੀਉ ਪਿੰਡ ਦੇ ਸਾਜਾ ਅੰਗੁਰ ਕਿਰਪਾ ਤੇ ਨੀਚ ਨਿਵਾਜਾ ਖੋਲ ਕੇ ਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕੋ ਨਾਨਕ ਸਪੜ ਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਲੀ ਮਹੱਲਾ ਪੰਜਵਾਂ। ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦੀ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੇ ਤਿਸ ਗੁਰ ਕੋ ਹੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਰਹਾਉ। ਮਹਿਮਾ ਜਾ ਕੇ ਗਹਿਰ ਗੰਭੀਰ ਹੋਏ ਨਿਹਾਲ ਦੇ ਜਸ ਧੀਰ ਜਾ ਕੇ ਬੰਧਨ ਗਾਟੇ ਰਾਏ ਸੁਨਰ ਬਹੁ ਨਜੋ ਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾ ਕੋ ਨਾਈ ਲੋ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਸ ਭਰਮ ਨਾ ਦੁਬਦਾ ਦੂਜਾ ਏਕੋ ਇੱਕ ਨਿਰੰਜਨ ਪੂਜਾ ਜਦ ਕਤ ਦੇਖੋ ਆਪ ਦਿਆਲ ਕੋ ਨਾਨਕ ਭਰਮ ਮਿਲੇ ਰਸਾਲ। ਰਾਮ ਕਲੀ ਮਹੱਲਾ ਪੰਜਵਾਂ। ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆ ਗਿਆ ਲਗੀ ਪਿਆਰੀ ਜੋ ਕਿਸ ਕਰੈ ਸੋ ਮਨ ਮੇਰਾ ਮੀਠਾ ਤਾਂ ਇਉਂ ਅਚਰਜ ਨੈਨੂੰ ਡੀਟਾ ਮੁਹਿ ਜਾਨੀ ਰੇ ਮੇਰੀ ਗਈ ਬੱਲਾਏ ਬੁਝ ਗਈ ਤ੍ਰਿਸ਼ਨੇ ਵਾਲੀ ਮਮਤਾ ਗੁਰਪੂਰੈ ਲਿਓ ਸਮਝਾਏ ਰਹਾਉ। ਕਰ ਕਿਰਪਾ ਰਾਖਿਓ ਗੁਰਸਰਨਾ ਗੁਰਪ ਕਰਾਏ ਹਰ ਕੇ ਚਰਨਾ ਬੀਸ ਬਿਸਵੇ ਜਾਂ ਮਨ ਠਗ ਠਹਿਰਾਨੇ ਗੁਰਪਾਰ ਬ੍ਰਹਮੇ ਕਹਿ ਜਾਣੇ ਜੋ ਜੋ ਕਿਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿਰਾਈ ਗਲ ਮਿਲ ਚਾਲੇ ਕਹਿ ਭਾਈ
जाको गुर हर दिए सुखा ताको बहुर न लागे दुखा अपे आप सर प्रतपाल नानक रातो रंग गोपाल राम कली महला पंजवा मुक्ते पड़ता टीका सहत हृदय राम नहीं पूर्ण रहत उपदेश करे कर लोक दृढ़ावे अपना कया अपना कमावे पंडित वेद विचार पंडित मन का क्रोध निवार पंडित रहाओ आग्या राख्यो साल ग्राम मन कीनो दादस पसराम तिलक चरावै पाई पाए लोक पचारा अंध कमाए खट कर मारे आसन धोती भागठ ग्रह पड़े नित पोथी माला फेरा मंगा विभूत ए बिद कोई न तरियो मीत सो पंडित गुर शब्द कमाए तरा गुण की उस उतरी माए चतुर वेद पूर्ण हर नाए नानक तिसकी सरणी पाए राम कली महला पंजवा कोट बिगण नहीं आवै नेर अनिक माया है ताकि चेर अनेक पाप ताके पानी हार जाको मया पही करतार जिसे सहाय होए भगवान इनक जतन वाके सर अंजाम रहाओ करता राख्या कीता कौन कीरी जी तो सगला भवन बेअंत महिमा ताके केतक बरन बलबल जाइए ताके चरण तिन्हें किया जब तप ध्यान अनेक प्रकार किया तिन दान भगत सोई कल मैं प्रवान जाको ठाकुर दिया मान सा संग मिल पय प्रगास सुख आस निवास पूरा सतगुर दिया विश्वास नानक होए दासन दास राम कली महला पंजवा दोसन दी जय काहू लोग जो कमावन सोई भोग अपन कर्म आपे बंद आवन जावन माया तंद ऐसी जानी संत जनी प्रगास पया पूरा गुरबचनी रोहाव तन धन कलत मिथ्या विस्तार अवर गैवर चालन हार राज रंग रूप सब कूर नाम बिना हुए जासे तूर परम भूले बाद अंकारी संग नाही रे सगल पसारी सोग हरख मैं देह बिरतानी सागत एव ही करत बयानी हर के नाम अमृत कल माहे एव निदाना साधु पाहे नानक गुर गोविंद जिस तू ठा घट घट रमैया तिन्ही डीठा राम कली महला पंचवा पंच शब्द तह पूर्ण नाद अनद बाजे चर्ज बिस्माद केल करै संत हर लोग पार ब्रह्म पूर्ण निरजोग सुख सहज आनंद भवन सासंग बैस गुण गावै तह रोग सोग नहीं जन्म मरण रहाओ वह सिमरै केवल नाम बिरले पावे ओ विश्राम भोजन भाव कीर्तन आधार नैचल बासन नैचल आसन बेसमार डिग न डोलै कतु न धावै गुर प्रसाद को इव मैल पावै भ्रम पै मोहना माया जाल सुन समाध प्रभु कृपाल ताका अंत न पारा वार आपे गुप्त आपे पासार जाके अंतर हर हर स्वाद कहन न जाई नानक बिसमाद राम कली महला पंजवा पेटत संग पार ब्रह्म छते आया संगत करत संतोख मन पाया संता चरण माथा मेरु पौत अनक बार संतान डंडौत यो मन संतन कै बलिहारी जाकि उठ गए सुख पाया राख कृपा धारी रहाओ संता चरण तोय तोय पीवा संता दृश पेख पेख जीवा संता की मेरा मन आस संत हमारी निर्मल रास संत हमारा राख्या पड़दा संत प्रसाद मैं कबू न कड़दा संता संग दिया कृपाल संसहाई भय दयाल सुरत मत बुद्ध प्रगास गैर गंभीर अपार गुणतास जी जन सगले प्रतपाल नानक संता देख निहाल राम कली महला पंजवा तेरा काज न ग्रो राजमाल तेरा काज न विखे जंजाल इष्ट मीत जान सब छलै हर हर नाम संग तेरा चलै राम नाम गुण गाय ले मीता हर सिमरत तेरी लाज रहै हर सिमरत जम कछ न कह रहाओ बिना हर सगल निरार्थ काम सोना रूपा माटी दाम गुर का शब्द जाप मन सुखा एह उहा तेरा उजल मुखा कर कर था के वडे वडे रे किनी ना किए काज माया पूरे हर हर नाम जपै जन कोए ताकि आसा पूर्ण होए हर भगतन को नाम आधार संत जीता जन्म अपार हर संत करे सोई परवान नानक दास ताके कुरबान राम कली महला पंजवा सिंचै दर्ब देहे दुख लोग तेरा काज न अवरा जोग कर अंकार होए वरतै अंध जमकी जेवड़ी तू आ गया बंद चाड़ बिडाणी तात मूड़े हां बसना रात मूड़े मां के माते तै उठ चलना रात चलियो तू संग सुपना रहाओ बाल व्यवस्था बार के अंध पर जो बन लागा दुर्गंध तृतीय व्यवस्था सिंचै माए बिरद पया छोड़ चलियो पछताए चिरंकाल पाए दुर्लभ दे ना बिहोणी होई खे पशु ब्रित मुक्त ते बुरी तसै न बूझै जिने सिरी सुन कर तार गोविंद गोपाल
ਦੀਨ ਦਿਆਲ ਸਦਾ ਕਿਰਪਾਲ ਤੁਮੈਂ ਛੁਡਾਵੋ ਛੁਡਕਾਇ ਬੰਦ ਬਖਸ਼ਿ ਮਿਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਣਾਈ ਕਾਛ ਤੇ ਸੰਗ ਰਹੇ ਐਨਾ ਰਾਚ ਪ੍ਰਿਤ ਪਾਰੇ ਨਿਤ ਸਾਰ ਸਮਾਰ ਅੰਤ ਕੀ ਬਾਰੀ ਉਠ ਸਿਧਾਰ ਨਾਮ ਬਿਨਾ ਸਭ ਝੂਠ ਪਰਾਨੀ ਗੋਦ ਭਜਨ ਬਿਨ ਅਵਰਨ ਸੰਗ ਰਾਤੇ ਤੇ ਸਭ ਮਾਇਆ ਮੂਠ ਪਰਾਨੀ ਰਹਾਓ ਤੀਰਥ ਨਾਇਨਾ ਤੀਰਥ ਮੈਲ ਤੀਰਥ ਨਾਇਨਾ ਉਤਰਸ ਮੈਲ ਕਰਮ ਧਰਮ ਸਭ ਹੁਮੈ ਫੈਲ ਲੋਕ ਪਚਾਰੇ ਗਤ ਨਹੀਂ ਹੋਏ ਨਾਮ ਬਿਹੁਣੈ ਚਲਸੈ ਰੋਏ ਬਿਨ ਹਰ ਨਾਮ ਨ ਟੂਟ ਸਪਟਲ ਸੋਦੈ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾ ਸੇ ਸੂਖ ਸਮਾਏ ਰਾਖਣ ਹਰ ਰਾਖੋ ਆਪ ਸਗਲ ਸਖਾ ਪ੍ਰਭ ਤੁਮਰੈ ਹਾਥ ਜਿਤ ਲਾਵੇ ਥਿਤ ਲਾਗਾ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਪਤੀਆਨਾ ਡੋਲਨ ਤੇ ਚੂਕਾ ਟਹਿਰਾਇਆ ਸਤ ਮਾਇਲੇ ਸਤ ਸਮਾਇਆ ਦੁਖ ਗਿਆ ਸਭ ਰੁਗ ਗਿਆ ਪ੍ਰਭ ਕੀ ਆ ਗਿਆ ਮਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਭਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਾ ਰਾਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅੜਸਰ ਤੀਰਥ ਜਾ ਸਾਧ ਭਗਤ ਰਹਿ ਥਾ ਬੈਕੁੰਠ ਜਹਾਂ ਨਾਮ ਉਚਰੈ ਸਰਬਾਨੰਦ ਜਪ ਦਰਸ਼ਨ ਪੈ ਗਿਆ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਕਟ ਕਟ ਰਿਹਾ ਬੇ ਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੈ ਪ੍ਰਮਨਾਟੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਿਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖਰੇ ਦੈ ਵਸੈ ਹਰ ਕੇ ਨਾਮ ਕੀ ਵੜਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਧੀਰਜ ਮਤ ਪੂਰਾ ਸਹਿ ਸਮਾਧ ਤੁਨ ਗੈ ਰੰਗਮੀਰਾ ਸਦਾ ਮੁਕਤ ਤਾ ਕੇ ਪੂਰੇ ਕਾਮ ਜਾ ਕਰਦੈ ਵਸੈ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਰਸੀ ਪੂਰਨ ਨਿਰਜੋਗ ਆਇ ਨਾ ਜਾਏ ਡੋਲੈ ਕਤ ਨਾਹੀ ਜਾ ਕੈ ਨਾਮ ਬਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਵਿੰਦ ਗੁਰਮੁਖ ਜਪਿਆ ਉਤਰੈ ਚਿੰਦ ਨਾਨਕ ਗੁਰਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆ ਗਿਆ ਮਿਲੀ ਨਿਥਾ ਵੈ ਥਾ ਉਂਗਰ ਪੂਰੈ ਕਿ ਚਰਣੀ ਲਾਗ ਜਨਮ ਜਨਮ ਗਾ ਸੋਇਆ ਜਾਗ ਹਰ ਹਰ ਜਾਪ ਜਪ ਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲ ਪਾਰ ਪੜਲਾ ਰਹਾਓ ਨਾਮ ਨਿਦਾਨ ਤਿਆਏ ਮਨ ਅਟਲ ਤਾ ਛੂਟੈ ਮਾਇਆ ਕੇ ਪਟਲ ਗੁਰ ਕਾ ਸਬਦ ਅੰਮ੍ਰਿਤ ਰਸ ਪੀਓ ਤਾ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨੇ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮੰਟ ਨਰਾਪੈ ਹਰ ਗੈ ਰੰਗ ਛੋੜ ਸਿਆਨ ਬੁਝਤ ਰਾਈ ਮਨ ਬਿਨ ਹਰ ਨਾਵੈ ਜਾਇ ਨਾ ਕਾਈ ਦਇਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟਿਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗਿਆ ਜਮ ਸਿਓ ਹੋਏ ਨਾ ਮੇਲ ਬੁਧ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅੰਕਾਰ ਨਾ ਕਾਜੈ ਕੁਸਲ ਸੇਤੀ ਕਰ ਜਾਹੇ ਪੰਡਿਤ ਰਹਾਉ ਹਰ ਕਾ ਜਸ ਨਿਧ ਲਿਆ ਲਾਭ ਪੂਰਨ ਪਇਨ ਮਨੋਰਥ ਸਾਭ ਦੁਖ ਨਾਠਾ ਸੋ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖੇ ਆਇਆ ਮਨ ਪੂਰਾ ਪਾਏ ਫਿਰ ਫਿਰ ਮਾਗਣ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਜਿਹੇ ਵਾ ਭਗਤ ਪਾਈ ਗਤ ਮਤ ਸੁਪ੍ਰਵਾਣ ਜਿਸ ਹਿਰਦੈ ਵਸਾਈ ਨਾਨਕ ਤੇਜ ਨੂੰ ਤੁਮ ਭਾਈ ਰਾਮ ਕਲੀ ਮਹੱਲਾ ਪੰਜਵਾਂ ਗਹੁ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਉ ਨਾਨਕ ਜੋ ਤਿਆਗ ਦਈ ਤਾਬੋ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਅੰਗਤ ਨਿਕਾਇ ਗੁਰਪੂਰਾ ਭੇਟਤ ਉਧਾਰ ਰਹਾਉ ਜਬ ਉਸ ਕੋਈ ਦੇਵੈ ਮਾਨ ਤਬ ਆਪ ਸੁਪਰ ਰੱਖੈ ਗੁਮਾਨ ਜਬ ਉਸ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬਿਰਾਵੈ ਅੰਤਰ ਠਗਾਵੈ ਇਕਤ ਠੋਰ ਉਹ ਕਹੀ ਨਾ ਸਮਾਵੈ ਉਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਿਨੀ ਕੀਨੀ ਖੰਡ ਖੰਡ ਜੋ ਮਾਂਗੈ ਸੁਭੁਖਾ ਰਹੈ ਇਸ ਸੰਗ ਰਾਚੈ ਸੁ ਕਛੁ ਨ ਲਹੈ ਇਸ ਤਿਆਗ ਸਤਸੰਗਤ ਕਰੈ ਬੜਪਾਗੀ ਨਾਨਕੋ ਤਰੈ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਪੇਖ ਪੂਰਨ ਪੂਰ ਰਹਿਆ ਪ੍ਰਭ ਏਕ ਰਤਨ ਅਮੂਲ ਹਿਰਦੈ ਮੈਂ ਜਾਨ ਆਪਣੀ ਵਸਤੂ ਆ ਪਛਾਣ ਪੀ ਅੰਮ੍ਰਿਤ ਸੰਤ ਪ੍ਰਸਾਦ ਵਡੈ ਭਾਗ ਹੋਵੈ ਤੋ ਪਾਈਐ ਬਿਨ ਜੇਵਾ ਕਿਆ ਜਾਣੈ ਸੁਆਦ ਰਹਾਉ ਅੱਠ ਦਸ ਬੇਦ ਸੁਨੈ ਕਹ ਡੂਰਾ ਕੋਟ ਪ੍ਰਗਾਸ ਨ ਦਿਸੈ ਅੰਧੇਰਾ ਪਸੂ ਪ੍ਰੀਤ ਕਾਸ ਸੰਗ ਰਚੈ ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝੈ
ਜਨ ਨਾਰ ਰਹਿਆ ਪ੍ਰਭ ਜਾਨ ਉਤਪੋਤ ਭਗਤਨ ਸੰਗਾਨ ਬਿਕਸ ਬਿਕਸ ਆਪਣਾ ਪ੍ਰਭ ਗਾਵੈ ਨਾਨਕ ਤਿੰਨ ਜਮ ਨੇੜ ਨ ਆਵੈ ਰਾਮ ਕਲੀ ਮਹੱਲਾ ਪੰਜਵਾਂ ਦਿਨੋ ਨਾਮ ਕੀ ਉਪਵਿੱਤ ਹਰਤਨ ਰੋਸ ਨਿਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨੰਦ ਬਾਜਾ ਰਸਕ ਰਸਕ ਗੁਣ ਗਾਵੈ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਵਾਉ ਆਏ ਬਣਿਓ ਪੂਰਬ ਲਾ ਭਾਗ ਜਨਮ ਜਨਮ ਕਾ ਸੋਇਆ ਜਾ ਗਈ ਗਿਲਾਨ ਸਾਧਕ ਸੰਗ ਮੰਤਨ ਰਾਤੋ ਹਰ ਕੈ ਰੰਗ ਰਾਖੇ ਰਾਖਣ ਹਾਰ ਦਿਆਲ ਨਾ ਕਿ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੁੱਢਤ ਦੁੱਖ ਮੈਂ ਕਾੜ ਲਿਆ ਸੁਣ ਸੁਣ ਉਪਜੋ ਮਨ ਮੈਂ ਚਾਉ ਆਠ ਪੈਰ ਹਰ ਕੇ ਗੁਣ ਗਾਓ ਗਾਵਤ ਗਾਵਤ ਪ੍ਰਮਗਤ ਪਾਈ ਗੁਰਪ੍ਰਸਾਦ ਨਾਨਕ ਲਿਵਲਾਈ ਰਾਮ ਕਲੀ ਮਹੱਲਾ ਪੰਜਵਾਂ ਕੋਟੀ ਬਦਲੈ ਤਿਆਗੈ ਰਤਨ ਛੋੜ ਜਾਏ ਤਾਉ ਕਾ ਜਤਨ ਸੋ ਸੰਚੈ ਜੋ ਚੀ ਬਾਤ ਮਾਇਆ ਮੁਹਿਆ ਢੇਡੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰੁਹਾਉ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਖਤ ਕੀ ਬਿਦ ਨੈਨੂ ਡੀਠੀ ਕੂੜ ਕਪਟ ਅੰਕਾਰੀ ਜਾਨਾ ਨਾਮ ਸੁਨਤ ਜਨ ਬਿਛੂਸ਼ ਡਸਾਨਾ ਮਾਇਆ ਕਰਨ ਸਦੇ ਝੂਰੇ ਮਨ ਮੁਖ ਕਬਨਾ ਉਸਤਤ ਕਰੈ ਨਿਰਪੋ ਨਿਰੰਕਾਰ ਦਾ ਤਾਰ ਤਿਸ ਪ੍ਰੀਤ ਨਾ ਕਰੈ ਗਵਾਰ ਸਭ ਸਾਹਾ ਸਿਰ ਸਾਚਾ ਸਾਹੂ ਵੇਮੁਤਾਜ ਪੂਰਾ ਪਤ ਸਾਹੂ ਮੋਹ ਮਗਨ ਲਪਟਿਓ ਪ੍ਰਮ ਗਿਰਾ ਨਾਨਕ ਤਰੀਐ ਤੇਰੀ ਮਹਿਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਸ ਜਪੋ ਹਰ ਨਾਓ ਆਗੇ ਦਰਗਾਹ ਪਾਵੋ ਥਾਓ ਸਦਾਨੰਦ ਨ ਹੋਵੀ ਸੋਗ ਕਬੂ ਨਾ ਵਿਆਪੈ ਹੋਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਪੈ ਬਿਸਮਾਦਾ ਪਰਮ ਗਤ ਪਾਵੈ ਹਰ ਸਿਮਰ ਪ੍ਰਾਨੀ ਰੁਹਾਉ ਗਨ ਬਿਨ ਦੇਖੋ ਸਗਲ ਵਿਚਾਰ ਰਾਮ ਬਿਨਾ ਕੋ ਸਕੈ ਨਾ ਤਾਰ ਸਗਲਿ ਉਪਾਵ ਨਾ ਚਾਲੈ ਸੰਗ ਭਵਜੁਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨਾ ਉਤਰੈ ਮੈਲ ਹੋਮੈ ਵਿਆਪੈ ਦੁਬਦਾ ਫੈਲ ਹਰ ਹਰੇ ਉਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਬੂ ਨਾ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਧੂੜ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਸਰਨ ਪੂਰੈ ਗੁਰਦੇਵ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਏਕ ਸਰਨ ਗਈ ਮਨ ਮੇਰਾ ਤੁਦ ਬਿਨ ਦੂਜਾ ਨਾਹੀ ਠਾਉ ਰਹਾਉ ਜਬ ਜਬ ਜੀਵਾ ਤੇਰਾ ਨਾਉ ਆਗਿਆ ਦੁਰਗਾ ਪਾਵ ਉਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸਹਿਰਾ ਚੈ ਹਰ ਨਾਏ ਚਰਨ ਕਮਲ ਸੋ ਲਾਗੀ ਪ੍ਰੀਤ ਗੁਰਪੂਰੈ ਕੀ ਨਿਰਮਲ ਰੀਤ ਭਉ ਭਾਗਾ ਨਿਰਪੋ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਵ ਸਚਾ ਤਨ ਲਾਹੇ ਤੋੜ ਨਾ ਵੈ ਖੁੱਟ ਭੰਡਾਰ ਨਾਨਕ ਭਗਤ ਸੋਹੇ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਾ ਸੰਤੋਖ ਗਿਆਨ ਸੁਗ ਸਹਿ ਦਿਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਛ ਤੋੜ ਨਾ ਆਵੇ ਅੰਤ ਨਹੀਂ ਹਰ ਪਾਰਾ ਵਾਰ ਰੁਹਾਉ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣਿੰਗ ਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁਨ ਸਮਾਧ ਗੁਫਾ ਤਾ ਆਸਨ ਕੇਵਲ ਬ੍ਰਹਮ ਪੂਰਨ ਤਾ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹਰਖ ਨਾ ਸੁਗ ਨਾ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦੇਵਾਇਆ ਸਾ ਸੰਗ ਤਿੰਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨਾ ਜਾਣੈ ਵੇਦ ਬ੍ਰਹਮੈ ਨਹੀਂ ਜਾਣੈ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਵਰ ਪਾਰ ਬ੍ਰਹਮ ਬੇਅੰਤ ਅਪਨਿੰਗਾ ਤੇ ਆਪ ਜਾਣੈ ਸੁਣ ਸੁਣ ਅਵਰ ਵਖਾਨੈ ਰਹਾਉ ਸੰਕਰਾਂ ਨਹੀਂ ਜਾਣੈ ਭੇਵ ਖੋਜਤ ਹਾਰੇ ਦੇਵ ਦੇਵੀਆ ਨਹੀਂ ਜਾਣੈ ਮਰਮ ਸਭ ਉਪਰ ਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਛੋਰਾ ਆਪੇ ਮੇਲ ਇੱਕ ਪਰਮੈ ਕਿ ਭਗਤੀ ਲਾਏ ਆਪਣਾ ਕੀ ਆਇਆ ਆਪ ਜਿਨ ਆਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਿਆ ਜੋ ਪੇਖਾ ਆਖੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਤਾਕ ਪ੍ਰਭ ਆਪੇ ਆਪ ਰਾਮ ਕਲੀ ਮਹੱਲਾ ਪੰਜਵਾਂ ਕਿਛੁ ਕਾਜ ਨਾ ਕੀਓ ਜਾਨ ਸੁਰਤ ਮਤ ਨਾ ਹੀ ਕਿਛ ਗਿਆਨ ਜਾਬ ਤਾਪ ਸੀਲ ਨਹੀਂ ਧਰਮ ਕਿਛੁ ਨਾ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ ਬ੍ਰਹਮੇਰੇ ਤੁਝ ਬਿਨ ਦੂਜਾ ਵਰਨਾ ਕੋਈ ਭੂਲਾ ਚੁੱਕਾ ਪ੍ਰਭ ਤੇਰੇ ਰੁਹਾਉ ਰਿਦ ਨ ਬੁੱਧ ਨ ਸਿੱਧ ਪ੍ਰਗਾਸ ਬਿਖਾ ਬਿਆਤ ਕੇ ਗਾਵ ਮੈਂ ਬਾਸ ਕਰਨਾਵਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਣ ਸੁਣ ਜੀਵੋ ਮਨ ਮੈਂ ਇਹੋ ਬਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗਣਤ ਜੀ ਕਾ ਦਾਤਾ ਜਿਸ ਜਣਾਵੈ ਤਿਨ ਤੂੰ ਜਾਤਾ
ਜੋ ਪਾਇਓ ਤਿਸ ਤੇਰੀ ਆਸ ਸਗਲੇ ਰਾਧੇ ਪ੍ਰਭ ਗੁਣਦਾਸ ਨਾਨਕ ਦਾਸ ਤੇਰਾ ਗੁਰਬਾਣ ਬੇਨਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰਾਖਣ ਹਾਰ ਦਿਆਲ ਕੋਟ ਪ੍ਰਭ ਖੰਡੇ ਨਿਮਖ ਕਿਆਲ ਸਗਲੇ ਰਾਧੇ ਜੰਤ ਮਿਲੀਐ ਪ੍ਰਭ ਗੁਰਮਿਲ ਮੰਤ ਜੀਣ ਗੋਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਟਕਟ ਰਾਤਾ ਮੇਰਾ ਪ੍ਰਭ ਰੁਹਾਉ ਤਾਂ ਕਿ ਗਹੀ ਮਨ ਓਟ ਵੰਡਨ ਤੇ ਹੋਈ ਚੋਟ ਹਿਰਦਾ ਜਾ ਪਰਮਾਨੰਦ ਮਨ ਮਹਿ ਮਨ ਮਾਹੇ ਪਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਉਧਾਰ ਉੱਚੇ ਤੇ ਉੱਚੇ ਅਪਾਰ ਸੋ ਮਤ ਸਾਰ ਜਿਤ ਹਰ ਸਿਮਰੇ ਜੈ ਕਰ ਕਿਰਪਾ ਜਸਿਆ ਪੈ ਦੀਜੈ ਸੁਗ ਸਿਆ ਜੈ ਆਨੰਦ ਹਰਨਾਉ ਨਾਨਕ ਜਪਿਆ ਗੁਰਮਿਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚੰਦੇ ਸਹੀ ਫਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਉਂ ਆਸੈ ਮਨਸਾ ਪੂਰਨ ਹੋਵੈ ਪਾਵੈ ਸਗਲ ਨਿਧਾਨ ਗੁਰ ਸਿਉਂ ਰਹਾਉ ਦੂਜਾ ਨਹੀਂ ਜਾਣੈ ਕੋਏ ਸਤਿਗੁਰ ਨਿਰੰਜਨ ਸੋਏ ਮਾਨ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੈ ਮਾਨ ਗੁਰ ਕੀ ਹਰ ਟੇਕ ਟਿਕਾਏ ਅਵਰਾ ਸਸਬ ਲਾਹੇ ਹਰ ਕਾ ਨਾਮ ਮਾਗ ਨਿਧਾਨ ਤਾਂ ਦੁਰਗਾ ਪਾਵੈ ਮਾਨ ਗੁਰ ਕਾ ਜਪ ਮੰਤ ਗੁਰ ਕਾ ਬਚਨ ਜਪ ਮੰਤ ਹਾ ਭਗਤ ਸਾਰ ਤਤ ਸਤਿਗੁਰ ਪੈ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੈ ਸੋਈ ਭਲਮਾਨ ਆਪਣਾ ਤਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਭਾਓ ਆਨੰਦ ਕਰ ਸੰਤ ਹਰ ਜਪ ਛਾੜ ਸਿਆਨਪ ਬਹੁ ਚਤੁਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਇੱਕ ਕੀ ਕਰੇ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲੇ ਉਤਰੈ ਪਾਰ ਦੇਵਨ ਹਰ ਦਾ ਤਾਰ ਅੰਤ ਨਾ ਪਾਰਾ ਵਾਰ ਜਾ ਕੇ ਘਰ ਸਰਬ ਨਿਦਾਨ ਰਾਖਣ ਹਾਰ ਨਿਦਾਨ ਨਾਨਕ ਪਾਇਆ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਸਕੀ ਗਤ ਹੋਏ ਨਾਨਕ ਖਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲੱਭ ਦੇ ਸਵਾਰ ਜਾਇਨਾ ਦਰਗਾਹਾਰ ਹਲਦ ਪਲਦ ਤੋਂ ਦੋਹੇ ਵਡਿਆਈ ਅੰਤ ਕੇ ਵੇਲਾ ਲਏ ਛਡਾਈ ਰਾਮ ਕੇ ਗੁਣ ਗਾਓ ਹਲਦ ਪਲ ਤੋਹੇ ਦੋਹੇ ਸਵੇਲੇ ਹਲਤ ਪਲਤ ਹੋਏ ਦੋਵੇਂ ਸੁਹੇਲੇ ਅਚਰਜ ਪੁਰਖ ਤੋਏ ਆਉ ਰਹਾਉ ਉਠਤ ਤੇ ਉਠਤ ਬੈਠਤ ਹਰ ਜਾਪ ਬਿਨਸੈ ਸਗਲ ਸੰਤਾ ਬੈਰੀ ਸਭੋ ਹੋਵੈ ਮੀਤ ਨਿਰਮਲ ਤੇਰਾ ਹੋਵੈ ਚੀਤ ਸਭ ਤੇ ਉਤਮ ਯੋਗ ਕਰਮ ਸਗਲ ਧਰਮ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੈ ਆਸ ਚਮਕੀ ਕਟੀ ਤੇਰੀ ਉਫਾਸ ਗੁਰ ਕਾ ਉਪਦੇਸ਼ ਸੁਣੀ ਜੈ ਨਾਨਕ ਸੁਖ ਸਹਿਜ ਸਮੀਜੈ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਸਰਮਾਨ ਜਿਸ ਕੀ ਤਿਸ ਕੀ ਕਰਮਾਨ ਆਪਣ ਲਾਇ ਗੁਮਾਨ ਜਿਸਕਾ ਤੂੰ ਤਿਸਕਾ ਸਭ ਕੋਏ ਤਿਸੈ ਅਰਾਧ ਸਦਾ ਸੁਖ ਹੋਏ ਕਾਹੇ ਪਰਮ ਭਰਮੈ ਬਿਗਾਨੇ ਨਾਮ ਬਿਨਾਂ ਕਛ ਕਾਮ ਨ ਆਵੈ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋਈ ਮਨ ਲੇ ਹੋ ਬਿਨ ਮਾਨੇ ਰਲ ਹੋਵੈ ਖੇਹ ਤਿਸਕਾ ਭਾਣਾ ਲਾਗੈ ਮੀਠਾ ਗੁਰਪ੍ਰਸਾਦ ਵਿਰਲੇ ਮਨ ਬੂਠਾਵੇ ਪੁਰ ਵਾਹੋ ਅੱਗੋ ਚੜਿਆ ਪਿਆਠ ਪੈਰ ਮਨ ਤਾ ਕੋ ਜਾਪ ਜਿਸ ਚਿਤ ਆਏ ਬਿਨਸੈ ਦੁਖਾ ਹਲਦ ਪਲਦ ਤੇਰਾ ਉਜਲ ਮੁਖਾ ਕੌਣ ਕੌਣ ਉਦਰੈ ਗੁਣ ਗਾਏ ਗੰਧਣ ਨਾ ਜਾਏ ਕੀਮ ਨਾ ਪਾਏ ਬੂਡਤ ਲੋਹ ਸਾਹ ਸੰਗਤ ਰਹਿ ਨਾਨਕ ਜਿਸੈ ਪ੍ਰਾਪਤ ਕਰੈ ਰਾਮ ਕਲੀ ਮਹੱਲਾ ਪੰਜਵਾਂ ਮਨ ਮਾਹੇ ਜਾ ਭਗਵੰਤ ਗੁਰਪੂਰੈ ਉਦੀਨ ਮੰਤ ਮਿਟੈ ਸਗਲ ਪੈ ਤ੍ਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਛ ਕਹਿਣ ਨਾ ਜਾਏ ਸਾਚੇ ਸੱਚ ਅਲਾਖਿਆ ਭੇਵਾ ਰਹਾਉ ਕਰਨ ਕਰਾਵਣੇ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਿਜ ਸੁਖ ਪਾਵੈ ਮੀਤ ਸਾਹਿ ਮੇਰਾ ਤਭਾਰਾ ਕਿਨ ਮੈਂ ਥਾ ਪਿਉ ਥਾ ਪਿਣਹਾਰਾ ਤਿਸ ਬਿਨ ਅਵਰ ਨਾ ਕੋਈ ਜਨਕਾਰਾ ਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਦਰਸਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਉੱਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੋਟੀ ਸਭੇ ਆਸਿਆ ਚਿੰਤ ਠਾਕੁਰ ਭੇਟੇ ਗੁਣਤਾ ਸੇ ਕੋ ਨਾਮ ਤੇ ਆਏ ਮਨ ਮੇਰੇ ਕਾਰਜ ਤੇਰਾ ਹੋਵੈ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ ਤੁਮ ਕੀ ਕਾਰਨ ਕਰਨ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਓਈ ਤੇ ਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾ ਕੇ ਕੀ ਨਹਿ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਣ ਹਾਰ ਨਿਦਾਨ ਸਰਬ ਕੀ ਰੇਣ ਹੋ ਵੀਜੈ ਆਪ ਮਿਟਾਏ ਮਿਲੀਜੈ ਅਣਦਿਨ ਤਿਆਈ ਨਾਮ ਸਫਲ ਨਾਨਕਿਓ ਕਾਮ ਰਾਮ ਕਲੀ ਮਹੱਲਾ ਪੰਜਵਾਂ ਕਾਰਨ ਕਰਨ ਕਰੀਮ ਸਰਪ੍ਰਤ ਪਾਲ ਰਹੀਮ ਅਲਖ ਅਲਖ ਅਪਾਰ ਅੱਲਾ ਅਲਖ ਅਪਾਰ ਖੁਦ ਖੁਦਾਏ ਵੱਡ ਬੇਸੁਮਾਰ ਓ ਨਮੋ ਭਗਵੰਤ ਗੁਸਾਈ ਖਾਲਕ ਰਵ ਰਹਿਆ ਸਰਬ ਠਾਈ ਰਹਾਉ ਜਗਨਨਾਥ ਜਗ ਜੀਵਨ ਮਾਧੋ ਪੋ ਪੰਜਨ ਦਮਾਏ ਅਰਾਧੋ ਰਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਤਰ ਮੁਕੰਦ ਮਿਹਰਵਾਨ ਮੋਲਾ ਤੁਹੀ ਏਕ ਪੀਰ ਪੈਗੰਬਰ ਸੇਖ
ਦਿਲਾ ਕਾ ਮਾਲਿਕ ਕਰੈ ਹਾ ਕੁਰਾਨਕ ਦੇਵ ਤੇ ਪਾਕ ਨਾਰਾਇਣ ਨਿਰਹਰ ਦਿਆਲ ਰਮਤ ਰਾਮ ਘਟ ਘਟ ਆਧਾਰ ਵਾਸੁਦੇਵ ਵਸਤ ਸਭ ਠਾਏ ਲੀਲਾ ਕਿਛ ਲਖੀ ਨ ਜਾਏ ਮਹਿਰ ਦਇਆ ਕਰ ਕਰਨੈ ਹਾਰ ਭਗਤ ਬੰਦਗੀ ਦੇ ਸਿਰਜਣਹਾਰ ਕਉ ਨਾਨਕ ਗੁਰ ਖੋਏ ਭਰਮ ਏਕੋ ਅਲੋ ਪਾਰ ਬ੍ਰਹਮ ਰਾਮ ਕਲੀ ਮਹੱਲਾ ਪੰਜਵਾਂ ਕੋੜ ਜਨਮ ਕੇ ਬਿਨਸੇ ਪਾਪ ਹਰ ਹਰ ਜਬਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾ ਬਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਉ ਪ੍ਰਾਣੀ ਅਕਥ ਕਥਾ ਸਾਚੀ ਪ੍ਰਪੂਰਨ ਜੋਤੀ ਜੋਤ ਸਮਾਣੀ ਰੁਹਾਵ ਤ੍ਰਿਸ਼ਨਾ ਭੂਗ ਸਭ ਨਾਸੀ ਸੰਤ ਪ੍ਰਸਾਦ ਜਪਿਆ ਬਿਨਾਸੀ ਰਹਿਣ ਦਿਨ ਸਭ ਸੇਵਕ ਮਾਨੇ ਹਰ ਹਰ ਮਿਲਣਾ ਕੀ ਨਿਸ਼ਾਨੀ।

ਕੀ ਭਗਤ ਸਦਾ ਗੁਣ ਗਾਵਨ, ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤਿਗੁਰ ਮਾਨ, ਗੁਰਬਚਨੀ ਸੰਸਰਦ ਸੁਖ ਦੁਖ, ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ, ਗੁਰ ਪਰਮੇਸ਼ਵਰ ਗੁਰ ਗੋਬਿੰਦ ਗੁਰਦਾਤਾ ਦਿਆਲ ਭਗਤ ਸਿੰਧ, ਗੁਰ ਚਰਨੀ ਜਾ ਕਾ ਮੰਦਰ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ। ਰਾਮ ਕਲੀ ਮਹੱਲਾ ਪੰਜਵਾਂ, ਕਿਸ ਪ੍ਰਭਾ ਸਾਹਿਬ ਚਰੈ ਭਵਨ, ਮੂੜ ਮੁਗਧ ਤੇਰਾ ਸੰਗੀ ਕਵਣ, ਰਾਮ ਸੰਗੀ ਤਿਸ ਗਤ ਨਹੀਂ ਜਾਣੈ, ਪੰਚ ਬਟਵਾਰੇ ਸੇ ਮੀਤ ਕਰ ਮਾਨੇ, ਸੋ ਘਰ ਸੇਵ ਜਿਤ ਉਤਰੈ ਮੀਤ, ਗੁਣ ਗੋਬਿੰਦ ਰਵਿਆ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ, ਰਹਾਉ ਜਨਮ ਬਿਹਾਨੋ ਅੰਕਾਰ ਅਰਵਾਦ, ਤ੍ਰਿਪਤ ਨਾ ਆਵੈ ਵਿਖਿਆ ਸਾਧ, ਭਰਮਤ ਭਰਮਤ ਮਾਂ ਦੁਖ ਪਾਇਆ, ਤਰੀ ਨਾ ਜਾਏ ਦੁਤਰ ਮਾਇਆ, ਕਾਮਨਾ ਵੈ ਸੋ ਕਾਰ ਕਮਾਵੇ, ਆਬਿਉ ਜਾ ਪਈ ਖਾਵੈ, ਰਾਖਣ ਕੋ ਦੂਸਰ ਨਹੀਂ ਕੋਏ, ਤੋ ਨਿਸਤਰੈ ਜੋ ਕਿਰਪਾ ਹੋਏ, ਪਤਿਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਗੀਜਾ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਨ ਗਈ, ਨਾਨਕ ਪ੍ਰਭ ਤੇਰੀ। ਰਾਮ ਕਲੀ ਮਹੱਲਾ ਪੰਜਵਾਂ, ਇਹ ਲੋਕੈ ਸੁਖ ਪਾਇਆ, ਨਹੀਂ ਭੇਟਤ ਧਰਮ ਰਾਇਆ, ਭਦਰਗਾ ਸੋਭਾਵੰਤ, ਫੁਣ ਗੁਰਬ ਨਾਈ ਬਸੰਤ, ਜਾਨੀ ਸੰਤ ਕੀ ਮਿਤ ਰਾਈ, ਕਰ ਕਿਰਪਾ ਦੀਨੋ ਹਰ ਨਾਮਾ, ਪੂਰਬ ਸੰਜੋਗ ਮਿਲਾਈ, ਰੁਹਾਵ ਗੁਰ ਕੈ ਚਰਨ ਚਿਤ ਲਾਗਾ, ਧਨ ਧਨ ਸੰਜੋਗ ਸੁਪਾਗਾ, ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਖਿਲਵਿਕ ਦੁੱਖ ਸਗਲੇ ਮੇਰੇ ਲਾਥੇ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਈ ਮਨ ਸੁਧ ਪਰਾਨੀ, ਜਨਕਾ ਸਗਲ ਸਫਲ ਡੀਠਾ, ਜਨਕਾ ਸਫਲ ਦਰਸ ਡੀਠਾ, ਨਾਮ ਪ੍ਰਭੂ ਕਾ ਘੜ ਘੜ ਬੂਠਾ, ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੈ ਤਿਸ ਮੈਂ ਪ੍ਰਵੇਸ਼, ਪ੍ਰਗਟੇ ਅਨੂਪ ਗੋਬਿੰਦ ਪ੍ਰਭ ਪੂਰੇ, ਨਾਨਕ ਭਗਤ ਸਿੰਧ। ਰਾਮ ਕਲੀ ਮਹੱਲਾ ਪੰਜਵਾਂ, ਗਉ ਕੋ ਚਾਰੈ ਸਾਰ ਦੂਲ, ਕੌਡੀ ਕਾ ਲਖ ਹੂਆ ਮੂਲ, ਬੱਕਰੀ ਕੋ ਅਸਤੀਪਤ ਪਾਲੇ, ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਧਾਨ, ਪ੍ਰੀਤਮ ਪ੍ਰਭ ਮੇਰੇ, ਬੰਦਨਾ ਸਾਕੋ ਬੋਗਣ ਤੇਰੇ, ਰੁਹਾਉ ਦੀਸਤ ਮਾਸ ਨਾ ਖਾਏ ਬੁਲਾਈ, ਮਹਾਂ ਕਸਾਬ ਚੁਰੀ ਸੱਟ ਪਾਈ, ਕਰਨ ਹਰ ਪ੍ਰਭ ਹਿਰਦਾ ਬੂਠਾ, ਮਾਥੀ ਫਾਥੀ ਮਛਲੀ ਕਾ ਜਾਦਾ ਟੂਟਾ, ਸੁਕੇ ਕਾਸ਼ਟ ਹਰੇ ਚਲੂ ਲਿਓਚੈ, ਥਲ ਫੂਲੈ ਕਮਲੇ ਅਨੂਪ, ਅਗਨ ਨਿਵਾਰੇ ਸਤਿਗੁਰ ਦੇਵ, ਸੇਵਕ ਆਪਣੀ ਲਾਗੋ ਸੇਵਕ, ਕਰਤ ਕਰਣਾ ਕਾ ਕਰੇ ਉਦਾਰ, ਪ੍ਰਭ ਮੇਰਾ ਹੈ ਸਦਾ ਦਇਆ, ਸੰਤ ਜਨਾਂ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਨਾਈ। ਰਾਮ ਕਲੀ ਮਹੱਲਾ ਪੰਜਵਾਂ, ਪੰਜ ਸਿੰਘ ਰਾਖੇ ਪ੍ਰਭ ਮਾਰ, ਦਸ ਬਗਿਆੜੀ ਲਈ ਨਿਵਾਰ, ਤੀਨ ਆਵਰਤ ਕੀ ਚੁਕੀ ਘੇਰ, ਸਾਧ ਸੰਗ ਚੁਕੇ ਪੈ ਫੇਰ, ਸਿਮਰ ਸਿਮਰ ਜੀਵਾ ਗੋਬਿੰਦ, ਕਰ ਕਿਰਪਾ ਰਾਖਿਓ ਦਾਸ ਆਪਣਾ, ਸਦਾ ਸਦਾ ਸਾਚਾ ਭਗਤ ਸਿੰਧ, ਰਹਾਉ ਦਾਜ ਗਏ ਤ੍ਰਿਣ ਪਾਪ ਸੁਮੇਰ, ਜਪ ਜਪ ਨਾਮ ਪੂਜੈ ਪ੍ਰਭ ਪੈਰ, ਅਣਦ ਰੂਪ ਪ੍ਰਗਟਿਓ ਸਭ ਥਾਨ, ਪ੍ਰੇਮ ਭਗਤ ਜੋਰੀ ਸੁਖਮਾਨ, ਸਾਗਰ ਤਰਿਓ ਬਾਚਰ ਖੋਜ, ਖੇਦ ਨਾ ਪਾਇਓ ਨਾ ਫੁਨ ਰੋਜ, ਸਿੰਘ ਸਮਾਇਓ ਘਟਕੈ ਮਾਹੇ, ਕਰਣਾ ਹਰ ਕੋ ਕਿਛ ਆਚਰਜ ਨਾਹੇ, ਜੋ ਛੂਟੋ ਤੋ ਜਾਏ ਪਿਆਲ, ਜੋ ਕਾਢਿਓ ਤੋ ਨਦਰ ਨਿਹਾਲ, ਪਾਪੁਨ ਹਮਰੈ ਵਸ ਨਾਹਿ, ਰਸਕ ਰਸਕ ਨਾਨਕ ਗੁਣ ਗਾਹੇ। ਰਾਮ ਕਲੀ ਮਹੱਲਾ ਪੰਜਵਾਂ, ਨਾ ਤਨ ਤੇਰਾ ਨਾ ਮਨ ਤੂ ਹੇ, ਮਾਇਆ ਮੋਹਿ ਵਿਆਪਿਆ ਤੂ ਹੇ, ਕੁਦਮ ਕਰੈ ਗਾਡਰ ਜੋ ਛੇਲ, ਅਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸਰਨਾਏ ਮਨਾ, ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੈ ਸਾਸ਼ਤ ਨਾ ਰਹਾਉ, ਉਹਨੇ ਕਾਜ ਨਾ ਹੋਵਤ ਪੂਰੇ, ਕਾਮ ਕ੍ਰੋਧ ਮਲ ਸਤ ਹੀ ਚੂਰੇ, ਕਰੇ ਬੇਕਾਰ ਜੀਅ ਕਹਿ ਤਾਂ, ਗਾਫਲ ਸੰਗ ਨਾ ਤਸੂਆ ਜਾਈ, ਤਰਤ ਧੋਹ ਅਨੇਕ ਚਲ ਜਾਣੈ, ਕੌਡੀ ਕੌਡੀ ਕੋ ਖਾਕ ਸਿਰ ਛਾਨ, ਜਿਨ ਦੀਆ ਤਸੈਨਾ ਚੇਤੈ ਮੂਲ, ਮਿਥਿਆ ਲੋਭ ਨਾ ਉਤਰੈ ਸੂਲ, ਪਾਰ ਬ੍ਰਹਮ ਜਾ ਭੇ ਦਿਆਲ, ਮਨ ਹੁਆ ਸਾਦਰ ਵਾਲ, ਅਸਥੀ ਕਮਲ ਲੜਦੀ ਨੂੰ ਲਾਏ, ਨਾਨਕ ਸਾਚੈ ਸਾਧ ਸਮਾਏ। ਰਾਮ ਕਲੀ ਮਹੱਲਾ ਪੰਜਵਾਂ, ਰਾਜਾ ਰਾਮ ਕੀ ਸਰਨਾਏ, ਨਿਰਭਉ ਪਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁਖ ਜਾਇ ਰਹਾਉ, ਜਾ ਕੇ ਰਾਮ ਬਸੈ ਮਨ ਮਾਹੀ, ਸੋਦਨ ਦੁੱਤਰ ਭੇਖਤ ਨਾਹੀ, ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨੇ, ਜਿਸ ਕੈ ਮਸਤਕ ਹਾਥ ਗੁਰ ਧਰੈ, ਸੋ ਦਾਸ ਦੇਸਾ ਕਾਇ ਕਰੈ, ਜਨਮ ਮਰਨ ਕੀ ਚੂਕੀ ਕਾਣ, ਪੂਰੈ ਗੁਰੂ ਉਪਰ ਗੁਰਬਾਣ, ਗੁਰ ਪਰਮੇਸ਼ਰ ਭੇਟ ਨਿਹਾਲ, ਸੋ ਦਰਸਨ ਪਾਏ ਜਿਸ ਹੋਏ ਦਿਆਲ, ਪਾਰ ਬ੍ਰਹਮ ਜਿਸ ਕਿਰਪਾ ਕਰੈ, ਸਾਧ ਸੰਗ ਸੋ ਭਉਜਲ ਤਰੈ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖਿਓ ਜਲ ਸਾਚਾ ਦਰਬਾਰੇ, ਅਣਦ ਕਰੋ ਤਜ ਸਗਲ ਵਿਕਾਰ, ਨਾਨਕ ਹਰ ਜਪਿ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ, ਈਂਧਣ ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦੈ ਦਸਤਿਆਗ, ਉਪਰ ਤਰਨ ਤਲਾਇਆ ਕਾਸ, ਘਟ ਮੈਂ ਸਿੰਧਗੀ ਉਪਰ ਗਾਸ, ਐਸਾ ਸਿਮਰਥ ਹਰ ਜੀਉ ਆਪ, ਨਿਮਕ ਨ ਮਿਸਰੈ ਜੀ ਭਗਤ ਨ ਕਹਿ, ਆਠ ਪੈਰ ਮਨ ਤਾਕੋ ਜਾਪ, ਰਹਾਉ ਪ੍ਰਥਮੈ ਮਾਖਣ ਪਾਸ਼ੈ ਦੂਧ, ਮਹਿਲ ਕੀਨੋ ਸਾਬਣ ਸੂਦ, ਭੈ ਤੇ ਨਿਰਭਉ ਡਰਤਾ ਫਿਰੈ, ਹੋਂਦੀ ਕੋ ਅਣਹੋਦੀ ਫਿਰੈ, ਦੇਹੀ ਗੁਪਤ ਵਿਦੇਹੀ ਦੀ ਸਹਿ, ਸਗਲੇ ਸਾਜ ਕਰਤ ਜਗਦੀ ਸਹਿ, ਠਗਣ ਹਾਰ

0: ਅਣਥਕਦਾ ਠਾਗੈ ਬਿਨ ਵੱਖਰ ਫਿਰ ਫਿਰ ਉੱਠ ਲਾਗੈ। ਸੰਤ ਸਭਾ ਮਿਲ ਕਰੋ ਬਖਿਆਨ ਸਿਮਰਤ ਸਾਸ ਵਿਦ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੈ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ। ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਿਰਨਾਈ ਪ੍ਰਭਿਨ ਨਾਹੀ ਆਨ ਬੀਆ ਰਹਾਉ। ਪੁੱਤਰ ਕਲੱਤਰ ਲਖਮੀ ਦੇ ਸੈਨ ਮੈਂ ਕਿਛੋ ਨਾ ਸੰਗ ਲੀਆ। ਬਿਖੇ ਡਗੋਰੀ ਖਾਏ ਪੁਲਾਨਾ ਮਾਇਆ ਮੰਦਿਰ ਤਿਆਗਿਆ। ਨਿੰਦਾ ਕਰ ਕਰ ਬਹੁਤ ਬਿਗੋਤਾ ਗਰਭ ਜੋਣ ਮੈਂ ਕਿਰਤ ਪਿਆ। ਪੁਰਬ ਕਮਾਣੇ ਚੋ ਡੈਨਾ ਹੈ ਜਮਦੂਤ ਗ੍ਰਾਸਿਓ ਮਹਾਂ ਭਿਆ। ਬੋਲਾ ਝੂਠ ਕਮਾਵੇ ਅਵਰਾ ਤ੍ਰਸੰਨਾ ਬੂਜੈ ਬਹੁਤ ਹਿਆ। ਅਸਾਧ ਰੋਗ ਬੁਜਿਆ ਸੰਤ ਦੁਖਨ ਦੇਹ ਬਿਨਾਸੀ ਮਹਾਂ ਖਿਆ। ਜਿਨ੍ਹਾਂ ਨੇ ਵਾਜਿਆ ਤਿਨੇ ਸਾਜਿਆ ਪੈ ਕਿਨੇ ਸੰਤ ਜਿਆ। ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ। ਰਾਮ ਕਲੀ ਮਹੱਲਾ ਪੰਜਵਾਂ। ਆਸਾ ਪੂਰਾ ਗੁਰਦੇਵ ਸਹਾਈ ਜਾਕਾ ਸਿਮਰਨ ਬਿਰਥਾ ਨਾ ਜਾਈ ਰਹਾਉ। ਦਰਸਨ ਪੇਖਤ ਹੋਏ ਨਿਹਾਲ ਜਾਕੇ ਧੂਰ ਕਾਟੇ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ। ਕਾਰਜ ਸਵਾਰੇ ਸਗਲੇ ਤਨ ਕੇ ਜਾਕੇ ਮਸਤਕ ਰਾਖੇ ਹਾਥ ਪਰਾ ਮੇਰੂ ਅਨਾਥ ਕੋ ਨਾਥ। ਪਤ ਤੂੰ ਉਦਾਰਨ ਕਿਰਪਾ ਨਿਦਾਨ ਸਦਾ ਸਦਾ ਜਾਇਆ ਕੁਰਬਾਨ। ਨਿਰਮਲ ਮੰਤ ਦੇ ਜਿਸ ਦਾਨ ਤਜਾ ਵਿਕਾਰ ਬਿਨ ਸਭਿਮਾਨ। ਇਕ ਤੇ ਆਈਆ ਸਾਧ ਕਾ ਸੰਗ ਪਾ ਬਿਨਾ ਸੇ ਨਾਮ ਕੇ ਰੰਗ। ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਹਿਆ ਗੁਣਤਾਸ। ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤ ਵੈ ਸਾਚਰ ਦਾਸ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਕਰ ਦੂਜਾ ਦੁਪ ਦੇ ਓਂਕਾਰ ਸਤਿਗੁਰ ਪ੍ਰਸਾਦ। ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਇਆ। ਵਾ ਗਾਉਣ ਮਿਟੈ ਮੇਰੇ ਮੀਤ ਰਹਾਉ। ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲੈ ਹੋਏ ਨਿਵਾਸ। ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ। ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਪਵਜਲੇ ਉਤਰ ਸਪਾਰ। ਰਾਮ ਕਲੀ ਮਹੱਲਾ ਪੰਜਵਾਂ। ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾ ਸੇ ਰੋਗ ਕੂਰਾ ਰਹਾਉ। ਏਕ ਅਰਾਧੋ ਸਾਚਾ ਸੋਏ ਜਾ ਕੀ ਸਰਣ ਸਦਾ ਸੁਖ ਹੋਏ। ਨੀਤ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁੱਖ। ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ। ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਪ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਪੜਤਾਲ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਰ ਨਰਹਾ ਨਮਸਕਾਰੰ ਜਲਨ ਥਲਨ ਬੁਸੁੱਧ ਗਗਨ ਏਕ ਏਕ ਓਂਕਾਰੰ ਰਹਾਉ। ਹਰਨ ਧਰਨ ਪੁੰਨ ਪੁੰਨਾ ਕਰਨ ਨਾਹ ਗਿਰਾ ਨਿਰੰਹਾਰੰ। ਗੰਭੀਰ ਤੀਰ ਨਾਮ ਹੀਰ ਊਚ ਮੂਚਾ ਪਾਰੰ। ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰਗ। ਰਾਮ ਕਲੀ ਮਹੱਲਾ ਪੰਜਵਾਂ। ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛੱਲੇ। ਕਨਿਕ ਕਾਮਨੀ ਰੁਹਾਉ ਭੰਡਾਰ ਦਰਬ ਅਰਬ ਖਰਬ। ਪੇਖ ਲੀਲਾ ਮਨ ਸੁਧਾਰੈ ਨਾ ਸੰਗ ਗਾਮਨੀ। ਸੁਤ ਕਲੱਤਰ ਪ੍ਰਾਤ ਮੀਤ ਉਰਜ ਪਰਿਓ ਭਰਮ ਮੋਹਿਓ। ਇਹ ਬਿਰਖ ਛਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ। ਇੱਕ ਓਂਕਾਰ ਸਤਿ ਗੁਰ ਪ੍ਰਸਾਦ। ਰਾਗ ਰਾਮ ਖਲੀ ਮਹੱਲਾ ਨੌਵਾਂ। ਤੇਪ ਦੇ ਰੇ ਮਨ ਉੱਟ ਲਿਓ ਅਰਨਾਮਾ ਜਾਖਿਆ ਸਿਮਰਨ ਦੁਰਮਤ ਨਾਸੈ। ਪਾਵੈ ਭਾ ਨਿਰਬਾਨਾ ਰਹਾਉ ਵਡਭਾਗੀ ਤੇ ਜਨ ਕੋ ਜਾਨੋ। ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈ ਕੁੰਟ ਸੁਧਾਵੈ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਿਆਈ। ਜਾਂ ਗਤ ਕੋ ਜੋਗੀ ਸਰਬਾਚਿਤ ਸੋ ਗਤ ਛਿਣ ਮੈਂ ਪਾਈ। ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ। ਰਾਮ ਕਲੀ ਮਹੱਲਾ ਨੌਵਾਂ। ਸਾਧੂ ਕੌਣ ਜੁਗਤ ਅਬ ਕੀ ਜੈ ਜਾਤੇ ਦੁਰਮਤ ਸਗਲ ਬਿਨਾ ਸਹਿ। ਰਾਮ ਭਗਤ ਮਨ ਭੀ ਜੈ ਰਹਾਉ ਮਨ ਮਾਇਆ ਮੈਂ ਉਰਜ ਰਿਉ ਹੈ ਬੂਜੈ ਨਾ ਕਛ ਗਿਆਨਾ। ਕੌਣ ਨਾਮ ਜਗ ਜਾ ਕੇ ਸਿਮਰੈ ਪਾਵੈ ਪਾ ਨਿਰਬਾਨਾ। ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ। ਰਾਮ ਨਾਮ ਨਰ ਨਿਸਬਾ ਸਰ ਮੈਂ ਨਿਮਖ ਏਕ ਉਰ ਧਾਰੈ। ਜਮ ਕੋ ਤਰਾਸ ਮਿਟੈ ਨਾਨਕ ਤੇ ਅਪਨੋ ਜਨਮ ਸਵਾਰੈ। ਰਾਮ ਕਲੀ ਮਹੱਲਾ ਨੌਵਾਂ। ਪ੍ਰਾਣੀ ਨਾਰਾਇਣ ਸੁਧਲੇ ਹੇ ਚਿਣ ਚਿਣ ਔਧ ਕਟੈ ਨਿਸਬਾ ਸਰ। ਬਿਰਥਾ ਜਾਤ ਹੈ ਦੇਖ ਰਹਾਉ। ਤੰਨਾ ਪੋ ਬਿਖਿਉਣ ਸਿਉਂ ਖੋਇਓ ਬਾਲਪਨ ਗਿਆਨ। ਬਿਰਧ ਪਿਓ ਜਿਉਣੀ ਸਮਝੈ ਕੌਣ ਕੁਮਤ ਰੁਝਾਨਾ। ਮਾਨਸ ਜਨਮ ਦੀਓ ਜਿਹੇ ਠਾਕੁਰ ਸੋ ਤੈ ਕਿਉ ਬਿਸਰਾਇਓ। ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਖ ਨਾ ਤਾਕੋ ਗਾਇਓ। ਮਾਇਆ ਕੋ ਮਦ ਕਾਹ ਕਰਤ ਹੈ ਸੰਗ ਨਾ ਕਾਹੁ ਜਾਈ। ਨਾਨਕ ਕਹਿ ਜੇ ਚਿੰਤਾਮਣ ਹੋਇ ਹੈ ਅੰਤ ਸਹਾਈ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ। ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨੀਰ ਤਪਤ ਰਹਿ ਸਾ ਧਰਤੀ ਸੋ ਪਵਣ ਚੁਲਾਰੇ। ਜੁਗ ਜੀ ਖੇਲੇ ਥਾਵ ਕੈਸੇ, ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰੇ ਤਿੰਘਾਣਾ। ਕਲ ਲਖਣ ਵਿਚਾਰ ਰਹਾਉ ਕਿਤੇ ਦਿਸ ਨਾ ਆਇਆ ਸੁਣਿਆ। ਤੀਰਥ ਵਾਸਨ ਬੈਠਾ ਦਾਤਾ ਦਾਨ ਕਰੇ ਤਾਂ ਨਾਹੀ ਮਹਿਲ ਉਸਾਰਨਾ ਬੈਠਾ। ਜੇ ਕੋ ਸਤ ਕਰੇ ਸੋ ਚੀਜੈ ਤਪ ਕਰ ਤਪ ਨਾ ਹੋਈ। ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲਖਣ ਏਈ। ਜੇ ਸਿਕਦਾਰੀ ਤਸੈ ਕੁਵਾਰੀ ਚਾਕਰ ਕੇ ਹੇ ਡਰਨਾ। ਜਾ ਸਿਕਦਾਰੈ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਬਰਨਾ। ਆਖ ਗੁਣਾ ਕਲ ਆਈ ਹੈ ਤੇ ਜੁਗ ਕੇਰਾ ਰਹਿਤ ਪਾਵਸ। ਜੇ ਗੁਣ ਦੇ ਤਾਂ ਪਾਈਐ ਰਹਾਉ। ਕਲ ਕਲਵਾਣੀ ਕਲ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੋਆ। ਬਾਣੀ ਬ੍ਰਹਮਾ ਬੇਦ ਅਥਰਬਨ ਕਰਨੀ ਕੀਰਤ ਲਹਿਆ। ਪਤਵਿਣ ਪੂਜਾ ਸਤਵਿਣ ਸੰਜਮ ਜਤਵਿਣ ਕਹਿ ਜਿਣੇਊ। ਨਾ ਵੋ ਧੋਵੋ ਤਿਲਕ ਚੜਾਵੋ ਸੁਚਵਿਣ ਸੋਚਨਾ ਹੋਈ। ਕਲ ਪ੍ਰਵਾਣਕ ਤੇਵ ਕੁਰਾਣ ਪੋਥੀ ਪੰਡਿਤ ਰਹੇ ਪੁਰਾਣ। ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਕੋ ਜਾਣ। ਨਾਨਕ ਨਾ ਮਿਲੈ ਵਡਿਆਈ ਦੂ ਪਰ ਕਰਮ ਨਹੀਂ ਜੇ ਕਰ ਹੁਦੈ ਮੰਗਣ ਜਾਈਐ ਫੇਰ ਉਲਾਮਾ ਮਿਲੈ ਤਹੀ। ਰਾਮ ਕਲੀ ਮਹੱਲਾ ਪਹਿਲਾ। ਜਾਗੇ ਪ੍ਰਭੂ ਦੇ ਮੜੀ ਬਦਾਵੇ ਆਸਣ ਤਿਆ ਕਾਇ ਸਚ ਪਾਵੈ। ਮਮਤਾ ਮੋਹ ਕਾਮਣ ਹਿਤਕਾਰੀ ਨਾਉ ਦੂਤੀ ਨਾ ਸੰਸਾਰੀ। ਜੋਗੀ ਬੈ ਸਰੋਗ ਦੁਬਦਾ ਦੁਖ ਭਾਗੈ ਕਰ ਕਰ ਮੰਗਤ ਲਾਜ ਨਾ ਲਾਗੈ ਰੁਹਾਉ। ਗਾਵੈ ਗੀਤ ਨਾ ਚੀਨਾ ਆਪ ਕਿਉ ਲਾਗੀ ਨਿਵਰੈ ਪ੍ਰਤਾਪ। ਗੁਰ ਕੈ ਸ਼ਬਦ ਰਚੈ ਮਨ ਭਾਏ ਭਿਖਿਆ ਸਹਿਜ ਨਿ ਵਿਚਾਰੀ ਖਾਏ। ਪਸਮ ਚੜਾਏ ਕਰੈ ਪਾਖੰਡ ਮਾਇਆ ਮੋਏ ਸਹਿਜਮ ਡੰਡ। ਫੂਟੈ ਖਬਰ ਭੀਖ ਨਾ ਪਾਏ ਬੰਦਨ ਮਾਧਿਆ ਵੈ ਜਾਏ। ਬਿੰਦ ਨਾ ਰਾਖੇ ਜਤੀ ਕਹਾਵੈ ਮਾਈ ਮਾਗਤ ਤ੍ਰੈ ਲੋ ਭਾਵੈ। ਨਿਰਦਇਆ ਜੰਤ ਜੋਤਿ ਉਜਾਲਾ ਬੂਟ ਬੂਟੈ ਸਿਰਬ ਜੰਜਾਲਾ। ਬਿੰਦ ਨਾ ਰਾਖੇ ਜਤੀ ਕਹਾਵੈ ਮਾਈ ਮਾਗਤ ਤ੍ਰੈ ਲੋ ਭਾਵੈ। ਨਿਰਦਇਆ ਨਹੀਂ ਜੋਤਿ ਉਜਾਲਾ ਬੂਟ ਬੂਟੇ ਸਿਰਬ ਜੰਜਾਲਾ। ਪੇਖ ਕਰੈ ਖਿੰਤਾ ਬਹੁ ਥਟੂਆ ਝੂਠਾ ਖੇਲ ਖੇਲੈ ਬਹੁ ਨਟੂਆ। ਅੰਤਰ ਅਗਨ ਚਿੰਤਾ ਬਹੁ ਜਾਰੇ ਵਿਣ ਕਰਮਾ ਕੈਸੇ ਉਤਰ ਸਪਾਰੇ। ਮੁੰਦਰਾ ਫਟਕ ਬਣਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ। ਜਹਿਵਾ ਇੰਦਰੀ ਸਾਧ ਲੋ ਭਾਨਾ ਪਸੂ ਪਏ ਨਹੀਂ ਮਿਟੈ ਨਿਸਾਨਾ। ਤ੍ਰਿਪਦ ਲੋਗਾ ਤ੍ਰਿਪਦ ਜੋਗਾ ਸ਼ਬਦ ਵਿਚਾਰੈ ਚੁੱਕ ਸੋਗਾ। ਉਜਲ ਸਾਧ ਸੋ ਸ਼ਬਦ ਹੋਏ ਜੋਗੀ ਯੁਕਤ ਵਿਚਾਰੈ ਸੋਏ। ਤੁਝ ਪੈ ਨੋਣ ਦਾ ਤੂੰ ਕਰਨਾ ਯੋਗ ਥਾਪਿਓ ਥਾਪੇ ਕਰੇ ਸੋਹੋਗ। ਜਤ ਸਤ ਸੰਜਮ ਸਚ ਸੁਚੀਤ ਨਾਨਕ ਜੋਗੀ ਤ੍ਰਿਪਵਣ ਮੀਤ। ਰਾਮ ਕਲੀ ਮਹੱਲਾ ਪਹਿਲਾ। ਖੱਟ ਮੱਟ ਦੇਹੀ ਮਨ ਬੈਰਾਗੀ ਸੁਰਤ ਸਭ ਤੋਂ ਨਿਯੰਤਰ ਜਾਗੇ। ਵਾਜ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚਨਾਮ ਪਤੀਨਾ। ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ। ਹਰ ਹਰ ਨਾਮ ਸਮਾਈਐ ਰਹਾਉ। ਮਾਇਆ ਮੋਹ ਬਿਵਰਜ ਸਮਾਏ ਸਤਿਗੁਰ ਭੇਟੈ ਮੇਲ ਮਿਲਾਏ। ਨਾਮ ਰਤਨ ਨਿਰਮੋਲ ਕੇ ਹੀਰਾ ਤੇ ਤਰਾਤਾ ਮੇਰਾ ਮਨ ਤੇਰਾ ਹੋ ਮੈਂ ਮਮਤਾ ਰੋਗ ਨਾ ਲਾਗੈ। ਰਾਮ ਭਗਤ ਜਮ ਕਾ ਭੋ ਪਾਗੈ ਜਮ ਜੰਦਾਰ ਨਾ ਲਾਗੈ ਮੋਹੈ ਨਿਰਮਲ ਨਾਮ ਹਿਰਦੈ ਹਰ ਸੁਹੈ। ਸ਼ਬਦ ਵਿਚਾਰ ਪਏ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ। ਅਣਦਿਨ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤਿ ਅੰਤਰ ਪਾਈ। ਅਲਿਪਤ ਗੁਫਾ ਮੈਂ ਰਹੇ ਨਿਰਾਰੇ ਤਸਕਰ ਪੰਚ ਸ਼ਬਦ ਸੰਗਾਰੇ। ਪਰ ਕਰ ਜਾਏ ਨਾ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ। ਗੁਰਮੁਖ ਜਾਗ ਰਹੇ ਉਦੂਤਾ ਸਦ ਬੈਰਾਗੀ ਤਤ ਪਰੋਤਾ ਜਗ ਸੂਤਾ ਮਰਿਆ ਵੈ ਜਾਏ ਬਿਨ ਗੁਰ ਸ਼ਬਦ ਨਾ ਸੂਝੀ ਪਾਏ। ਅਨਹਦ ਸ਼ਬਦ ਵਜਾ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤੋ ਜਾਨੀ ਜਾਂ ਸ਼ਬਦ ਪਛਾਨੀ ਕੋ ਰਵ ਰਹਿਆ ਨਿਰਬਾਨੀ। ਸੁਨ ਸਮਾਧ ਸਹਿਜ ਮਨ ਰਾਤਾ ਤਾਜ ਹੋ ਲੋਭਾਏ ਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ। ਰਾਮ ਕਲੀ ਮਹੱਲਾ ਪਹਿਲਾ। ਸਾਹਾ ਗਣੀ ਨਾ ਕਰੇ ਵਿਚਾਰ ਸਾਹੇ ਉਪਰੇ ਕੰਕਾਰ। ਜਿਸ ਗੁਰ ਮਿਲੈ ਸੋਈ ਬਦ ਜਾਣ ਗੁਰਮਤ ਹੋਏ ਤਾਂ ਹੁਕਮ ਪਛਾਣ। ਝੂਠ ਨਾ ਬੋਲ ਪਾਡੇ ਸੱਚ ਕਹੀਐ ਹੁਮੈ ਜਾਏ ਸ਼ਬਦ ਕਰ ਲਹੀਐ ਰਹਾਉ। ਗਣ ਗਣ ਜੋਤ ਕਾਂਡੀ ਕੀਨੀ ਪੜੈ ਸੁਣਾਵੈ ਤਤ ਨਾ ਚੀਨੀ। ਸਭ ਸੁਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲੀ ਭਾਰ। ਹੋਰ ਕਥਨੀ ਬਦੋ ਨਾ ਸਗਲੀ ਛਾਰ ਨਾਵੈ ਧੋਵੈ ਪੂਜੈ ਸੈਲਾ ਬਿਨ ਹਰ ਰਾਤੇ ਮੈਲੋ ਮਹਿਲਾ। ਗਰਭ ਨਿਵਾਰ ਮਿਲੈ ਪ੍ਰਭ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਵਾਚੈ ਵਾਦ ਨਾ ਬੇਦ ਵਿਚਾਰ ਆਪ ਡਬੈ ਕੇ ਪਿਤਰਾ ਤਾਰੈ। ਘਟ ਘਟ ਬ੍ਰਹਮ ਚੀਨੈ ਜਨਕ ਹੋਏ ਸਤਿਗੁਰ ਮਿਲੈ ਤਾਂ ਸੋਜੀ ਹੋਏ। ਗਣਤ ਗਣਿਆ ਸਹਿ ਸਾਧੁਕ ਜੀ ਅੰਗੁਰ ਕੀ ਸਰਨ ਪਵੈ ਸੁਖ ਥੀ ਕਾਰਿਆ ਰਾਧ ਸਰਣ ਹਮੇ ਆਇਆ। ਅੰਗੁਰ ਹਰ ਭੇਟੇ ਪੁਰਭ ਕਮਾਇਆ ਗੁਰ ਸਰਨ ਨਾ ਆਈਆ ਬ੍ਰਹਮ ਨ ਪਾਈਆ ਪਰਮ ਪੁਲਾਈਆ ਜਨਮ ਰਿਆਈਆ ਜਮਦਰ ਬਾਧੂ ਮਰੈ ਵਿਕਾਰ ਨਾਮ ਨਾਰਿਦੈ ਨਾਮ ਨਾ ਸਭ ਦੇ ਆਚਾਰ। ਇੱਕ ਪਾਦੇ ਬੰਡਤ ਮਿਸਰ ਕਹਾਵੇ ਦੁਬਦਾ ਰਾਤੇ ਮਹਿਲ ਨਾ ਪਾਵੇ ਜਿਸ ਗੁਰ ਸਬਦੀ ਨਾਮੇ ਆਧਾਰ ਕੋਟ ਮਧੇ ਕੋ ਜਾਣਿਆ ਪਾਰ ਜਿਸ ਗੁਰ ਪ੍ਰਸਾਦੀ ਨਾਮੇ ਆਧਾਰ ਕੋਟ ਮਧੇ ਕੋ ਜਾਣਿਆ ਪਾਰ ਇੱਕ ਬੁਰਾ ਪੱਲਾ ਸੱਚ ਇੱਕ ਹੈ ਬੂਝ ਗਿਆ ਨੀ ਸਤਿਗੁਰ ਕੀ ਟੇਕ ਹੈ ਗੁਰਮੁਖ ਵਿੜਲੀਏ ਕੋ ਜਾਣਿਆ ਬਣ ਜਾਣਾ ਮੇੜ ਸਮਾਣਿਆ ਜਿਨ ਕਹਿ ਹਿਰਦੈ ਇਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕਹਿ ਭਾਣਾ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗਰੋ ਕਰ ਕਾਇਆ ਚੀਜੈ ਵਰਤਤ ਆਪਣੇ ਘਰ ਮਨ ਨਹੀਂ ਪੀਜੈ ਰਾਮ ਨਾਮ ਸਰ ਅਵੜ ਨਾ ਪੂਜੈ ਗੁਰ ਸੇਵ ਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋ ਇਹ ਨਹੀਂ ਸਾਕੈ ਸਰਪਣ ਦੱਸ ਨਾ ਸਕੈ ਹਰ ਕਾ ਰਸ ਪੀਜੈ ਰੁਹਾਉ ਵਾਦ ਪੜੈ ਰਾਗੀ ਜਗ ਪੀਜੈ ਤਰੈ ਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੁਖ ਸਹੀ ਜੈ ਚਾੜਸ ਪਵਨ ਸਿੰਘ ਆਸਨ ਪੀਜੈ ਨਿਉਲੀ ਕਰਮ ਖੱਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉ ਧੀਰਜ ਧੀਜੈ ਅੰਤਰ ਚੋਰ ਕਿਉ ਸਾਧ ਲਿਜੈ ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨੇ ਸੂਚਾ ਕਿਆ ਸੋਚ ਕਰੀ ਜੈ ਕਿਰਤ ਪਿਆ ਦੋਸ ਕਾ ਕੋ ਦੀਜੈ ਅੰਧ ਨਾ ਖਾਏ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨਮੁਖ ਜਨਮੈ ਜਨਮ ਮਰੀਜੈ ਸਤਿਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ ਰਾਮ ਬਿਨ ਰਾਮ ਨਾਮ ਬਿਨ ਕਿਆ ਕਰਮ ਕੀਜੈ ਊਂਦਰ ਦੂੰਦਰ ਪਾਸ ਤਰੀ ਜੈ ਤੁਰਕੀ ਸੇਵਾ ਰਾਮ ਰਵੀ ਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪਜ ਅਵਰ ਨਾ ਕੋਈ ਜੋ ਕਹੀ ਐਸੋ ਪ੍ਰਾਪਤ ਹੋਏ ਜੁਗ ਜੁਗੰਤਰ ਸਾਹਿਬ ਸਤ ਸੋਈ ਉਤਪਤ ਪੜ ਲੋ ਅਵਰ ਨਾ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਿਨ ਜਪਿਆ ਤਿਨੇ ਸੁਖ ਪਾਇਆ ਹਰ ਕੈ ਨਾਮ ਨਾ ਲੱਗਿਆ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜਹਿਵਾ ਸੂਚੇ ਸਾਚਾ ਬੋਲ ਦਰ ਘਰ ਸਾਚਾ ਨਾਹੀ ਰੋਲ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜਹਿਵਾ ਸੂਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਇੱਕ ਬਨ ਮੈਂ ਬੈਸੇ ਡੂਗਰ ਸਥਾਨ ਨਾਮ ਵਿਸਾਰ ਪਚਿਆ ਵਿਮਾਨ ਨਾਮ ਬਿਨਾਂ ਕਿਆ ਗਿਆਨ ਧਿਆਨ ਗੁਰਮੁਖ ਪਾਵੇ ਦਰਗਾ ਮਾਨ ਹਠ ਅਹੰਕਾਰ ਕਰਨ ਨਹੀਂ ਪਾਵੇ ਪਾਠ ਪੜੈ ਲੈ ਲੋਕ ਸੁਣਾਵੇ ਤੀਰਥ ਭਰਮਸ ਵਿਆਹ ਨਾ ਜਾਵੇ ਨਾਮ ਬਿਨਾਂ ਕੈਸੇ ਸੁਖ ਪਾਵੇ ਯਤਨ ਕਰੈ ਬਿੰਦ ਕਿਵੇਂ ਨਾ ਰਹਾਈ ਮਨੁਆ ਡੋਲੈ ਨਰ ਕਹਿ ਪਾਏ ਜੰਪੁਰ ਬਾਦੋ ਲਹਿ ਸਜਾਏ ਬਿਨ ਨਾਵੈ ਜੀਓ ਜਲ ਬਲ ਜਾਈ ਸਿੱਧ ਸਾਧਕ ਕੇਤੇ ਮੁਣ ਦੇਵਾ ਹੱਠ ਨਿਗਰੈ ਨਾ ਤ੍ਰਿਪਤਾਵੈ ਭੇਵਾ ਸ਼ਬਦ ਵਿਚਾਰ ਗਹੇ ਗੁਰ ਸੇਵਾ ਮੰਤਨ ਨਿਰਮਲ ਅਭਿਮਾਨ ਅਪੇਵਾ ਕਰਮ ਮਿਲੈ ਪਾਵੈ ਸੱਚ ਨਾਓ ਤੁਮ ਸਰਨਾਗਤ ਰਹੋ ਸੁਭਾਓ ਤੁਮ ਤੇ ਉਪਜੋ ਭਗਤੀ ਪਾਓ ਜਪ ਜਾਪੋ ਗੁਰਮੁਖਰ ਨਾਓ ਹੋਮੈ ਗਰਭ ਜਾਏ ਮਨ ਭੀਨੈ ਚੂੜਨਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਰਾਮ ਕਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵੈ ਬੋਰੇ ਜਿਉ ਜਨਮੈ ਤਿਉ ਮਰਨ ਪਿਆ ਜਿਉ ਰਸ ਭੋਗ ਕੀਏ ਤੇ ਤਾ ਦੁਖ ਲਾਗੈ ਨਾਮ ਵਿਸਾਰ ਭਵਜਲ ਪਿਆ ਤਨ ਧਨ ਦੇਖਤ ਗਰਭ ਗਿਆ ਕਨਕ ਕਾਮਨੀ ਸੰਹਿਤ ਵਧਾਏ ਕੀ ਨਾਮ ਵਿਸਾਰੈ ਭਰਮ ਗਿਆ ਰਹਾਉ ਜਤ ਸਤ ਸੰਜਮਸ਼ੀਲ ਨਾ ਰਾਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ ਪੁਨ ਦਾਨ ਇਸਨਾਰ ਨਾ ਸੰਜਮ ਸਾਧ ਸੰਗਤ ਬਿਨ ਬਾਤ ਜਿਆ ਲਾਲਚ ਲਾਗਿਆ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਿਆ ਜਾਜਮ ਧਾਏ ਕੀਸ ਗੈ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ ਐਨਸ ਨਿੰਦਾ ਤਾਤ ਪਰਾਏ ਹਿਰਦੈ ਨਾਮ ਨਾ ਸਰਬ ਦਿਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵੈ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਵੇਸ ਕਰੈ ਨਟੂਆ ਜਿਉਂ ਮੋਹ ਪਾਪ ਮਹਿ ਗਲਤ ਗਿਆ ਇਤ ਉਥ ਮਾਇਆ ਦੇਖ ਪਸਾਰੀ ਮੋਹ ਮਾਇਆ ਕਹਿ ਮਗਨ ਪਿਆ ਕਰੈ ਵਿਕਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ ਹੋ ਮੈਂ ਰੋਗ ਮਾਂ ਦੁਖ ਲਾਗਾ ਗੁਰਮਤਿ ਲੇਵੋ ਰੁਗ ਗਿਆ ਸੁਖ ਸੰਪਤ ਕੋ ਆਵਤ ਦੇਖੈ ਸਾਕਤ ਮਨ ਅਭਿਮਾਨ ਪਿਆ ਜਿਸ ਕਾ ਯੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਿਸਾ ਦੁਖ ਪਿਆ ਅੰਤਰ ਕਾਲ ਕਿਸੇ ਸਾਥ ਨਾ ਚੱਲ ਜੋ ਦੀ ਸਹਿ ਸਬਦ ਸਹਿ ਮਿਆ ਯਾਤ ਪੁਰਖ ਪਰੰਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਿਆ ਮੂਹੇ ਕੋ ਰੋਵੈ ਕਿਸੈ ਸੁਣਾਵੈ ਪਹਿ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਗਤ ਜੰਜਾਲ ਪਰਾਲ ਪਿਆ ਜਾ ਆਏ ਤਾਂ ਤਿਨੈ ਬਿਠਾਏ ਚਾਲੈ ਤਿਨੈ ਬੁਲਾਏ ਲਿਆ ਜੋ ਕਿਛ ਕਰਨਾ ਸੋ ਕਰ ਰਹੇ ਆ ਬਖਸਣ ਹਾਰੈ ਬਖਸ ਲਿਆ ਜਿਨਿਓ ਚਾਖਿਆ ਰਾਮ ਰਸਾਇਣ ਤਿਨਕੀ ਸੰਗਤ ਖੋਜ ਪਿਆ ਹਾਰਿਉ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਬਲਾਰਥ ਸਰਨ ਪਿਆ ਦੁੱਖ ਸੁੱਖ ਗੁਰਮੁਖ ਸਮਕਰ ਜਾਣਾ ਹਰਕ ਸੁਗ ਤੇ ਬਿਰਕਤ ਪਿਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰਦਿਆਲ ਸਦਾ ਰੰਗ ਲੀਣਾ ਐਨਸ ਰਾਇ ਕਲਿਵ ਲਾਗੀ ਸਾਚ ਦੇਖ ਪਤੀਣਾ ਰਹਾਉ रह गगन पुर दृष्ट समैसर अनहत शब्द रंगीन सत बंद कुपीन परपुर लीना जेवा रंग रसीना मिले गुर साचे जिन रच राचे किरत विचार पतीना एक मैं सर्ब सर्व मैं एकाए सतगुर देख दिखाई जिन किए कांड मंडल ब्रह्मंडा सो प्रभ लखन ना जाई दीपक ते दीपक पर गास्या त्रिपवन जोत दिखाई सचा तख्त सच मैली बैठे निरपो ताड़ी लाई मोहे गया बैरागी जोगी कट कट किंकरी वाई नानक शरण प्रभु की छूटै सतगुर सत सखाई राम कली महला पहला आओ हट हस्तमड़ी कर छाया तरण गगन कल तारी गुरमुख केती शब्द उदारी संतो रहाओ ममता मारो मैं सुख है त्रिपुण जोत तू मारी मनसा मार मन मैं राख सतगुरु शब्द विचारी सिंगी सुरताना हदवाजा कड़कड़ जोत तू मारी परपंच बेण तही मन राखिया ब्रह्म अग्न प्रजारी पंच तत् मिल एनस दीपक निर्मल ज्योत अपारी रव सस लोकै यो तन किंगरी वाजा शब्द निरारी शिव नगरी मैं आसन यौदुल अलख अगम अपारी काया नगरी यम राजा पंच वसै विचारी शब्द रवै आसन कर राजा अदल करे गुणकारी काल विकार कहे कह बपरे जीवत मूगा मन मारी ब्रह्मा बिसन महेश एक मूरत आपे कृपा कारी आपे करता कारी काया सुध तरह पव सागरी आत्म तत् विचारी गुरु सेवा तिसदा सुख पाया अंतर शब्द रव्या गुणकारी आपे मेले गुणदाता हुमै तृष्णा मारी त्रै गुण मेटे चौथे वरता है हा भक्त निरारी गुरमुख जोग शब्द आत्म चीन हृदय एक मुरारी मनुआ स्थिर शब्द राता एह करनी सारी भीर बादना पखंडे उदू गुरमुख शब्द विचारी गुरमुख जोग कमावे उदू जत सत शब्द विचारी शब्द मरै मन मारे उदू जोग जुगत विचारी माया मोह पवजल है अवधू शब्द तरै कुल तारी शब्द सूरज जुगचारे औदू बाणी भक्त विचारी अमन माया मोहया औदू निगसै शब्द विचारी आपे बगसे मेल मिलाए नानक शरण तुमारी राम कली महला तीजा अष्टपदियां एक ओंकार सतगुर प्रसाद सरमै दिया मुंद्रा कन्नी पाए जोगी खिंथा कर तू दया आवण जान भी भूत लाए जोगी था तीन पवन जिन लया ऐसी किंगरी वजाए जोगी जत किंगरी अनहद वाजै हर सिउं रहै लिवलाए रहाउ सत संतोख पत कर चोली जोगी अमृत नाम भगत पाई सत संतोख पत कर चोली जोगी अमृत नाम भुगत पाई ध्यान का कर डंडा जोगी सिंगी सुरत वजाई मन दृढ़ कर आसन बैस जोगी ता तेरी कल्पना जाए काया नगरी मैं मंगन चढ़ा जोगी ता नाम पल्लै पाई इत किंगरी ध्यान न लागे जोगी ना सच पल्लै पाए इत किंगरी सांत न आवै जोगी अभिमान विचों जाए पाओ भाओ दोए पत लाए जोगी यो शरीर का डंडी गुरमुख होवै ता तंती वाजै हे बिद त्रिसना खंडी हुक्म बुझै सो जोगी कही है कस्यों चित लाए सहसा तोटा अंदर मलोवै जुग जुगत इव पाए नदरी आवदा सब किश बिनसै हर से चित लाए सतगुर नाल तेरी पावनी लागै ता सो जी पाए जोग ना होवै जोगी जे कुटंब छोड़ पर भवन करै ग्रह शरीर मैं हर हर नाम गुर प्रसादी अपना हर प्रभ लहे इहो जगत मिट्टी का पुतला जोगी इसमें रोग वड्डा तृष्णा माया अनेक जतन पेख करै जोगी रोग ना जाय गवाया हर का नाम उखदै जोगी सुनो मन वसाई गुरमुख होवै सोई बूझै जोग जुगत सो पाए जोगे का मार्ग बिखमै जोगी जिसनु नदर करै सो पाए अंतर बारे को वेखै विचों परम चुकाए विण वजाय किंगरी वाजै जोगी सा किंगरी वजाय कै नानक मुक्त होवै जोगी सच रहै समाए राम कली महला तीजा भगत खजाना गुरमुख जाता गुरमत बूझ बुझाए संतो गुरमुख दे वड़ियाई रहाओ सच रहो सदा सह सुखी उपजै काम क्रोध विचों जाई आप छोड़ नाम लिवलागी बमता सब जिलाई जिस ते उपजै तिस ते बिन सैंते नाम सिखाए सदा हजूर दूर ना देखो रचना जिन रचाए सचा शब्द रवै घटे अंतर सचा सिउं लिवलाए सत्संगत मैं नाम निर्मूलक वड्डै भाग पाया जाई परम न भूलो सतगुरु सेवो मन राखो एक ठाई बिन नावे सब भूले फिर दे बिरथा जन्म गवाई जोगी जुगत गवाई हंडै पाखंड जोग न पाई शिव नगरी में आसन बैसै गुर शब्दी जोग पाई ता तुरबाजी शब्द निवारे नाम वसै मने आई ओ शरीर सरवर है संतो स्नान करे लवलाई नाम स्नान करे सेजन निर्मल शब्दे मैल गवाए त्रै गुण अचेत नाम चेतै नाही बिन नाव बिन सजाई ब्रह्मा विष्णु में त्रै मूर्त त्रै गुण परम पुलाए गुर प्रसादी त्रिकुटी चूटै चौथे पद लवलाई पंडित पढ़ै पढ़वाद वखाणै तिन्ना बूझ ना पाई ਵਿਖਿਆ ਮਾਤੇ ਪਰਮ ਪੁੱਲਾ ਉਪਦੇਸ਼ ਕਹੇ ਕਿਸ ਭਾਈ, ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੁਗਤ ਪਾਏ ਸਬਦੇ ਸਤ ਸਮਾਈ, ਕਾਇਆ ਨਗਰੀ ਸਬਦੇ ਕੋ ਜੈ ਨਾਮ ਨਵੰਗ ਨਿਧ ਪਾਈ, ਮਨਸਾ ਮੌਰ ਮਨ ਸਿਆ ਸਮਾਨ ਬਿਨ ਰਸਨਾ ਉਸਤ ਕਰਾਈ, ਲੋਇਣ ਦੇਖ ਰਿਬ ਸਮਾਧਿ ਚਿਤ ਅਦਿਸ਼ਟ ਲਗਾਈ, ਅਦਿਸ਼ਟ ਸੁਧਾਰ ਹੈ ਨਿਰਾਲਮ ਜੋਤੀ ਜੋਤ ਮਿਲਾਈ, ਔਂਗੁਰ ਸਲਾਈ ਸਦਾ ਆਪਣਾ ਜਿਨੂੰ ਸਾਚੀ ਬੋਝ ਬਜਾਈ, ਨਾਨਕ ਏ ਕਹਿ ਬੇਨੰਤੀ ਨਾਮ ਗਤ ਪਤ ਪਾਈ, ਰਾਮ ਕਲੀ ਮਹੱਲਾ ਤੀਜਾ। ਹਰ ਕੀ ਪੂਜਾ ਦੁਲਭ ਹੈ ਸੰਤੋ, ਕਹਿਣਾ ਕਸੂ ਨਾ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਹਾਉ, ਹਰ ਬਿਨ ਸਭ ਕਿਸ ਮਹਿਲਾ ਸੰਤੋ, ਕਿਆ ਹੋ ਪੂਜ ਚੜਾਈ, ਹਰ ਸਾਚੇ ਭਾਵੈ ਸਾ ਪੂਜਾ ਹੋਵੈ, ਭਾਣਾ ਮਨ ਵਸਾਈ, ਪੂਜਾ ਕਰੈ ਸਭ ਲੋਕ ਸੰਤੋ, ਮਨ ਮੁਖ ਥਾਇ ਨਾ ਪਾਈ, ਸਬਦ ਮਰੈ ਮਨ ਨਿਰਮਲ ਸੰਤੋ, ਇਹ ਪੂਜਾ ਥਾਇ ਪਾਹੀ, ਪਵਿੱਤਰ ਪਾਵਣ ਸੇਜਨ ਸਾਚੇ, ਇੱਕ ਸ਼ਬਦ ਲਿਵ ਲਾਈ, ਬਿਨ ਨਾਵੈ ਹੋਰ ਪੂਜ ਨਾ ਹੋਵੀ, ਪਰਮ ਪੁੱਲੀ ਲੋਕਾਈ, ਗੁਰਮੁਖੇ ਆਪ ਪਛਾਣ ਸੰਤੋ, ਰਾਮ ਨਾਮ ਲਿਵ ਲਾਈ, ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ, ਪੂਜਾ ਕਰੇ ਪਰ ਵਿਦ ਨਹੀਂ ਜਾਣੈ, ਦੂਜੈ ਭਾਏ ਮਲ ਲਾਈ, ਗੁਰਮੁਖ ਵੈਸੋ ਪੂਜਾ ਜਾਣੈ, ਭਾਣਾ ਮਨ ਵਸਾਈ, ਭਾਣੇ ਤੇ ਸਭ ਸੁਖ ਪਾਵੈ ਸੰਤੋ, ਅੰਤੇ ਨਾਮ ਸਿਖਾਈ, ਆਪਣਾ ਆਪ ਨਾ ਪਛਾਣੈ ਸੰਤੋ, ਕੂੜ ਕਰੈ ਵਡਿਆਈ, ਪਾਖੰਡ ਕੀਨੈ ਜਮਨੇ ਛੋਡੈ, ਲੈ ਜਾਸੀ ਪਤ ਗਵਾਏ, ਜਿਨੇ ਅੰਤਰ ਸ਼ਬਦ ਆਪ ਪਛਾਣੈ, ਗਤ ਮਿਥ ਤਿਨਹੀਂ ਪਾਈ, ਮਨੁਆ ਸੁਨ ਸਮਾਧ ਲਗਾਵੈ, ਜੋਤੀ ਜੋਤ ਮਿਲਾਏ, ਸੁਨ ਸੁਨ ਗੁਰਮੁਖ ਨਾਮ ਵਿਖਾਣੈ, ਸਤਸੰਗਤ ਮੇਲਾਈ, ਗੁਰਮੁਖ ਗਾਵੈ ਆਪ ਗਵਾਵੈ, ਦਰ ਸਾਚਾ ਸੋਭਾ ਪਾਈ, ਸਾਚੀ ਬਾਣੀ ਸੱਚ ਵਿਖਾਣੈ, ਸੱਚ ਨਾਮ ਲਿਵ ਲਾਈ, ਪੈਪੰਜਨ ਅਤ ਪਾਪ ਨਿਖੰਜਨ, ਮੇਰਾ ਪ੍ਰਭ ਅੰਤ ਸਿਖਾਈ, ਸਭ ਕਿਸੇ ਆਪੇ ਆਪ ਵਰਤੈ, ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੇਜਾ। ਹਮ ਕੁਚਲ ਕੁਚੀਲ ਅਤ ਬਿਮਾਨੀ, ਮਿਲ ਸਬਦੇ ਮੈਲ ਉਤਾਰੀ, ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਕਟ ਅੰਤਰ, ਕਰਤਾ ਆਪ ਸਵਾਰੀ ਰੁਹਾਵ। ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀਵ ਆਪਣੀ ਕਿਰਪਾ ਧਾਰੀ, ਇੱਕ ਭੇਕ ਕਰੈ ਫਿਰ ਅਭਿਮਾਨੀ, ਤਿੰਨ ਜੂਐ ਬਾਜੀ ਹਾਰੀ, ਇੱਕ ਅਣ ਦਿਨ ਭਗਤ ਕਰੈ ਦਿਨ ਰਾਤੀ, ਰਾਮ ਨਾਮ ਉਰਤਾਰੀ, ਅਣ ਦਿਨ ਰਾਤੀ, ਸਹਿਜੇ ਮਾਤੇ ਸਹਿਜੇ ਹੋ ਮੈਂ ਮਾਰੀ, ਪੈ ਬਿਨ ਭਗਤ ਨਾ ਹੋਈ ਕਬਹੀ, ਪੈ ਭਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ, ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ, ਤਿਸਕਿਆ ਗੁਣਾ ਕਾ ਅੰਤ ਨਾ ਪਾਇਆ, ਹਉ ਗਾਵਾਂ ਸ਼ਬਦ ਵਿਚਾਰੀ, ਹਰ ਜੀਓ ਜਪੀ ਹਰ ਜੀਓ ਸਲਾਹੀ, ਵਿੱਚ ਆਪਣੇ ਵਾਰੀ ਨਾਮ ਪਦਾਰਥ ਗੁਰ ਤੇ ਪਾਇਆ, ਖੁੱਟ ਸੱਚੇ ਭੰਡਾਰੀ, ਆਪਣੇ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੀ, ਤਿੰਨ ਸਾਚੇ ਨਾਮ ਕਿਸੇ ਦਾ ਭੁੱਖ ਲਾਗੀ, ਗਾਵਣ ਸ਼ਬਦ ਵਿਚਾਰੀ, ਜੀਓ ਪਿੰਡ ਸਭ ਕਿਸ ਹੈ ਤਿਸਕਾ, ਆਖਣ ਵਿਖਮ ਵਿਚਾਰੀ, ਸ਼ਬਦ ਲਗੇ ਸੇ ਜਣ ਨਿਸਤਰੇ, ਭੋਜਲ ਪਾਰੀ ਉਤਾਰੀ, ਬਿਨ ਹਰ ਸਾਚੇ ਕੋ ਪਾਰ ਨਾ ਪਾਵੈ, ਬੂਜੈ ਕੋ ਵਿਚਾਰੀ, ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਹਰ ਸ਼ਬਦ ਸਵਾਰੀ, ਕਾਇਆ ਕੰਜਨ ਸ਼ਬਦ ਰਾਤੀ, ਸਾਚੇ ਨਾ ਪਿਆਰੀ, ਕਾਇਆ ਅੰਮ੍ਰਿਤ ਰਹੀ ਭਰਪੂਰੇ, ਪਾਇਆ ਸ਼ਬਦ ਵਿਚਾਰੀ, ਜੋ ਪ੍ਰਭ ਖੋਜੈ ਸੇਈ ਪਾਵੇ, ਹੋਰ ਫੂਟ ਮੋਏ ਅੰਕਾਰੀ, ਬਾਦੀ ਬਿਨ ਸਹਿ ਸੇਵਕ ਸੇਵੈ, ਗੁਰ ਕੈ ਹਿਤ ਪਿਆਰੀ, ਸੋ ਜੋਗੀ ਤਤ ਗਿਆਨ ਵਿਚਾਰੇ, ਹੁਮੈ ਤ੍ਰਿਸ਼ਨਾ ਮਾਰੀ, ਸਤਿਗੁਰ ਦਾਤਾ ਤਿਨੈ ਪਛਾਤਾ, ਜਿਸਨੋ ਕਿਰਪਾ ਤੁਮਾਰੀ, ਸਤਿਗੁਰ ਨਾ ਸੇਵੈ ਮਾਇਆ ਲਾਗੇ, ਡੂ ਮੋਏ ਅੰਕਾਰੀ, ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ, ਜਾਏ ਮਿਲੀਆ ਰਾਮ ਉਰਾਰੀ, ਅਣਦਿਨ ਜਗਤ ਰਹਿ ਦਿਨ ਰਾਤੀ, ਆਪਣੇ ਪ੍ਰੇ ਪ੍ਰੀਤ ਪਿਆਰੀ, ਤਨ ਮਨਵਾਰੀ, ਵਾਰ ਕੁਮਾਰੀ, ਆਪਣੇ ਗੁਰ ਬਿਟੁੰ ਬਲਿਹਾਰੀ, ਮਾਇਆ ਮੋਹ ਬਿਨ ਸਜਾਇਆ ਗਾਬਰੈ ਸ਼ਬਦ ਵਿਚਾਰੀ, ਆਪ ਜਗਾਏ ਸੇ ਜਾਗਿਆ ਗੁਰ ਕੈ ਸ਼ਬਦ ਵਿਚਾਰੀ, ਨਾਨਕ ਸੇਈ ਮੂਏ ਜੇ ਨਾਮ ਨਾ ਚੇਤੇ, ਭਗਤ ਜੀਵੈ ਵਿਚਾਰੀ, ਰਾਮ ਕਲੀ ਮਹੱਲਾ ਤੀਜਾ। ਨਾਮ ਖਜਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਕਾਈ, ਸੰਤੋ ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਵਸਿਆ ਕਟ ਅੰਤਰ, ਪੂਰੇ ਕੀ ਵਡਿਆਈ ਰੁਹਾਵ। ਆਪੇ ਕਰਤਾ ਆਪੇ ਭੁਗਤਾ, ਦੇ ਦਰ ਜਗ ਸੰਭਾਈ, ਜੋ ਕਿਛ ਕਰਨਾ ਸੋ ਕਰ ਰਹਿਆ, ਵਰਨ ਕਰਨਾ ਜਾਈ, ਆਪੇ ਸਾਜਾ ਸ੍ਰਿਸ਼ਟਿ ਉਪਾਏ, ਸਿਰ ਸਿਰ ਤੰਦੈ ਲਾਈ, ਤੁਸਰ ਸਰੇ ਵੋ ਤਾਂ ਸੁਖ ਪਾਓ, ਸਤਿਗੁਰ ਮੇਲ ਮਿਲਾਈ, ਆਪਣਾ ਆਪ ਆਪ ਉਪਾਏ, ਲੱਖ ਨਾ ਲੱਖਣਾ ਜਾਈ, ਆਪੇ ਮਾਰਜੇ ਵਾਲੇ ਆਪੇ ਤਸਨੋ ਤਿਲ ਨਾ ਤਮਾਏ, ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਏ, ਸੇਵੜ ਪਾਗ ਜਿਨੀਏ ਕੋ ਜਾਤਾ, ਸੱਚੇ ਰਹੇ ਸਮਾਈ, ਆਪ ਸਰੂਪ ਸਿਆਣਾ, ਆਪੇ ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਪਰਮ ਪੁਲਾਈ, ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰਿਆ ਲੋਕਾਏ, ਜਿਨ ਚਾਖਿਆ ਤਿਨਾ ਸਾਦੇ ਆਇਆ, ਸਤਿਗੁਰ ਬੂਝ ਬੁਝਾਈ, ਇੱਕ ਨਾ ਨਾਵੋ ਆ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ, ਸਦਾ ਸਦਾ ਸਾ ਲਾਹਿਓ ਸੰਤੋ, ਦਿਸਤੀ ਵੱਡੀ ਵਡਿਆਈ, ਤਿਸ ਬਿਨ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਣਾਈ। ਨਿਉ ਤਿਸੈ ਕਾਹੇ ਸਦ ਸਾਚਾ ਗੁਰ ਲੈ ਹੁਕਮ ਮਨਾਈ ਤਿਸਨੁ ਪ੍ਰਾਣੀ ਸਦਾ ਤਿਆਵੋ ਜਿਨ ਗੁਰਮੁਖ ਬਣਤ ਬਨਾਈ ਸਤਿਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਵਿਸਮਾਦ ਮੇਰਾ ਪ੍ਰਭ ਰਹਿਆ ਸਭ ਥਾਈ ਨਾਨਕ ਸੁਣ ਵੇਖ ਰਿਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਭ ਥਾਈ ਰਾਮ ਖਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਿ ਗੁਰੂ ਪ੍ਰਸਾਦ ਕਿਨਹੀਂ ਕੀਆ ਪ੍ਰਵਿਰਥ ਪਸਾਰਾ ਕਿਨੇ ਕੀਆ ਪੂਜਾ ਵਿਸਤਾਰਾ ਕਿਨੇ ਨਿਵਲ ਪਿਆੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ ਰਹਾਉ ਕਿਨੀ ਗ੍ਰਹਿ ਤਜ ਵਣ ਖੰਡ ਪਾਇਆ ਕਿਨੀ ਮੁਣ ਅਵਦੂਤ ਸਦਾਇਆ ਕੋਈ ਕਹਿ ਤੋ ਨਨ ਭਗੋਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨੀ ਕਹਿਆ ਹੋ ਤੀਰਥ ਵਾਸੀ ਕੋਈ ਅੰਨ ਤਜ ਪਿਆ ਉਦਾਸੀ ਕਿਨੀ ਭਵਨ ਸਭ ਤਰਤੀ ਕਰਿਆ ਮੋਹ ਦੀਨ ਹਰ ਹਰ ਹਰ ਪ੍ਰਿਆ ਕਿਨੀ ਕਹਿਆ ਮੈਂ ਕੁਲੈ ਵਡਿਆਈ ਕਿਨੀ ਕਹਿਆ ਬਾਬੂ ਭਾਈ ਕੋਈ ਕਹੇ ਮੈਂ ਤਨੇ ਪਸਾਰਾ ਮੋਹ ਦੀਨ ਹਰ ਹਰ ਆਧਾਰਾ ਕਿਨੀ ਕੁਕਰ ਨਿਰਤ ਕਰਾਈ ਕਿਨੂ ਵਰਤ ਨੇ ਮਾਲਾ ਪਾਈ ਕਿਨੀ ਤਿਲਕ ਗੋਪੀ ਚੰਦਨ ਲਾਇਆ ਮੋਹ ਦੀਨ ਹਰ ਹਰ ਹਰ ਧਿਆਇਆ ਕਿਨੀ ਸਿੱਧ ਬੋ ਚਿਟਕ ਲਾਏ ਕਿਨੀ ਭੇਖ ਬੋ ਧਾਟ ਬਣਾਏ ਕਿਨੀ ਤੰਤ ਮੰਤ ਬੋ ਖੇਵਾ ਮੋਹ ਦੀਨ ਹਰ ਹਰ ਹਰ ਸੇਵਾ ਕੋਈ ਚਤੁਰ ਕਹਾਵੇ ਪੰਡਿਤ ਕੋ ਖੱਟ ਕਰਮ ਸਹਿਤ ਸੁ ਮੰਡਿਤ ਕੋਈ ਕਰੈ ਆਚਾਰ ਸੁਕਰਨੀ ਮੋਹ ਦੀਨ ਹਰ ਹਰ ਹਰ ਸਰਣੀ ਸਗਲੇ ਕਰਮ ਧਰਮ ਜੁਗ ਸੋਧੇ ਬਿੜਨਾਵੈ ਇਹੋ ਮੰਦ ਨਾ ਪ੍ਰਬੋਧੇ ਕਉ ਨਾਨਕ ਜੋ ਸਾਹ ਸੰਗ ਪਾਇਆ ਬੂਜੇ ਤ੍ਰਿਸ਼ਨਾ ਮਹਾਂ ਸੀਤ ਲਾਇਆ ਰਾਮ ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਹਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਨਾਰ ਸਮਾਰਜਨਾ ਸਗਲੇ ਛੋਟ ਵਿਚਾਰ ਮਨਾ ਰਹਾਉ ਜਿਨ ਦੀਏ ਤੁਧ ਬਾਪ ਮੈਂ ਤਾਰੀ ਜਿਨ ਦੀਏ ਭਰਾਤ ਪੁੱਤ ਹਾਰੀ ਜਿਨ ਦੀਏ ਤੁਦ ਬਣਤਾਰ ਮੇਤਾ ਤਿਸ ਠਾਕੁਰ ਕੋ ਰੱਖ ਲਿਓ ਚੀਤਾ ਜਿਨ ਦੀਆ ਤੁਧ ਪਵਣਿਆ ਮੋਲਾ ਜਿਨ ਦੀਆ ਤੁਧ ਨੀਰਿੰਦਰ ਮੋਲਾ ਜਿਨ ਦੀਆ ਤੁਧ ਪਾਵਕ ਬਲਣਾ ਤਿਸ ਠਾਕੁਰ ਕੀ ਰੱਖੋ ਮਨ ਸਰਣਾ ਛਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਣ ਕੋ ਦੀਏ ਬਸਦਾ ਦੀਓ ਬਰਤਨ ਬਲਣਾ ਤਿਸ ਠਾਕੁਰ ਕੇ ਚਿਤ ਰੱਖ ਚਰਣਾ ਪੇਖਣ ਕੋ ਨੇਤਰ ਸੁਨਣ ਕੋ ਕਰਨਾ ਹਸਤ ਕਮਾਵਣ ਬਸਤਨ ਬਾਸਨ ਰਸਨਾ ਚਰਨ ਕਮਲ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੁਣ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੇਂ ਨਹੀਂ ਸੀਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਇਹੋ ਹੈ ਕਹੋ ਹੀ ਜਤ ਕਤ ਦੇਖੀਐ ਤਤ ਤਤ ਤੂੰ ਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰਿਆ ਇੱਕ ਨਿਮਕ ਨ ਸਰੈ ਅਮੇ ਪਰਾਧੀ ਨਿਰਗੁਣੀ ਆਰੇ ਨਾਕ ਸੇਵਾ ਨਾ ਕਰਮਾਰੇ ਗੁਰਬੋਇਥ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਤਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਇਆ ਬਾਪ ਮੂਤ ਕਾਹੂ ਬਿਹਾਵੈ ਮਾਏ ਬਾਪੂਤ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ਕਾਹੂ ਬਿਹਾਵੈ ਹਰ ਨਾਮਿਆ ਦਾਰਾ ਰਚਨਾ ਸਾਜ ਬਨੀ ਸਭ ਕਾ ਇੱਕ ਧਨੀ ਰਹਾਉ ਕਾਹੂ ਬਿਹਾਵੈ ਬੇਦ ਅਰਬਾਦ ਕਾਹੂ ਬਿਹਾਵੈ ਰਸਨਾ ਸਾਧ ਕਾਹੂ ਬਿਹਾਵੈ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੈ ਖੇਲਤ ਜੂਗਾ ਕਾਹੂ ਬਿਹਾਵੈ ਅਮਲੀ ਹੂਆ ਕਾਹੂ ਬਿਹਾਵੈ ਪਰ ਦਰਬ ਚੋਰ ਆਏ ਹਰ ਜਨ ਬਿਹਾਵੈ ਨਾਮ ਤੇ ਆਏ ਕਾਹੂ ਬਿਹਾਵੈ ਜੋਗ ਤਪ ਪੂਜਾ ਕਾਹੂ ਰੋਗ ਸੁਗ ਪਰਮੀਜਾ ਕਾਹੂ ਪਵਨ ਤਾਰ ਜਾਤ ਬਿਹਾਏ ਸੰਤ ਬਿਹਾਵੈ ਕੀਰਤਨ ਗਾਏ ਕਾਹੂ ਬਿਹਾਵੈ ਦਿਨ ਰਹਿਣ ਚਾਲਤ ਕਾਹੂ ਬਿਹਾਵੈ ਸੋਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਕ ਨਿਰਤੇ ਕਾਹੂ ਬਿਹਾਵੈ ਜੀਆ ਇਹ ਹਿਰਤੇ ਕਾਹੂ ਬਿਹਾਵੈ ਰਾਜਮੰਡਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੁਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤੇ ਤੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਰਤਾ ਕਿਰਪਾ ਜਿਸ ਦੇਵੈ ਨਾਉ ਨਾਨਕ ਦਾ ਕੈ ਬਲਬਲ ਜਾਉ ਰਾਮ ਕਲੀ ਮਹੱਲਾ ਪੰਜਵਾਂ ਦਾਵਾ ਗਣ ਰਹੇ ਹਰ ਬੂਟ ਮਾਤ ਗਰਬ ਸੰਕਟ ਤੇ ਝੂਟ ਜਾਕਾ ਨਾਮ ਸਿਮਰਤ ਪੋ ਜਾਏ ਤਿਸ ਤੈਸੇ ਸੰਤ ਜਨਾ ਰਾਖੇ ਹਰ ਰਾਏ ਐਸੇ ਰੱਖਣਾਰ ਦਿਆਲ ਜਤ ਕਰ ਦੇਖੋ ਤੁਮ ਬ੍ਰਿਤ ਪਾਲ ਲੋਹਾਉ ਜਲ ਪੀਵਤ ਜੁਤ ਖਾ ਮਿਟੰਤ ਮਨ ਬਿਗਸੈ ਗ੍ਰਹਾਵਤ ਕੰਦ ਲੋਭੀ ਕਾ ਤਨ ਪ੍ਰਾਣਿਆ ਧਾਰ ਤਿਉ ਹਰ ਜਨ ਹਰ ਹਰ ਨਾਮ ਸਪਿਆਰ ਕਿਰਸਾਨੀ ਜੋ ਰਾਖਿਆ ਰਖਵਾਲਾ ਮਾਤ ਪਿਤਾ ਦਿਆ ਜੋ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰਾਖਿਆ ਕੰਠ ਲਾਏ ਜਿਉਂਦ ਲੈ ਪੇਖਤ ਹੋਇਆ ਆਨੰਦ ਗੁੰਗਾ ਭਗਤ ਗਾਵੈ ਬੋ ਛੰਦ ਪਿੰਗਲ ਪ੍ਰਭਤ ਪ੍ਰਤੇ ਪਾਰ ਹਰ ਕੈ ਨਾਮ ਸਕਲੀ ਉਦਾਰ ਜੋ ਪਾਵਕ ਸੰਗ ਸੀਤ ਕੋ ਨਾਸ, ਵੈਸੇ ਪ੍ਰਾਚਤ ਸੰਤ ਸੰਗ ਵਿਨਾਸ। ਜੋ ਸਾਬਨ ਕਾ ਪਰਿ ਉਜਲ ਹੋਤ, ਨਾਮ ਜਪਤ ਸਭ ਭ੍ਰਮ ਪੋ ਖੋਤ। ਜੋ ਚੱਕਵੀ ਸੂਰਜ ਕੀ ਆਸ, ਜੋ ਚਾਤਰਕ ਬੂੰਦ ਕੀ ਪਿਆਸ। ਜੋ ਕੁਲੰਕ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਨੇ ਸੁਖਾਨੇ। ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਿਆਲ ਭਏ ਤਾਂ ਏ ਚੀਤ। ਦਇਆ ਧਾਰੀ ਤਿਨ ਧਾਰਨ ਹਾਰ, ਬੰਧਨ ਤੇ ਹੋਈ ਛੁਟਕਾਰ। ਸਭ ਥਾਨ ਦੇਖੇ ਨੈਣਿਆ ਲੋਏ, ਤਿਸ ਬਿਨ ਦੂਜਾ ਵਰਨਾ ਕੋਏ। ਭ੍ਰਮ ਪੈ ਛੂਟੇ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਸਮਾਦ। ਰਾਮ ਕਲੀ ਮਹਲਾ ਪੰਜਵਾਂ, ਜੀ ਜੰਤ ਸਭ ਪੇਖੀ ਹੈ। ਪ੍ਰਭ ਸਗਲ ਤੁਮਾਰੀ ਧਾਰਨਾ ਆਯ ਮਨ, ਹਰ ਕੈ ਨਾਮ ਉਧਾਰਨਾ। ਰਹਾਉ ਖਿਣ ਮੈਂ ਥਾਪਿਓ ਥਾਪੇ ਕੁਦਰਤ, ਸਭ ਕਰਤੇ ਕੇ ਕਾਰਨਾ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਵਿਦਾਰਨਾ। ਨਾਮ ਜਪਤ ਮਨ ਨਿਰਮਲ ਹੋਵੈ, ਸੂਖੇ ਸੁਖ ਗੁਦਾਰਨਾ। ਭਗਤ ਸਰਣ ਜੋ ਆਵੈ ਪ੍ਰਾਣੀ, ਤਿਸ ਇਹਾ ਉਹਾ ਨਾ ਹਾਰਨਾ। ਸੁਖ ਦੁਖ ਇਸ ਮਨ ਕੀ ਬਿਰਥਾ, ਤੁਮੀ ਆਗੈ ਸਾਰਨਾ। ਤੂੰ ਦਾਤਾ ਸਭਨਾ ਜੀਆ ਕਾ, ਪੰਨ ਕੀਆ ਪਾਲਣਾ। ਅਨੇਕ ਵਾਰ ਕੋਟ ਜਨ ਉਪਰ, ਨਾਨਕ ਵੰਨੈ ਵਾਰਨਾ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀ ਕੋ ਓਅੰਕਾਰ। ਸਤ ਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਾਸੇ, ਹਰ ਸਿਉ ਦੇ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ। ਅੰਤੇ ਸਖਾਈ ਰੁਹਾਉ, ਸਗਲ ਦੁਖ ਕਾ ਡੇਰਾ ਭੰਨਾ। ਸੰਤ ਤੂਰ ਮੁਖ ਲਾਈ, ਪਤਿਤ ਪੁਨੀਤ ਕੀਏ ਖਿਨ ਪੀਤਰ ਗਿਆਨ ਦੇਰ ਵੰਜਾਈ। ਕਰਨ ਕਾਰਨ ਸੁਮਰਤ ਸੁਆਮੀ, ਨਾਨਕ ਤੇ ਸਿਰ ਨਾਈ। ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦ ਲਿਵਲਾਈ। ਅੰਤ ਕੋ ਬਿਖਿਆ ਤੇ ਕਾਢੇ, ਉਹ ਸਾਤ ਸ਼ਬਦ ਬਣਿਆਈ। ਜਨਮ ਮਰਨ ਕਾ ਸਿਆ ਸਾਚੂ ਕਾ, ਬਾਹੁੜ ਕਤੋ ਨਾ ਧਹਾਈ। ਨਾਮ ਰਸਾਇਣਿਆ ਮਨ ਰਾਤ, ਅੰਮ੍ਰਿਤ ਪੀਤਰ ਬਤਾਈ। ਸੰਸੰਗ ਬਿਲ ਕੀਰਤਨ ਗਾਇਆ, ਨੈਚਲ ਵਸਿਆ ਜਾਈ। ਪੂਰਾ ਗੁਰਪੂਰੀ ਮਤ ਦੀਨੀ, ਹਰ ਬਿਨ ਆਨਣਾ ਭਾਈ। ਨਾਮ ਨਿਦਾਨ ਪਿਆ ਵਡਭਾਗੀ, ਨਾਮ ਨਿਦਾਨ ਪਾਇਆ ਵਡਭਾਗੀ। ਨਰਕ ਨਾਨਕ ਨਰਕ ਨਾ ਜਾਈ, ਕਾਲ ਸਿਆਣਪ ਉਗਤ ਨਾ ਮੇਰੀ। ਪੂਰਾ ਗੁਰੂ ਕਮਾਈ, ਜਪ ਤਪ ਸੰਜਮ ਸੋਚਿਆ, ਸੋਈ ਆਪੇ ਕਰਾਈ ਕਰਾਈ। ਪੁੱਤਰ ਕਲੱਤਰ ਮਾਂ ਬਿਖਿਆ, ਮੈਂਗੁਰ ਸਾਚਾ ਲਾਏ ਤਰਾਈ। ਆਪਣਾ ਜੀਤ ਆਏ ਆਪ ਸੰਭਾਲੇ, ਆਪ ਲੀਏ ਲੜਲਾਈ। ਸਾਸ ਧਰਮ ਕਾ ਬੇੜਾ ਬਾਂਧੇ, ਆ ਭੁਜਲ ਪਾਰ ਪਵਾਈ। ਬੇਸਮਾਰ ਬੇਅੰਤ ਸੁਆਮੀ, ਨਾਨਕ ਬਲ ਬਲ ਜਾਈ। ਅਕਾਲ ਮੂਰਤ ਅਜੂਨੀ ਸੰਭੋ, ਕਲ ਅੰਧਕਾਰ ਦੀਪਾਈ। ਅੰਤਰ ਜਾਮੀ ਜੀਣ ਕਾ ਦਾਤਾ, ਦੇਖਤ ਤ੍ਰਿਪਤ ਅਕਾਈ। ਏਕੰਕਾਰ ਨਿਰੰਜਨ ਨਿਰਭਉ, ਸਭ ਜਲ ਤਲੇ ਅਸਮਾਈ। ਭਗਤ ਦਾਨ ਭਗਤਾ ਕੋ ਦੀਨਾ, ਹਰ ਨਾਨਕ ਜਾਚੈ ਮਾਈ। ਰਾਮ ਕਲੀ ਮਹੱਲਾ ਪੰਜਵਾਂ ਸਲੋਕ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖਿ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣਿਆਏ ਸੰਤੋ। ਸਤਿਗੁਰ ਖੇਪ ਨਿਵਾਹੀ ਸੰਤੋ, ਹਰ ਨਾਮ ਲਾਹਾ ਦਾਸ ਕੁਦੀਆ। ਸਗਲ ਤ੍ਰਿਸ਼ਨ ਉਲਾਹੀ ਸੰਤੋ ਰੁਹਾਉ। ਖੋਜਤ ਖੋਜਤ ਲਾਲਕ ਪਾਇਆ, ਹਰ ਕੀਮਤ ਕਹਿਣ ਨਾ ਜਾਏ ਸੰਤੋ। ਚਰਨ ਕਮਲ ਸੋ ਲਾਗੋ ਧਿਆਨਾ, ਸਾਚਾ ਦਰਸ ਸਮਾਏ ਸੰਤੋ। ਗੁਣ ਗਾਵਤ ਗਾਵਤ ਪਏ ਨਿਹਾਲਾ, ਹਰ ਸਿਮਰਤ ਤ੍ਰਿਪਤਿਆ ਗਾਏ ਸੰਤੋ। ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੈ ਕਤ ਜਾਈ ਸੰਤੋ। ਆਜ ਉਗਾਦੀ ਐ ਪੀ ਹੋਸੀ, ਸਭ ਜੀਆ ਕਾ ਸੁਖਦਾਈ ਸੰਤੋ। ਆਬੇ ਅੰਤ ਅੰਤ ਨਹੀਂ ਪਾਈ ਐ, ਪੂਰ ਰਹੇ ਅਸ ਬਿਠਾਈ ਸੰਤੋ। ਮੀਤ ਸਾਜਣ ਮਾਲ ਜੋਬਣ ਸੁੱਤ, ਹਰ ਬਾਪ ਮੇਰੀ ਮਾਈ ਸੰਤੋ। ਰਾਮ ਕਲੀ ਮਹੱਲਾ ਪੰਜਵਾਂ, ਮਨ ਬਚ ਕ੍ਰਮ ਰਾਮ ਨਾਮ ਚਤਾਰੀ। ਘੁੰਮਣ ਕੇਰ ਮਾਤ ਬਿਖੜੀ, ਗੁਰਮੁਖ ਨਾਨਕ ਪਾਰੀ ਉਤਾਰੀ ਰੁਹਾਵ। ਅੰਦਰ ਸੁਖਾ ਬਾਹਰ ਸੁਖ, ਹਰ ਜਪ ਮੁਲਣ ਪਏ ਦੁਸ਼ਟਾਰੀ। ਜਿਸ ਤੇ ਲਾਗੈ ਤਿਨੈ ਨਿਵਾਰੇ, ਪ੍ਰਭ ਜੀ ਆਪਣੀ ਕਿਰਪਾ ਧਾਰੀ। ਉਦਰੇ ਸੰਤ ਪਰੇ ਹਰ ਸਰਣੀ, ਪਚ ਬਿਣਸੇ ਮਹਾ ਅੰਕਾਰੀ। ਸਾਧੂ ਸੰਗਤਿ ਉਹ ਫਲ ਪਾਇਆ, ਇੱਕ ਕੇਵਲ ਨਾਮ ਅਧਾਰੀ। ਨਾ ਕੋਈ ਸੂਰ ਨਾ ਕੋਈ ਹੀਣਾ, ਸਪ੍ਰਗਟ ਜੋਤ ਤੁਮਾਰੀ। ਨਾ ਕੋਈ ਸੂਰ ਨਾ ਕੋਈ ਹੀਣਾ, ਸਪ੍ਰਗਟੀ ਜੋਤ ਤੁਮਾਰੀ। ਤੁਮ ਸਮਰਾਤਿਆ ਕਾ ਤਿਆ ਗੋਚਰ, ਰਵਿਆ ਇੱਕ ਮੁਰਾਰੀ। ਕੀਮਤ ਕੌਣ ਕਰੈ ਤੇਰੀ ਕਰਤੇ, ਪ੍ਰਭ ਅੰਤ ਨਾ ਪਾਰਾ ਵਾਰੀ। ਨਾਮ ਦਾਨ ਨਾਨਕ ਵਡਿਆਈ, ਤੇਰੇ ਆ ਸੰਤ ਜਨਾਰੇ ਨਾਰੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤ ਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ। ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ। ਰਾਮ ਅੰਜਣੀ ਵਸਾਇਆ, ਕਹਿ ਨਾਨਕ ਆਨੰਦ ਹੁਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੈ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਿਮਰਤ ਸੁਆਮੀ, ਸੋ ਕੇ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਘਰਤਾ ਤੇਰਾ ਸਭ ਕਿਸ਼ਾਇ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨੇ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮਿਰਾਇਆ ਦਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨਾ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮਿਰਾਇਆ ਦਾਰੋ ਵਾਜੇ ਪੰਚ ਸ਼ਬਦ ਤਿਥ ਕਰਸ ਪਾ ਗਿਆ ਕਰਸ ਪਾ ਗਿਆ ਸ਼ਬਦ ਵਾਜੇ ਕਲਾ ਜਿਤ ਕਰ ਥਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੋਰ ਕਰਮ ਪਾਇਆ ਤੁਜਨ ਕੋ ਸੇਨਾ ਮਾਰ ਕੇ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਨ ਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਤ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰਿਆ ਇਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਸਨੋ ਹੋਰ ਕਿਆ ਕੁਕਰੈ ਵਿਚਾਰਿਆ ਇੱਕ ਪਰਮ ਪੂਲੈ ਫਿਰੈ ਦੈ ਦਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਰਾ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ ਮਨ ਤਨ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇ ਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬੇਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਈ ਤੇਰਾ ਨਾਲੇ ਸਾ ਤੇਰਾ ਚੱਲੈ ਨਾਈ ਤਿਸ ਨਾਲ ਕਿਉਂ ਚਤਲਾਈ ਐਸਾ ਕੰਮ ਮੂਲੈ ਨਾ ਕੀਚੈ ਜਿਤਨ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਿੰਦ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੇ ਤਾਂ ਵੇਖਾ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਿੰਦ ਸਭ ਤੋਦੀ ਉਪਾਏ ਇੱਕ ਵੇਖ ਪ੍ਰਸੰਨ ਆਇਆ ਲੱਭ ਲੁਭ ਅੰਕਾਰ ਚੂਕਾ ਸਤਿਗੁਰੂ ਪਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲੱਭ ਲੋਭ ਅੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਨਾ ਗੁਰਪ੍ਰਸਾਦ ਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾ ਜੁਗ ਨਿਰਾਲੀ ਜਿਉ ਤੂੰ ਚਲਾਵੇ ਤਿਉਂ ਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਏ ਤਿਵੈ ਚੱਲਾ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾਈ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਣਾ ਕਿ ਸੰਜਮ ਧੋਤਾ ਜਾਏ ਮਨ ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਚਿਤ ਲਿਆਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਹ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੁਗੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰੇ ਆਵੇ ਤਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰਾ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤੱਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਏ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨੈ ਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛ ਵਿਵੇਕੀਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗਾਵੋ ਤਾਂ ਬਾਣੀ ਗੁਰੂ ਕੇਰੀ ਬਾਣੀਆਂ ਸਰਬਾਣੀ ਚਿਨਕੁ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਉ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੰਚੀ ਆਂਕ ਵਖਾਣੀ ਹਰ ਹਰ ਨਿਤ ਕਰੇ ਰਸੰਨਾ ਕਹਿਆ ਕਛੂ ਨਾ ਜਾਣੀ ਚੇਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾ ਇਹੋ ਹੋਆ ਸੁਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਗਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੈ ਸੋ ਹੋਵੈ ਕਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਪ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸਿਜਣ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਣਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋਕ ਮਨ ਵਿਸਾਰੀਐ ਮਨੋ ਕਿਉ ਵਿਸਾਰੀਐ ਵਰਦਾਤਾ ਜਗਣ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੋ ਕੇ ਮਨ ਵਿਸਾਰੀਐ ਜੈਸੀ ਅਗਣੀ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਇੱਕੋ ਜਿਹੀ ਕਰ ਤੈ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਪਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹਿ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰਿ ਆਪੇ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਏ ਅਸ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨੇ ਆਏ ਹਰਿ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹ ਖਟਿਓ ਦਿਹਾੜੇ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁਣ ਤਿਸਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰੂ ਮਿਲਾ ਜਿਸੇ ਆਏ ਕਹਿ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰ ਵਸੈ ਮਨੇ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਣ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਉਸੇ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰਿਓ ਹਰ ਤੁਮ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੇ ਬੁੱਝਿਆ ਜਾ ਵੇਖਾ ਹਰ ਏਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਐ ਦਿਵ ਦ੍ਰਿਸ਼ਟ ਹੋਏ ਇਹ ਸ਼ਰਵਣੋ ਮੇਰਿਓ ਸੱਚ ਸੁਣਨੈ ਨੂੰ ਬਿਠਾਏ ਸੱਚ ਸੁਣਨੈ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੈ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦਰਬਾਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨ ਨੇਕਨਾ ਦਸਵਾਂ ਦੁਆਰ ਦਿਖਾਇਆ ਤਾਂ ਨੇਕ ਰੂਪ ਨਾਉ ਨਵ ਨਿਦ ਤਿਸਦੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਇਹ ਸੱਚਾ ਸੁਹੇਲਾ ਸੱਚੇ ਕਰ ਗਾਵੋ ਗਾਵੋ ਤਾਂ ਸੁਹੇਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤਿਆਵੈ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੁਜਨ ਪਾਵੇ ਕਹਿ ਨਾਨਕ ਸੱਚ ਸੁਹੇਲਾ ਸੱਚੈ ਕਰ ਗਾਵੇ ਅਨੰਦ ਸੁਣੋ ਵੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਾਧਿਕ ਓੰਕਾਰ ਸਤਿ ਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਿਸ਼ਲ ਤਿਉ ਲੋਏ ਜੀਉ ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਇ ਜੀਉ ਅਵਰ ਨ ਜਾਣੈ ਸ਼ਬਦ ਗੁਰ ਕੈ ਇਕ ਨਾਮ ਤੇ ਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਨਾਮ ਹਰ ਰਾਮ ਨਾਮ ਸਮਾਇਆ ਜਗ ਅਮਰ ਟਲਿਆ ਤੁਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨਾ ਕੇਰੀ ਹਰ ਦਿਓ ਨਾਮ ਨਿਰੰਜਨੋ ਅੰਤ ਚਲਦੇ ਆਵੇ ਬੇਲੀ ਜਮ ਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਤਾਰ ਕਿਰਪਾ ਸਤਿਗੁਰ ਮਿਲਾਇਆ ਤਨ ਧਨ ਕੈ ਸਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਏ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨੰਦ ਵਾਜੇ ਵਾਜੇ ਹਰੇ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਰਜਾਸ ਜੀਓ ਤੁਰ ਲਿਖਿਆ
1: ਹਰ ਪ੍ਰਭ ਭਾਏ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਂਜੇ ਮਿਤ ਬੈਖਸ਼ੇ ਜਿਤ ਮਿਤ ਕੀ ਪੈਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਮੇ ਪੈ ਨਾਵੇ ਸਤਿਗੁਰੂ ਪ੍ਰਤੱਖ ਹੁੰਦੇ ਬਹਿ ਰਾਜ ਆਪ ਟਕਾਇਆ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੋਂ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਣ ਭਾਵੇ ਪਿੰਡ ਪੱਤਲ ਕਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜੀਓ ਰਾਮਦਾਸ ਸੋਢੀ ਤੁਲਕ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜ਼ਾਏ ਜੀਓ ਮੋਹਰੀ ਪੁੱਤ ਸਨ ਮੁੱਖ ਹੋਇਆ ਰਾਮਦਾਸੇ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰੇ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ, ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਰਾਮਕਲੀ ਮਹੱਲਾ ਪੰਜਵਾਂ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਮਕਲੀ ਮਹੱਲਾ ਪੰਜਵਾਂ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਜਨੜਾ ਮੇਰਾ ਸਾਜਨੜਾ, ਨਿਕਤ ਖਲੋਏ ਰੜਾ ਮੇਰਾ ਸਾਜਨੜਾ, ਨਿਕਤ ਖਲੋਏ ਰੜਾ ਮੇਰਾ ਸਾਜਨੜਾ। ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇਆ ਹਰ ਜਾਨੀ ਅੜਾ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਪ੍ਰਿਆ ਅੰਮ੍ਰਿਤ ਪ੍ਰਿਆ ਗੂੜਾ, ਨਾਲ ਹੋਵੇਂਦਾ ਲਾ ਨਾ ਸਕੰਦਾ, ਸੁਹਾਉ ਨਾ ਜਾਣੇ ਮੂੜਾ। ਮਾਇਆ ਮਧ ਮਾਤਾ ਹੋਸ਼ੀ ਮਾਤਾ, ਮਿਲਣ ਨਾ ਜਾਈ ਧਰਮ ਤੜਾ, ਕਹੋ ਨਾਨਕ ਗੁਰ ਬਿਨ ਨਾਹੀ ਸੂਝੇ, ਹਰ ਸਾਜਨ ਸਭ ਕੇ ਨਿਕਟ ਖੜਾ। ਗੋਬਿੰਦਾ ਮੇਰੇ ਗੋਬਿੰਦਾ, ਪ੍ਰਾਣ ਉਧਾਰਾ ਮੇਰੇ ਗੋਬਿੰਦਾ, ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਤਾਰਾ ਮੇਰੇ ਕਿਰਪਾਲਾ, ਦਾਨ ਦਤਾਰਾ ਅਪਰ ਅਪਾਰਾ, ਘੱਟ ਘੱਟ ਅੰਤਰ ਸੋਹਣੀਆਂ, ਇੱਕ ਦਾਸੀ ਧਾਰੀ ਸਬਰ ਪਸਾਰੀ, ਜੀ ਜੰਤ ਲੈ ਮੋਹਣਿਆ, ਜਿਸ ਨੂੰ ਰਾਖੇ ਸੋ ਸੱਚ ਪਾਖੇ, ਗੁਰ ਕਾ ਸ਼ਬਦ ਵਿਚਾਰਾ, ਕਹੋ ਨਾਨਕ ਸੋ ਪ੍ਰਭ ਕਹੋ ਭਾਣਾ, ਤਿਸ ਹੀ ਕਹੋ ਪ੍ਰਭੂ ਪਿਆਰਾ। ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ, ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸਜਾਣੋ, ਸੁਗੜ ਸਜਾਨਾ ਸਤ ਪ੍ਰਧਾਨਾ, ਅੰਮ੍ਰਿਤ ਹਰ ਕਾ ਨਾਮਾ, ਚਾਖ ਵਖਾਣੇ ਸਾਰੰਗ ਪਾਣੇ, ਜਨ ਕੇ ਭਾਗ ਮਥਾਨਾ। ਤਿੰਨ ਹੀ ਪਾਇਆ ਤਿੰਨੇ ਧਿਆਇਆ, ਸਗਲ ਤਿਸੇ ਕਾ ਮਾਣੋ, ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸੇ ਦੀਵਾਣੋ। ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਏ ਮੰਗਲਾ, ਸੋਹ ਲੜਾ ਪ੍ਰਭ ਸੋਹ ਲੜਾ, ਅਨਥ ਸੁਣੀਏ ਸੋਹ ਲੜਾ। ਅਨਥ ਵਾਜੇ ਸ਼ਬਦ ਗਾਜੇ, ਨਿਤ ਨਿਤ ਜਿਸੇ ਵਧਾਈ, ਸੋ ਪ੍ਰਭ ਧਿਆਈਏ ਸਭ ਕੁਛ ਪਾਈਏ, ਮਰੇ ਨਾ ਆਵੇ ਜਾਈ। ਚੁੱਕੀ ਪਿਆਸਾ ਪੂਰਨ ਆਸਾ, ਗੁਰਮੁਖ ਮਿਲ ਨਿਰਗੁਣੀਏ, ਕਹੋ ਨਾਨਕ ਘਰ ਪ੍ਰਭ ਮੇਰੇ ਕੇ, ਨਿਤ ਨਿਤ ਮੰਗਲ ਸੁਣੀਏ। ਰਾਮਕਲੀ ਮਹੱਲਾ ਪੰਜਵਾਂ। ਹਰ ਹਰ ਧਿਆਏ ਮਨਾ ਖੈਨ ਨਾ ਬਸਾਰੀਏ, ਰਾਮ ਰਾਮਾ ਰਾਮ ਰਾਮਾ ਕੰਠ ਔਰ ਧਾਰੀਏ, ਔਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ, ਭੈ ਦੂਰ ਕਰਤਾ ਪਾਪ ਹਰਤਾ, ਦੁਖੋ ਦੁਖ ਭਾਵ ਖੰਡਨੋ। ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਏ, ਬਿਨਬੰਤ ਨਾਨਕ ਮਿਲ ਸੰਗ ਸਾਧੂ, ਦਿਨ ਸਰੈਣ ਚਿਤਾਰੀਏ, ਚਰਨ ਕਮਲ ਰਾਤ ਜਨ ਕਾ ਆਸਰਾ, ਮਾਲ ਮਿਲਖ ਭੰਡਾਰ ਨਾਮ ਅਨੰਤ ਤਰਾ, ਨਾਮ ਨਰਹਰ ਨਿਦਾਨ ਜਿਨ ਕੇ, ਰਸ ਭੋਗ ਇੱਕ ਨਰਾਇਣਾ, ਰਸ ਰੂਪ ਮਾਲ ਮਾਲ ਮਿਲਖ ਮੰਡਲ ਨਾਮ ਅਨੰਤ, ਨਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ, ਕਲਬੈ ਖਰਣਾ ਨਾਮ ਪੋਹਣ ਚਰਣਾ, ਨਾਮ ਜਮ ਕੀ ਤ੍ਰਾਸ ਹਰਾ, ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲੋ ਆਸਰਾ। ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੀ, ਦੇਖ ਚਲਤ ਦਿਆਲ ਸੁਣ ਭਗਤ ਬਖਾਨੀ, ਜੀ ਜੰਤ ਸਭ ਤੁਧ ਧਿਆਵੇ ਪੁਰਖ ਪਤ ਪਰਮੇਸ਼ਰਾ, ਸਰਬ ਜਾਚਕ ਏਕ ਦਾਤਾ ਕਰਣਾ ਮੈਂ ਜਗਦੀਸ਼ਰਾ, ਸਾਧੂ ਸੰਤ ਸਜਾਨ ਸੋਈ ਜਿਸੇ ਪ੍ਰਭ ਜੀ ਮਾਨਈ, ਬਿਨਵੰਤ ਨਾਨਕ ਕਰੋ ਕਿਰਪਾ ਸੋਈ ਤੁਝੇ ਪਛਾਣਈ। ਮੋਹ ਨਿਰਗੁਣ ਅਨਾਥ ਸਰਣੀ ਆਇਆ, ਬਲ ਬਲ ਬਲ ਬਲ ਜਲ ਬਲ ਬਲ ਬਲ ਬਲ ਗੁਰਦੇਵ ਜਨ ਨਾਮ ਦ੍ਰਿੜਾਇਆ, ਗੁਰਨਾਮ ਦੀਆ ਗੁਰਨਾਮ ਦੀਆ ਕੁਸਲ ਥੀਆ, ਸਰਬ ਇੱਛਾ ਪੁੰਨੀਆ, ਜਲਨੇ ਬਿਜਾਈ ਸ਼ਾਂਤ ਆਈ, ਮਿਲੇ ਚਿਰੀ ਬਿਛੁੰਨੀਆ, ਆਨੰਦ ਹਰਖ ਸਹਿ ਸਾਚੇ ਮਹਾਂ ਮੰਗਲ ਗੁਣ ਗਾਇਆ, ਬਿਨਵੰਤ ਨਾਨਕ ਨਾਮ ਪ੍ਰਭੂ ਕਾ ਗੁਰ ਪੂਰੇ ਤੇ ਪਾਇਆ। ਰਾਮਕਲੀ ਮਹੱਲਾ ਪੰਜਵਾਂ। ਰੁਣ ਚੁਣੋ ਸ਼ਬਦ ਅਨਾਥ ਨਿਤ ਉੱਠ ਗਾਈਏ ਸੰਤਨ ਕਹਿ, ਕੈਲਬੈਕ ਸਾਹਿਬ ਦੋਖ ਬਿਨਾਸਨ, ਹਰ ਨਾਮ ਜਪੀਏ ਗੁਰਮੰਤਨ ਕੇ, ਹਰ ਨਾਮ ਲੀਜੇ ਅਮਿਓ ਪੀਜੇ, ਰੈਣ ਦਿਨ ਸਰਾਧੀਏ, ਯੋਗ ਦਾਨ ਅਨੇਕ ਕਿਰਿਆ ਲਗ ਚਰਨ ਕਮਲੋ ਸਾਧੀਏ, ਭਾਉ ਭਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੇ, ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ। ਸੁਖ ਸਾਗਰ ਗੋਬਿੰਦ ਸਿਮਰਨ, ਭਗਤ ਗਾਵੇ ਗੁਣ ਤੇਰੇ ਰਾਮ, ਆਨੰਦ ਮੰਗਲ ਗੁਣ ਚਰਨੀ ਲਾਗੇ, ਪਾਏ ਸੂਖ ਗਨੇਰੇ ਰਾਮ। ਸੁਖ ਨਿਧਾਨ ਮਿਲਿਆ, ਦੁੱਖ ਹਰਿਆ, ਕਿਰਪਾ ਕਰ ਪ੍ਰਭ ਰਾਖਿਆ, ਹਰ ਚਰਨ ਲਾਗਾ ਭਰਮ ਪਉ ਭਾਗਾ, ਹਰ ਨਾਮ ਰਸਨਾ ਭਾਖਿਆ। ਹਰ ਏਕ ਚਿੱਤ ਵੇ ਪ੍ਰਭੂ ਏਕ ਗਾਵੇ, ਹਰ ਏਕ ਦ੍ਰਿਸ਼ਟੀ ਆਇਆ, ਬਿਨਬੰਤ ਨਾਨਕ ਪ੍ਰਭ ਕਰੀ ਕਿਰਪਾ, ਪੂਰਾ ਸਤਿਗੁਰ ਪਾਇਆ। ਮਿਲ ਰਹੀ ਹੈ ਪ੍ਰਭ ਸਾਧ